ਐਫ ਐਮ ਬੈਂਡ 101.1 ਮੈਗਾਹਰਟਸ 'ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ ਏ ਆਈ ਆਰ 'ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫ ਐਮ ਬਠਿੰਡਾ। ਅੱਜ ਦਿਨ ਬੁੱਧਵਾਰ ਸ਼ੱਕ ਸੰਮਤ 1948 ਦੇ ਸਾਉਣ ਮਹੀਨੇ ਦੀ 19 ਤਾਰੀਖ ਅਤੇ ਈਸਵੀ ਸੰਨ 2026 ਦੇ ਅਗਸਤ ਮਹੀਨੇ ਦੀ 12 ਤਰੀਕ ਹੈ। ਅੱਜ ਪ੍ਰਸਾਰਿਤ ਹੋਣ ਵਾਲੀ ਪ੍ਰਸਾਰਣ ਸਭਾ ਵਿੱਚ ਆਕਾਸ਼ਵਾਣੀ ਐਫ ਐਮ ਬਠਿੰਡਾ ਆਪ ਸਭ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦਾ ਹੈ।

ਤੁਸੀਂ ਟਿਊਨ ਕੀਤਾ ਏ ਆਕਾਸ਼ਵਾਣੀ ਐਫ ਐਮ ਬੈਂਡ 101.1 ਮੈਗਾਹਰਟਸ ਸਟੂਡੀਓ ਦੀ ਘੜੀ 'ਤੇ ਸਮਾਂ 5:59 'ਤੇ 20 ਸਕਿੰਟ ਹੋ ਰਿਹਾ ਏ। 6 ਵਜੇ ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਅਤੇ 6:05 'ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਖਬਰਾਂ ਲਈ ਕਰੋ ਕੁਝ ਪਲ ਇੰਤਜ਼ਾਰ।

ਰੌਕ ਅਤੇ 9:30 ਵਜੇ ਪ੍ਰੋਗਰਾਮ ਆਜ ਕੇ ਫਨਕਾਰ ਚੱਲੇਗਾ। ਸਵੇਰੇ 10 ਵਜੇ ਤੁਸੀਂ ਸੁਣੋਗੇ ਸਦਾਬਹਾਰ ਪੰਜਾਬੀ ਗੀਤਾਂ 'ਤੇ ਆਧਾਰਿਤ ਪ੍ਰੋਗਰਾਮ ਗੀਤ ਪਿਟਾਰਾ। ਠੀਕ 11 ਵਜੇ ਰਿਲੇਅ ਹੋਣਗੀਆਂ ਹਿੰਦੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 11:05 'ਤੇ ਪ੍ਰਸਾਰਿਤ ਹੋਣਗੇ ਆਕਾਸ਼ਵਾਣੀ ਰੇਨਬੋ ਦਿੱਲੀ ਦੇ ਪ੍ਰਸਾਰਣ। ਦੁਪਹਿਰ 12 ਵਜੇ ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਅਤੇ 12:05 'ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 12:30 ਵਜੇ ਹੋਵੇਗਾ ਪ੍ਰੋਗਰਾਮ ਘਰ ਪਰਿਵਾਰ, ਜਿਸ ਦੇ ਤਹਿਤ ਵਿਸ਼ਾ ਹੋਵੇਗਾ ਸੱਭਿਆਚਾਰ ਅਤੇ ਨੈਤਿਕ ਕਦਰਾਂ ਕੀਮਤਾਂ। ਮਹਿਮਾਨ ਹੋਣਗੇ ਪ੍ਰੋਫੈਸਰ ਗੁਰਜੀਤ ਕੌਰ, ਮੇਜ਼ਬਾਨ ਗੁਰਦੀਪ ਕੌਰ ਅਤੇ ਸਿਲਸਿਲਾ ਹੋਵੇਗਾ ਚਾਨਣ ਮੁਨਾਰੀ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ ਜੀ। ਦੁਪਹਿਰ 1:10 ਤੁਸੀਂ ਸੁਣੋਗੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। 1:15 ਵਜੇ ਪ੍ਰੋਗਰਾਮ ਰਹੇਗਾ ਟੈਲੀਫੋਨ ਮਿਲਾਓ ਜੀ। ਇਹ ਪ੍ਰੋਗਰਾਮ ਲਾਈਵ ਫੋਨ ਇਨ ਰਹੇਗਾ। ਦੋ ਵਜੇ ਰਿਲੇਅ ਹੋਣਗੀਆਂ ਅੰਗਰੇਜ਼ੀ ਵਿੱਚ ਖਬਰਾਂ ਅਤੇ 2:15 ਵਜੇ ਹਿੰਦੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਦੁਪਹਿਰ ਢਾਈ ਵਜੇ ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਸੁਰੀਲੀ ਦੁਪਹਿਰ, ਜੋ ਕਿ ਆਧਾਰਿਤ ਹੋਵੇਗਾ ਸਰੋਤਿਆਂ ਦੇ ਖਤਾਂ ਅਤੇ ਵਟਸਐਪ ਮੈਸੇਜਿਸ ਦੇ ਉੱਤੇ, ਜਿਸ ਦੇ ਤਹਿਤ ਤੁਸੀਂ ਸੁਣ ਸਕੋਗੇ ਫਿਲਮੀ ਅਤੇ ਗੈਰ ਫਿਲਮੀ ਗੀਤ। ਦੁਪਹਿਰ 3 ਵਜੇ ਤੋਂ 5 ਵਜੇ ਤੱਕ ਰਹਿਣਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਦੇ ਤਹਿਤ ਪ੍ਰੋਗਰਾਮ ਸਖੀ ਸਹੇਲੀ 3 ਵਜੇ ਹੋਵੇਗਾ ਅਤੇ 4 ਵਜੇ ਹੋਵੇਗਾ ਪ੍ਰੋਗਰਾਮ ਆਜ ਕੇ ਮਹਿਮਾਨ। ਸ਼ਾਮ 5 ਵਜੇ ਫਿਰ ਹਾਜ਼ਰ ਹੋਵਾਂਗੇ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਲੈ ਕੇ, ਸਿਲਸਿਲਾ ਖੁੰਡ ਚਰਚਾ ਭਾਗ 391, ਵਿਸ਼ਾ ਬਟਨ ਖੁੰਬਾਂ ਦੀ ਕਾਸ਼ਤ ਬਾਰੇ। 5:30 'ਤੇ ਪੇਸ਼ ਕਰਾਂਗੇ ਪ੍ਰੋਗਰਾਮ ਗੱਲਾਂ 'ਚੋਂ ਗੱਲ, ਜਿਸ ਦੇ ਤਹਿਤ ਸਿਲਸਿਲਾ ਰਹੇਗਾ ਅੱਖਰ ਬੋਲਦੇ ਨੇ, ਵਾਚਕ ਸੁਖਜੀਤ ਕੌਰ ਅਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ। ਵਿਸ਼ਾ ਹੋਵੇਗਾ ਜੀ ਜ਼ਿੰਦਗੀ ਦੀ ਸਾਰਥਕਤਾ। 6:20 'ਤੇ ਸੁਣੋਗੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਸ਼ਾਮ 6:30 ਵਜੇ ਨੌਜਵਾਨ ਸਰੋਤਿਆਂ ਲਈ ਪ੍ਰੋਗਰਾਮ ਯੁਵਾਣੀ ਪੇਸ਼ ਕਰਾਂਗੇ। ਸ਼ਾਮ 7 ਵਜੇ ਤੁਹਾਡਾ ਮਨਪਸੰਦ ਪ੍ਰੋਗਰਾਮ ਸ਼ਾਮ ਸੁਹਾਨੀ ਲੈ ਕੇ ਹਾਜ਼ਰ ਹੋਵਾਂਗੇ, ਜੋ ਕਿ ਲਾਈਵ ਫੋਨ ਇਨ ਰਹੇਗਾ। ਇਹ ਪ੍ਰੋਗਰਾਮ 8 ਵਜੇ ਤੱਕ ਜਾਰੀ ਰਹੇਗਾ। ਇਸ ਦੇ ਦਰਮਿਆਨ ਠੀਕ 7:30 ਵਜੇ ਰਿਲੇਅ ਹੋਣਗੀਆਂ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਠੀਕ 8 ਵਜੇ ਵੇਲਾ ਰਹੇਗਾ ਸਪੋਂਸਰਡ ਪ੍ਰੋਗਰਾਮ ਉਮੰਗ ਦਾ। ਇਸ ਪ੍ਰੋਗਰਾਮ ਦੇ ਸਪੋਂਸਰ ਹੋਣਗੇ NCERT ਅਤੇ ਅੱਜ ਸੁਣੋਗੇ ਪ੍ਰੋਗਰਾਮ ਦਾ ਐਪੀਸੋਡ ਨੰਬਰ 1348। ਰਾਤ 8:30 ਵਜੇ ਰੂਬਰੂ ਕਰਾਂਗੇ ਪ੍ਰੋਗਰਾਮ 5 ਪਾਣੀਆਂ ਦੇ ਗੀਤ, ਜੋ ਕਿ ਆਧਾਰਿਤ ਹੋਵੇਗਾ ਤੁਹਾਡੀਆਂ ਫੋਨ ਕਾਲਸ ਦੇ ਉੱਤੇ। ਠੀਕ 9:15 ਵਜੇ ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਸੰਧਿਆ, ਅਤੇ ਰਾਤ 9:00 ਵਜੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਨਿਊਜ਼ ਐਟ 9 ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 9:15 ਵਜੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ ਰਿਲੇਅ ਕੀਤੇ ਜਾਣਗੇ, ਜੋ ਕਿ ਰਾਤ ਦੇ 11 ਵਜੇ ਤੱਕ ਜਾਰੀ ਰਹਿਣਗੇ, ਅਤੇ ਰਾਤ ਦੇ 11 ਵਜੇ ਹੋਵੇਗੀ ਅੱਜ ਦੀ ਪ੍ਰਸਾਰਣ ਸਭਾ ਦੀ ਸਮਾਪਤੀ। ਇਹ ਸੀ ਸਾਡੇ ਅੱਜ ਦੇ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਦੀ ਜਾਣਕਾਰੀ। FM ਬੈਂਡ 101.1 ਮੈਗਾਹਰਟਜ਼ 'ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ। ਸਟੂਡੀਓ ਦੀ ਘੜੀ 'ਤੇ ਸਮਾਂ 6:15 'ਤੇ 32 ਸਕਿੰਟ ਹੋ ਰਹੇ ਨੇ। ਆਓ ਹੁਣ ਸਰਵਣ ਕਰਦੇ ਹਾਂ ਪ੍ਰੋਗਰਾਮ ਅੰਮ੍ਰਿਤ ਵੇਲਾ।

ਸ਼ਬਦ ਸਰਵਣ ਕਰ ਰਹੇ ਸੀ ਭਾਈ ਗੋਪਾਲ ਸਿੰਘ ਰਾਗੀ ਹੋਰਾਂ ਪਾਸੋਂ। ਤੇ ਆ ਹੁਣ ਸ਼ਬਦ ਸਰਵਣ ਕਰਦੇ ਹਾਂ ਭਾਈ ਸਤਨਾਮ ਸਿੰਘ ਰਾਗੀ ਹੋਰਾਂ ਦੀ ਆਵਾਜ਼ ਦੇ ਵਿੱਚ।

0: ਆਕਾਸ਼ਵਾਣੀ FM ਬਠਿੰਡਾ ਤੇ ਇਸ ਵਕਤ ਤੁਸੀਂ ਸਰਵਣ ਕਰ ਰਹੇ ਹੋ ਪ੍ਰੋਗਰਾਮ ਅੰਮ੍ਰਿਤ ਵੇਲਾ।
1: ਤਿਆਹੁਣ ਸ਼ਬਦ ਸਰਵਣ ਕਰਦੇ ਹਾਂ ਸੁਖਵਿੰਦਰ ਸਿੰਘ ਦੀ ਆਵਾਜ਼ ਦੇ ਵਿੱਚ।

ਤੁਸੀਂ ਸੁਣ ਰਹੇ ਸੀ ਇਹ ਭਗਤੀ ਰਚਨਾ ਅਨੂਪ ਜਲੋਟਾ ਦੀ ਆਵਾਜ਼ ਦੇ ਵਿੱਚ। ਤਿਉਂ ਸੁਣਦੇ ਹਾਂ ਇੱਕ ਭਗਤੀ ਰਚਨਾ ਜਿਸ ਨੂੰ ਆਵਾਜ਼ ਦਿੱਤੀ ਹੈ ਸਰਦੂਲ ਸਿਕੰਦਰ ਨੇ।

ਇਸ ਹੀ ਸਾਡਾ ਅੱਜ ਦਾ ਪ੍ਰੋਗਰਾਮ ਅੰਮ੍ਰਿਤ ਵੇਲਾ। ਤੁਸੀਂ ਟਿਊਨ ਕੀਤਾ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਸ ਤੇ ਸਟੂਡੀਓ ਦੀ ਕੜੀ ਮੁਤਾਬਕ ਸਮਾਂ ਜੀ 7:20 ਦਾ ਤੇ ਹੁਣ ਪੇਸ਼ ਹੈ ਪ੍ਰੋਗਰਾਮ ਸੱਜਰੀ ਸਵੇਰ।

ਆਓ ਕੁਝ ਰਸਮਾਂ ਤੇ ਰੀਤਾਂ ਦੀ ਗੱਲ ਕਰੀਏ, ਬੇਜ਼ੁਬਾਨ ਅਣਕਹੀਆਂ ਪ੍ਰੀਤਾਂ ਦੀ ਗੱਲ ਕਰੀਏ। ਹਾਰ ਕੇ ਜੋ ਅਸੀਂ ਜਿੱਤ ਆਏ, ਆਓ ਐਸੀ ਜਿੱਤਾਂ ਦੀ ਗੱਲ ਕਰੀਏ। ਜੋ ਦੋ ਰੂਹਾਂ ਵਿੱਚ ਸਾਂਝ ਬਣਾਵੇ, ਆਓ ਐਸੇ ਕੁਝ ਗੀਤਾਂ ਦੀ ਗੱਲ ਕਰੀਏ। ਜੀ ਹਾਂ ਦੋਸਤੋ, ਆਦਾਬ, ਨਮਸਤੇ, ਸਤਿ ਸ਼੍ਰੀ ਅਕਾਲ ਐਂਡ ਗੁੱਡ ਮਾਰਨਿੰਗ। ਅੱਜ ਫਿਰ ਤੋਂ ਹਾਜ਼ਰ ਹੈ ਜੀ ਤੁਹਾਡਾ ਰੇਡੀਓ ਦੋਸਤ ਆਰਜੇ ਪਵਨ ਲੈ ਕੇ ਪ੍ਰੋਗਰਾਮ ਸਜਰੀ ਸਵੇਰ। ਬਿਲਕੁਲ ਸਾਥੀਓ, ਫਿਰ ਤੋਂ ਇੱਕ ਨਵਾਂ ਦਿਨ, ਨਵੀਂ ਸਵੇਰ, ਔਰ ਫਿਰ ਤੋਂ ਇਸ ਜ਼ਿੰਦਗੀ ਨੂੰ ਜੀਣ ਲਈ ਨਵੇਂ ਹੌਸਲੇ ਤੇ ਨਵੀਆਂ ਉਮੀਦਾਂ। ਸੋ ਸਾਥੀਓ, ਮੈਨੂੰ ਵੀ ਉਮੀਦ ਹੈ ਔਰ ਮੈਂ ਦੁਆ ਵੀ ਮੰਗਦਾ ਉਸ ਰੱਬ ਤੋਂ, ਉਸ ਵਾਹਿਗੁਰੂ ਤੋਂ, ਕਿ ਅੱਜ ਦਾ ਇਹ ਦਿਨ ਤੁਹਾਡੇ ਲਈ ਢੇਰ ਸਾਰੀਆਂ ਖੁਸ਼ੀਆਂ ਲੈ ਕੇ ਆਵੇ। ਬਿਲਕੁਲ ਜੀ, ਅੱਧ ਖੁੱਲੀਆਂ ਅੱਖਾਂ ਨਾਲ ਦੇਖਿਆ ਤੁਹਾਡਾ ਖੂਬਸੂਰਤ ਸੁਪਨਾ, ਤੁਹਾਡਾ ਖਾਬ ਅੱਜ ਪੂਰਾ ਹੋ ਜਾਵੇ। ਵੈਸੇ ਜੀ, ਹੁਣ ਤੱਕ ਤਾਂ ਤਕਰੀਬਨ ਸਾਡੇ ਸਾਰੇ ਹੀ ਦੋਸਤ ਗੂੜੀ ਨੀਂਦ ਤੋਂ ਜਾਗ ਗਏ ਹੋਣਗੇ। ਵੈਸੇ ਵੀ

ਤੋਂ ਸਾਡੇ ਬਜ਼ੁਰਗ ਸਾਡੇ ਸਿਆਣੇ ਨੇ ਸਵੇਰ ਦੇ ਉੱਠਣ ਦੇ ਸੰਦਰਭ ਵਿੱਚ ਇੱਕ ਗੱਲ ਕਿਹਾ ਕਰਦੇ ਸੀ। ਉਹ ਕਹਿੰਦੇ ਸੀ ਕਿ ਜੋ ਜਾਗਤ ਹੈ ਵੋ ਪਾਵਤ ਹੈ, ਜੋ ਸੋਵਤ ਹੈ ਵੋ ਖੋਵਤ ਹੈ। ਸੋ ਦੋਸਤੋ, ਹੁਣ ਸਮਾਂ ਜਾਗਣ ਦਾ ਹੈ ਔਰ ਮੈਨੂੰ ਉਮੀਦ ਹੈ ਕਿ ਤੁਸੀਂ ਵੀ ਆਪਣੀ ਬੈਟਰੀ ਨਾਲ ਅੱਜ ਦੇ ਦਿਨ ਦੀ ਸ਼ੁਰੂਆਤ ਕਰ ਦਿੱਤੀ ਹੋਣੀ ਹੈ। ਵੈਸੇ ਦੋਸਤੋ, ਹਰ ਇਨਸਾਨ ਦੀ ਦਿਨ ਦੀ ਸ਼ੁਰੂਆਤ ਆਪਣੇ ਹਿਸਾਬ ਆਪਣੀ ਰੂਟੀਨ ਦੇ ਨਾਲ ਹੀ ਕਰਦਾ ਹੈ। ਕਈ ਮੇਰੇ ਦੋਸਤ ਆਪਣੀ ਜਿਹੜੀ ਸਵੇਰ ਦੀ ਸੈਰ ਨਾਲ ਜਿਹੜੀ ਦਿਨ ਦਾ ਸ਼ੁਰੂਆਤ ਕਰਦੇ ਨੇ ਔਰ ਕਈ ਮੇਰੇ ਦੋਸਤ ਬੈਠੀ ਪੀ ਕੇ ਕਰਦੇ ਨੇ ਔਰ ਕਈ ਮੇਰੇ ਦੋਸਤ ਹੈ ਖੂਬਸੂਰਤ ਸੰਗੀਤ ਸੁਣ ਕੇ ਆਪਣੇ ਦਿਨ ਦੀ ਸ਼ੁਰੂਆਤ ਕਰਦੇ ਨੇ। ਸੋ ਜੀ, ਦਿਨ ਹੈ ਅੱਜ ਬੁੱਧਵਾਰ ਔਰ ਬੁੱਧਵਾਰ ਬਾਰੇ ਦੋਸਤੋ ਅਸੀਂ ਗੱਲ ਕਰਦੇ ਹਾਂ ਜੀ ਤੁਹਾਡੀ ਹੈਲਥ ਦੀ, ਤੁਹਾਡੀ ਸਿਹਤ ਦੀ। ਔਰ ਸਾਥੀਓ, ਅੱਜ ਦੇ ਦਿਨ ਅੱਜ ਦੇ ਇਸ ਅੰਕ ਵਿੱਚ ਅਸੀਂ ਗੱਲ ਕਰਾਂਗੇ ਸਿਹਤਮੰਦ ਰਹਿਣ ਲਈ ਸੰਤੁਲਿਤ ਖੁਰਾਕ ਬਾਰੇ। ਬਿਲਕੁਲ ਜੀ, ਕੀ ਖਾਣਾ ਚਾਹੀਦਾ, ਕੀ ਨਹੀਂ ਖਾਣਾ ਚਾਹੀਦਾ ਔਰ ਸਾਡਾ ਡਾਇਟ ਪਲਾਨ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ। ਸਾਥੀਓ, ਇਸ ਤਰ੍ਹਾਂ ਦੇ ਕਈ ਸਵਾਲਾਂ ਦੇ ਜਵਾਬ ਲੈਣ ਲਈ ਅੱਜ ਪ੍ਰੋਗਰਾਮ ਦੇ ਵਿੱਚ ਫੋਨ ਲਾਈਨ 'ਤੇ ਸਾਡੇ ਨਾਲ ਜੁੜਨਗੇ ਡਾਇਟੀਸ਼ੀਅਨ ਡਾਕਟਰ ਨੰਦਨੀ ਕਟਿਆਲ। ਪ੍ਰੋਗਰਾਮ ਦੇ ਪਹਿਲੇ ਸੈਗਮੈਂਟ ਵਿੱਚ ਗੱਲ ਕਰਾਂਗੇ ਤੁਹਾਡੇ ਸੁਪਨਿਆਂ ਦੀ, ਤੁਹਾਡੇ ਹੌਸਲੇ ਦੀ, ਥੋਟ ਆਫ ਦਾ ਡੇ ਦੇ ਵਿੱਚ। ਜੀ ਹਾਂ, ਅੱਜ ਦਾ ਦਿਨ ਯਾਨੀ ਕਿ 12 ਅਗਸਤ ਦਾ ਦਿਨ, ਸਾਥੀਓ ਇਤਿਹਾਸ ਦੇ ਪੰਨਿਆਂ 'ਤੇ ਇਹ ਕੀ ਕਹਿ ਰਿਹਾ ਇਸ ਬਾਰੇ ਵੀ ਗੱਲ ਕਰਾਂਗੇ ਔਰ ਤੁਹਾਡੀ ਚਾਹ ਦੀਆਂ ਚੁਸਕਿਆਂ ਦੇ ਨਾਲ ਅਖਬਾਰੀ ਸੁਰਖੀਆਂ ਵੀ ਸਾਥੀਓ ਇਸ ਪ੍ਰੋਗਰਾਮ ਦਾ ਹਿੱਸਾ ਰਹਿਣਗੀਆਂ। ਸੋ ਜੀ, ਆਪਣੇ ਅੱਜ ਦੇ ਦਿਨ ਦੀਆਂ ਸਾਰੀਆਂ ਪਰੇਸ਼ਾਨੀਆਂ ਗਿਲੇ ਸ਼ਿਵਕੇ ਆਪਣੇ ਗਮ ਭੁਲਾ ਕੇ ਬਣੇ ਰਹੋ 101.1 ਮੈਗਾ ਹਰਟਸ ਤੇ ਆਪਣੇ ਰੇਡੀਓ ਦੋਸਤ ਆਰ ਜੇ ਪਵਨ ਦੇ ਨਾਲ। ਕਰਦੇ ਹਾਂ ਜੀ ਪ੍ਰੋਗਰਾਮ ਦਾ ਆਗਾਜ਼ ਇਸ ਖੂਬਸੂਰਤ ਜਿਹੇ ਗੀਤ ਦੇ ਨਾਲ।

0: 짝대.
1: 폴리스?
2: 미스 시마.
1: 한지?
2: 오늘 폴리스 타네 아오. ਰੁਕੋ ਨਹੀਂ ਤਾਂ ਕਾਰਾ ਜਾਵਾਂਗੇ ਹਾਂ
1: ਕਿਉਂ ਪਰ ਮੈਂ
2: ਇਕੱਲੇ ਦੂਜੇ ਕਮਰੇ ਵਿੱਚ ਆਉਂ ਤੁਹਾਡਾ ਬੇਟਾ ਸਾਡੀ ਹਿਰਾਸਤ ਵਿੱਚ ਹੈ ਅਤੇ ਤੁਸੀਂ ਡਿਜੀਟਲ ਅਰੈਸਟ ਵਿੱਚ ਹੋ
1: ਡਿਜੀਟਲ ਅਰੈਸਟ
2: 1 ਲੱਖ ਦਿਓ ਬਚ ਜਾਓਗੇ
1: ਇੰਨੇ ਪੈਸੇ
2: ਅੱਛਾ ਠੀਕ ਹੈ ਇੱਕ ਲਿੰਕ ਭੇਜਿਆ ਹੈ ਹੁਣੇ ਪ੍ਰੋਸੈਸਿੰਗ ਲਈ 30,000 ਦਿਓ ਨਹੀਂ ਤਾਂ ਬੇਟਾ ਜੇਲ੍ਹ ਜਾਵੇਗਾ
1: ਜੇਲ੍ਹ ਤਾਂ ਤੂੰ ਜਾਵੇਂਗਾ ਤੇਰਾ ਚਿਹਰਾ ਰਿਕਾਰਡ ਹੋ ਗਿਆ ਹੈ
2: ਓਏ
1: ਡਿਜੀਟਲ ਅਰੈਸਟ ਜਿਹਾ ਕੁਝ ਨਹੀਂ ਹੁੰਦਾ ਇਹ ਸਭ ਫਰਾਡ ਹੈ ਇਸ ਲਈ ਘਬਰਾਓ ਨਾ ਪੁਲਿਸ ਬੈਂਕ RBI ਆਦਿ ਦੇ ਨਾਮ ਤੋਂ ਆਉਣ ਵਾਲੇ ਸਾਈਬਰ ਅਪਰਾਧੀਆਂ ਦੇ ਫੋਨ ਕਾਲ ਜਾਂ ਵੀਡੀਓ ਕਾਲ ਤੋਂ ਸਾਵਧਾਨ ਰਹੋ ਉਹਨਾਂ ਨੂੰ ਪੈਸਾ ਨਾ ਭੇਜੋ ਅਤੇ ਤੁਰੰਤ ਪੁਲਿਸ ਨੂੰ ਰਿਪੋਰਟ ਕਰੋ
3: ਹੈਲੋ ਮੰਮਾ
1: ਹਾਈ
4: RBI ਕਹਿੰਦਾ ਹੈ
1: ਜਾਣਕਾਰ ਬਣੋ ਸੁਚੇਤ ਰਹੋ
5: ਮੈਂ ਤਾਂ ਟੀਕਾ ਲਾ ਲਿਆ ਹੁਣ ਤੂੰ ਵੀ ਲਾ ਲੈ ਨਖਰੇ ਨਾ ਕਰ
6: ਨਹੀਂ ਯਾਰ ਮੈਂ ਨਹੀਂ ਲਾਉਣਾ
5: ਇਹ ਤਾਂ ਫਿਰ ਯਾਰ ਮਾਰ ਵਾਲੀ ਗੱਲ ਹੋਗੀ
6: ਨਸ਼ਾ ਕਰਨ ਲਈ ਮਜਬੂਰ ਕਰਨ ਵਾਲੇ ਦੋਸਤ ਦੋਸਤ ਨਹੀਂ ਦੁਸ਼ਮਣ ਹੁੰਦੇ ਆ ਨਾਲੇ ਇਹ ਤੇਰੀ ਸੂਈਆਂ ਸਾਂਝੀ ਕਰਨ ਨਾਲ ਤੈਨੂੰ HIV ਦਾ ਵੀ ਖਤਰਾ ਹੋ ਸਕਦਾ ਹੈ
7: ਅੱਜ ਹੀ ਸਰਕਾਰ ਦੀ ਯੁੱਧ ਨਸ਼ਾ ਵਿਰੁੱਧ ਮੁਹਿੰਮ ਦਾ ਹਿੱਸਾ ਬਣੋ ਤੇ ਸਹੀ ਦੋਸਤੀ ਨਿਭਾਓ ਤੇ ਦੋਸਤਾਂ ਦਾ ਵੀ ਨਸ਼ਾ ਛੁਡਵਾਓ ਬਾਕੀ ਜੇਕਰ HIV ਹੋਣ ਦਾ ਸ਼ੱਕ ਹੈ ਤਾਂ ਸਰਕਾਰੀ ਹਸਪੀਟਲ ਵਿੱਚ HIV ਦਾ ਟੈਸਟ ਮੁਫਤ ਕਰਵਾਓ ਵਧੇਰੇ ਜਾਣਕਾਰੀ ਲਈ ਡਾਇਲ ਕਰੋ ਟੋਲ ਫ੍ਰੀ ਹੈਲਪਲਾਈਨ ਨੰਬਰ 1097 ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਵੱਲੋਂ ਜਨ ਹਿੱਤ ਵਿੱਚ ਜਾਰੀ
8: ਆਕਾਸ਼ਵਾਣੀ FM ਬਠਿੰਡਾ 101.1 ਮੈਗਾਹਰਟਜ਼ ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ

12 ਮਿੰਟ ਤੇ 11 ਸਕਿੰਟ ਹੈ ਜੀ। ਮੌਸਮ ਖੂਬਸੂਰਤ, ਪੰਛੀਆਂ ਦਾ ਨਿੰਮਾ ਨਿੰਮਾ ਸ਼ੋਰ, ਠੰਡੀ ਠੰਡੀ ਹਵਾ ਦੀ ਰਵਾਨਗੀ ਦੋਸਤੋ, ਇਸ਼ਾਰਾ ਕਰ ਰਿਹਾ ਕਿ ਅੱਜ ਮੌਸਮ ਫਿਰ ਸੇ ਬੇਈਮਾਨ ਹੈ। ਬਿਲਕੁਲ ਜੀ, 101.1 ਮੈਗਾਹਰਟਜ਼ ਤੇ ਤੁਸੀਂ ਇਸ ਬਣੇ ਹੋਏ ਹੋ ਆਪਣੇ ਰੇਡੀਓ ਦੋਸਤ ਆਰਜੇ ਪਵਨ ਦੇ ਨਾਲ। ਚੱਲ ਰਿਹਾ ਪ੍ਰੋਗਰਾਮ ਦੋਸਤੋ ਸੱਜਰੀ ਸਵੇਰ ਤੇ, ਸਮਾਂ 7:12 ਤੇ 38 ਸਕਿੰਟ ਦਾ। ਸੋ ਜੀ, ਵੱਧਦੇ ਹਾਂ ਸਾਡੇ ਪ੍ਰੋਗਰਾਮ ਦੇ ਪਹਿਲੇ ਸੈਗਮੈਂਟ ਵੱਲ ਤੇ ਅੱਜ ਮੈਂ ਗੱਲ ਕਰੂੰਗਾ ਤੁਹਾਡੇ ਹੌਸਲੇ ਦੀ, ਤੁਹਾਡੇ ਸੁਪਨਿਆਂ ਦੀ, ਤੁਹਾਡੀ ਮਿਹਨਤ ਦੀ।

ਬਿਲਕੁਲ ਸਾਥੀਓ, ਸਾਡਾ ਇੱਕ ਵਿਚਾਰ ਹੈ, ਇੱਕ ਅੱਜ ਦਾ ਵਿਚਾਰ ਯਾਨੀ ਥੋਟ ਆਫ ਦਾ ਜੇ ਮੈਂ ਡੇ ਦੀ ਗੱਲ ਕਰਾਂ ਤਾਂ ਕਹਿੰਦੇ ਨੇ ਕਿ ਅੱਗੇ ਝੁਕਦਾ ਨਹੀਂ ਉਹੀ ਇੱਕ ਦਿਨ ਹਾਲਾਤਾਂ ਨੂੰ ਬਦਲ ਦਿੰਦਾ ਹੈ। ਸੁਪਨੇ ਵੱਡੇ ਰੱਖੋ, ਮਿਹਨਤ ਸੱਚੀ ਤੇ ਹੌਸਲਾ ਹਮੇਸ਼ਾ ਉੱਚਾ ਰੱਖੋ। ਬਿਲਕੁਲ ਸਾਥੀਓ, ਜ਼ਿੰਦਗੀ ਅੰਦਰ ਬੇਸ਼ੱਕ ਮੁਸ਼ਕਲ ਹਾਲਾਤ ਆਉਣ ਤੇ ਹਾਰ ਨਹੀਂ ਮੰਨਣੀ ਚਾਹੀਦੀ। ਜੇ ਅਸੀਂ ਹਿੰਮਤ, ਮਿਹਨਤ ਅਤੇ ਵਿਸ਼ਵਾਸ ਨਾਲ ਆਪਣੇ ਕੰਮ ਵਿੱਚ ਲੱਗੇ ਰਹੀਏ ਤਾਂ ਇੱਕ ਦਿਨ ਅਸੀਂ ਆਪਣੀਆਂ ਮੁਸ਼ਕਲਾਂ ਨੂੰ ਪਾਰ ਕਰ ਸਕਦੇ ਹਾਂ ਅਤੇ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾ ਸਕਦੇ ਹਾਂ। ਔਰ ਸਾਥੀਓ, ਜੇ ਮੈਂ ਇਰਾਦਿਆਂ ਦੀ ਗੱਲ ਕਰਾਂ ਤਾਂ ਸਾਡੀ ਜ਼ਿੰਦਗੀ ਦੇ ਇਰਾਦੇ ਹਮੇਸ਼ਾ ਮਜ਼ਬੂਤ ਹੋਣੇ ਚਾਹੀਦੇ ਹੈ। ਜ਼ਿੰਦਗੀ ਵਿੱਚ ਸਫਲਤਾ ਹਾਸਲ ਕਰਨ ਲਈ ਇਰਾਦਾ ਦਾ ਮਜ਼ਬੂਤ ਹੋਣਾ ਵੀ ਸਾਥੀਓ ਬਹੁਤ ਜ਼ਰੂਰੀ ਹੈ। ਜਦੋਂ ਸਾਡੇ ਇਰਾਦੇ ਪੱਕੇ ਹੁੰਦੇ ਨੇ ਤਾਂ ਅਸੀਂ ਮੁਸ਼ਕਲਾਂ ਅਤੇ ਰੁਕਾਵਟਾਂ ਤੋਂ ਨਹੀਂ ਡਰਦੇ। ਰਸਤੇ ਵਿੱਚ ਕਈ ਵਾਰ ਸਾਥੀਓ ਅਸਫਲਤਾ ਮਿਲ ਸਕਦੀ ਹੈ, ਪਰ ਮਜ਼ਬੂਤ ਇਰਾਦੇ ਸਾਨੂੰ ਦੁਬਾਰਾ ਕੋਸ਼ਿਸ਼ ਕਰਨ ਦੀ ਹਿੰਮਤ ਦਿੰਦੇ ਨੇ। ਸਾਨੂੰ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਮਿਹਨਤ, ਧੀਰਜ ਅਤੇ ਆਤਮ ਵਿਸ਼ਵਾਸ ਨਾਲ ਅੱਗੇ ਵਧਣਾ ਚਾਹੀਦਾ ਹੈ। ਜੇ ਮਨ ਵਿੱਚ ਪੱਕਾ ਨਿਸ਼ਚਾ ਹੋਵੇ ਤਾਂ ਵੱਡੀ ਤੋਂ ਵੱਡੀ ਮੁਸ਼ਕਲ ਵੀ ਆਸਾਨ ਹੋ ਸਕਦੀ ਹੈ। ਇਸ ਲਈ ਸਾਨੂੰ ਹਮੇਸ਼ਾ ਸਾਥੀਓ ਆਪਣੇ ਇਰਾਦੇ ਮਜ਼ਬੂਤ ਰੱਖਣੇ ਚਾਹੀਦੇ ਹਨ ਅਤੇ ਮੰਜ਼ਿਲਾਂ ਵੱਲ ਲਗਾਤਾਰ ਵੱਧਦੇ ਰਹਿਣਾ ਚਾਹੀਦਾ ਹੈ। ਉਹ ਸਾਥੀਓ, ਜ਼ਿੰਦਗੀ ਵਿੱਚ ਸਫਲ ਹੋਣ ਲਈ ਹੌਸਲੇ ਅਤੇ ਮਿਹਨਤ ਦੀ ਬਹੁਤ ਲੋੜ ਹੁੰਦੀ ਹੈ। ਜੇ ਮਨੁੱਖ ਆਪਣੇ ਮਕਸਦ ਨੂੰ ਹਾਸਲ ਕਰਨ ਲਈ ਲਗਾਤਾਰ ਮਿਹਨਤ ਕਰੇ ਅਤੇ ਮੁਸ਼ਕਲਾਂ ਤੋਂ ਨਾ ਡਰੇ ਤਾਂ ਸਫਲਤਾ ਜ਼ਰੂਰ ਮਿਲਦੀ ਹੈ। ਦੋਸਤੋ, ਕਈ ਵਾਰ ਅਸਫਲਤਾ ਸਾਡੇ ਰਾਸਤੇ ਵਿੱਚ ਰੁਕਾਵਟ ਬਣਦੀ ਹੈ, ਪਰ ਸਾਨੂੰ ਹਿੰਮਤ ਨਹੀਂ ਹਾਰਨੀ ਚਾਹੀਦੀ ਔਰ ਅਸਫਲਤਾ ਤੋਂ ਸਿੱਖ ਕੇ ਹੋਰ ਮਿਹਨਤ ਕਰਨੀ ਚਾਹੀਦੀ ਹੈ। ਔਰ ਦੋਸਤੋ, ਹੌਸਲਾ ਸਾਨੂੰ ਮੁਸ਼ਕਲ ਸਮੇਂ ਵਿੱਚ ਅੱਗੇ ਵਧਣ ਦੀ ਤਾਕਤ ਦਿੰਦਾ ਹੈ ਅਤੇ ਮਿਹਨਤ ਸਾਡੇ ਸੁਪਨਿਆਂ ਨੂੰ ਸਾਕਾਰ ਕਰਦੀ ਹੈ। ਇਸ ਲਈ ਸਾਨੂੰ ਹਮੇਸ਼ਾ ਹਿੰਮਤ ਨਾਲ ਮਿਹਨਤ ਕਰਨੀ ਚਾਹੀਦੀ ਹੈ, ਕਿਉਂਕਿ ਹੌਸਲਾ ਅਤੇ ਮਿਹਨਤ ਹੀ ਸਫਲਤਾ ਦੀ ਅਸਲ ਕੁੰਜੀ ਹੈ। ਬਿਲਕੁਲ ਜੀ, ਮੰਜ਼ਿਲ ਉਨ੍ਹੀਂ ਕੋ ਮਿਲਤੀ ਹੈ ਜਿਨਕੇ ਸਪਨੋ ਮੇਂ ਜਾਨ ਹੋਤੀ ਹੈ। ਮੰਜ਼ਿਲ ਉਨ੍ਹੀਂ ਕੋ ਮਿਲਤੀ ਹੈ ਜਿਨਕੇ ਸਪਨੋ ਮੇਂ ਜਾਨ ਹੋਤੀ ਹੈ। ਪੰਖ ਸੇ ਕੁਛ ਨਹੀਂ ਹੋਤਾ, ਹੌਸਲੋ ਸੇ ਉਡਾਨ ਹੋਤੀ ਹੈ। ਬਣੇ ਰਹੋ ਜੀ 101.1 ਮੈਗਾਹਰਟਜ਼ ਤੇ।

0: ਕਿ 30 ਮਿੰਟ ਦੇ ਪ੍ਰੋਗਰਾਮ ਘਰ ਪਰਿਵਾਰ ਦੇ ਅੰਤਰਗਤ ਹਫਤਾਵਾਰੀ ਸਿਲਸਿਲਾ ਚਾਨਣ ਮੁਨਾਰੇ ਵਿੱਚ ਸਾਡੇ ਮਹਿਮਾਨ ਹੋਣਗੇ ਪ੍ਰੋਫੈਸਰ ਗੁਰਜੀਤ ਕੌਰ ਤੇ ਮੁਲਾਕਾਤੀ ਹੋਣਗੇ ਗੁਰਦੀਪ ਗਿੱਲ ਜੀ। ਸੋ ਸੁਣਨਾ ਨਾ ਭੁੱਲਣਾ ਅੱਜ ਦੁਪਹਿਰ 12:30 ਵਜੇ ਸਿਲਸਿਲਾ ਚਾਨਣ ਮੁਨਾਰੇ।
1: ਆਕਾਸ਼ਵਾਣੀ FM ਬਠਿੰਡਾ ਦੇ ਪਿਆਰੇ ਸਰੋਤਿਓ, ਮਿਤੀ 12 ਅਗਸਤ ਦਿਨ ਬੁੱਧਵਾਰ ਨੂੰ ਸ਼ਾਮ 5:30 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਅੱਖਰ ਬੋਲਦੇ ਨੇ ਤੇ ਸਾਡਾ ਇਸ ਵਾਰ ਦਾ ਵਿਸ਼ਾ ਹੋਏਗਾ ਜ਼ਿੰਦਗੀ ਦੀ ਸਾਰਥਿਕਤਾ।

ਜੇ ਦੋਸਤੋ ਗੱਲ ਕਰੀਏ 1851 ਦੀ, ਯਾਨੀ ਕਿ 12 ਅਗਸਤ 1851, ਅਮਰੀਕੀ ਉਦਯੋਗਪਤੀ ਇਸਾਕ ਸਿੰਗਰ ਨੂੰ ਸਿਲਾਈ ਮਸ਼ੀਨ ਨਾਲ ਸੰਬੰਧਿਤ ਪੇਟੈਂਟ ਮਿਲਿਆ। 1870 ਦੇ ਵਿੱਚ ਜੇ ਗੱਲ ਕਰਾਂ, 12 ਅਗਸਤ 1870 ਦੇ ਵਿੱਚ ਦੋਸਤੋ ਥੋਮਸ ਐਡੀਸਨ ਨੇ ਫੋਨੋਗ੍ਰਾਫ ਦਾ ਪਹਿਲਾ ਸਫਲ ਪ੍ਰਦਰਸ਼ਨ ਕੀਤਾ। 1953 ਦੇ ਵਿੱਚ ਦੋਸਤੋ ਮੈਂ ਗੱਲ ਕਰਾਂ 12 ਅਗਸਤ ਦੀ, ਤਾਂ ਸੋਵੀਅਤ ਸੰਘ ਨੇ ਆਪਣੇ ਪਹਿਲੇ ਥਰਮੋਨੀਓ ਕਲੀਅਰ ਹਥਿਆਰ ਦਾ ਜਿਹੜਾ ਉਹ ਪ੍ਰੀਖਣ ਕੀਤਾ ਸੀ, ਉਹ ਵੀ ਦਿਨ ਸੀ ਦੋਸਤੋ 12 ਅਗਸਤ 1953। ਬਾਰਾਂ ਅਗਸਤ ਦੀ ਦੋਸਤੋ ਇੱਕ ਬੜੀ ਹੀ ਮੰਦਭਾਗੀ ਜਿਹੜੀ ਉਹ ਵੀ ਘਟਨਾ ਇਸ ਦਿਨ ਨਾਲ ਜੁੜੀ ਹੋਈ ਹੈ। 12 ਅਗਸਤ 1985 ਦੇ ਵਿੱਚ ਦੋਸਤੋ ਜਪਾਨ ਵਿੱਚ ਜਪਾਨ ਏਅਰਲਾਈਨਸ ਫਲਾਈਟ 123 ਹਾਦਸਾਗ੍ਰਸਤ ਹੋਇਆ ਸੀ। ਇਹ ਦੁਨੀਆ ਦੇ ਸਭ ਤੋਂ ਭਿਆਨਕ ਹਵਾਈ ਹਾਦਸਿਆਂ ਵਿੱਚੋਂ ਇੱਕ ਸੀ।

ਦੋਸਤੋ ਅੱਜ ਦੇ ਦਿਨ ਸਾਡੇ ਬਹੁਤ ਸਾਰੇ ਸ਼ਖਸੀਅਤ ਹੈ ਉਹਨਾਂ ਨੇ ਵੀ ਇਸ ਦੁਨੀਆਂ 'ਤੇ ਜਿਹੜਾ ਕਦਮ ਰੱਖਿਆ ਜੀ ਉਹਨਾਂ ਦੀ ਮੈਂ ਗੱਲ ਕਰਾਂ 12 ਅਗਸਤ 1914 ਦੇ ਵਿੱਚ ਤੇਜੀ ਬੱਚਨ ਜੀ ਹਾਂ ਭਾਰਤੀ ਸਿਨੇਮਾ ਦੇ ਮਹਾਨਾਇਕ ਅਮਿਤਾਭ ਬੱਚਨ ਦੀ ਜਿਹੜੀ ਮਾਤਾ ਸੀ ਉਹਨਾਂ ਨੇ ਵੀ ਦੋਸਤੋ ਅੱਜ ਦੇ ਦਿਨ ਉਹਨਾਂ ਨੇ ਜਨਮ ਲਿਆ ਸੀ ਦਿਨ ਸੀ 12 ਅਗਸਤ 1914 ਸੋ ਦੋਸਤੋ ਅਸੀਂ ਵੀ ਆਪਣੇ ਦਿਨ ਨੂੰ ਆਪਣੀ ਤਾਰੀਖ ਨੂੰ ਖਾਸ ਬਣਾ ਸਕਦੇ ਹਾਂ ਬਿਲਕੁਲ ਜੀ ਖਾਸ ਬਣਾ ਸਕਦੇ ਹੋ ਤੁਸੀਂ ਆਪਣੇ ਕੁਝ ਖਾਸ ਕੰਮ ਕਰਕੇ ਸੋ ਜੀ ਸਮਾਂ ਫਿਲਹਾਲ 7:29 ਅਤੇ 8 ਸੈਕਿੰਡ ਦਾ ਜੀ 101.1 ਮੈਗਾਹਰਟਜ਼ ਦੋਸਤੋ ਜਾਰੀ ਹੈ ਪ੍ਰੋਗਰਾਮ ਸੱਜਰੀ ਸਵੇਰ ਦਾ ਇਹ ਸਫ਼ਰ।

0: ਬਿਲਕੁਲ ਸਾਥੀਓ, ਘੜੀ ਦੀ ਸੂਈਆਂ ਵੀ ਅੱਗੇ ਵੱਧ ਰਹੀਆਂ ਨੇ ਤੇ ਸਮਾਂ ਜੀ 7:34 ਤੇ 32 ਦਾ। ਵੱਧਦੇ ਹਾਂ ਸਾਡੇ ਪ੍ਰੋਗਰਾਮ ਦੇ ਅਗਲੇ ਖਾਸ ਸੈਗਮੈਂਟ ਵੱਲ, ਔਰ ਜਿਸ ਵਿੱਚ ਦੋਸਤੋ ਅਸੀਂ ਗੱਲ ਕਰਾਂਗੇ ਅੱਜ ਤੁਹਾਡੀ ਹੈਲਥ ਦੀ, ਤੁਹਾਡੀ ਸਿਹਤ ਦੀ। ਬਿਲਕੁਲ ਦੋਸਤੋ, ਆਕਾਸ਼ਵਾਣੀ FM ਬਠਿੰਡਾ ਤੋਂ ਜਿੱਥੇ ਤੁਹਾਡੇ ਮਨੋਰੰਜਨ ਦਾ ਖਿਆਲ ਰੱਖਦਾ ਹੈ, ਉੱਥੇ ਅਸੀਂ ਤੁਹਾਡੀ ਸਿਹਤ ਦਾ ਵੀ ਪੂਰਾ ਖਿਆਲ ਰੱਖਦੇ ਹਾਂ। ਔਰ ਸਾਥੀਓ, ਹਰ ਬੁੱਧਵਾਰ ਅਸੀਂ ਗੱਲ ਕਰਦੇ ਹਾਂ ਸਿਹਤ ਸੰਬੰਧੀ ਜਾਣਕਾਰੀ ਦੇਣ ਲਈ ਕਿਸੇ ਮਾਹਰ ਡਾਕਟਰ ਦੇ ਨਾਲ। ਔਰ ਵੈਸੇ ਵੀ ਦੋਸਤੋ, ਸਾਡੇ ਪੰਜਾਬ ਅੰਦਰ ਲੋਕ ਆਪਣੀ ਸਿਹਤ ਦਾ, ਖਾਣ ਪੀਣ ਦਾ ਪੂਰਾ ਖਿਆਲ ਰੱਖਦੇ ਨੇ। ਔਰ ਸਿਆਣੇ ਦੋਸਤੋ ਇਸ ਬਾਰੇ ਸਾਨੂੰ ਬਹੁਤ ਸਾਰੇ ਕੁਝ ਰਾਏ ਵੀ ਦੇ ਕੇ ਜਾਂਦੇ ਨੇ ਕਿ ਅਰੋਗ ਸਰੀਰ ਨਿਰੋਗ ਮਨ, ਯਾਨੀ ਕਿ ਜੇ ਤੁਹਾਡਾ ਸਰੀਰ ਤੰਦਰੁਸਤ ਹੈ ਤਾਂ ਤੁਹਾਡਾ ਮਨ ਵੀ ਤੰਦਰੁਸਤ ਰਹਿੰਦਾ ਹੈ। ਔਰ ਸਾਥੀਓ, ਤੰਦਰੁਸਤ ਰਹਿਣ ਲਈ ਸਾਨੂੰ ਆਪਣੇ ਖਾਣ ਪੀਣ ਦੀਆਂ ਆਦਤਾਂ ਦਾ ਵੀ ਪੂਰਾ ਖਿਆਲ ਰੱਖਣਾ ਪੈਂਦਾ ਹੈ। ਅਸੀਂ ਕੀ ਖਾਣਾ ਹੈ, ਕਿਸ ਸਮੇਂ ਖਾਣਾ ਹੈ, ਕਿੰਨਾ ਖਾਣਾ ਹੈ ਔਰ ਕੀ ਨਹੀਂ ਖਾਣਾ। ਸੋ ਦੋਸਤੋ, ਇਸ ਤਰ੍ਹਾਂ ਦੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਦੇਣ ਲਈ ਅੱਜ ਖਾਸ ਤੌਰ 'ਤੇ ਫੋਨ ਲਾਈਨ 'ਤੇ ਸਾਡੇ ਨਾਲ ਜੁੜ ਰਹੇ ਨੇ ਡਾਇਟੀਸ਼ਨ ਡਾਕਟਰ ਨੰਦਨੀ ਕਟਿਆਲ ਜੀ। ਸੋ ਜੀ, ਕਰਦੇ ਹਾਂ ਉਹਨਾਂ ਨਾਲ ਗੱਲਬਾਤ। ਨੰਦਨੀ ਕਟਿਆਲ ਜੀ, ਸਵਾਗਤ ਹੈ ਆਪ ਜੀ ਦਾ ਪ੍ਰੋਗਰਾਮ ਸਰਜਰੀ ਸਵੇਰ ਦੇ ਵਿੱਚ।
1: ਥੈਂਕ ਯੂ ਸੋ ਮਚ ਸਰ, ਬਹੁਤ ਬਹੁਤ ਸ਼ੁਕਰੀਆ।
0: ਮੈਡਮ, ਸਬਸੇ ਪਹਿਲੇ ਤੋਂ ਮੈਂ ਆਕਾਸ਼ਵਾਣੀ FM ਬਠਿੰਡਾ ਕੇ ਇਸ ਮੰਚ ਪਰ ਆਪਕਾ ਸਵਾਗਤ ਕਰਤਾ ਹੂੰ, ਕਿਉਂਕਿ ਮਾਰਨਿੰਗ ਸੁਬਹ ਕੇ ਟਾਈਮ ਆਪਨੇ ਆਕਾਸ਼ਵਾਣੀ FM ਬਠਿੰਡਾ ਕੇ ਲੀਏ ਸਮੇਂ ਦਿਆ।
1: ਬਹੁਤ ਬਹੁਤ ਸ਼ੁਕਰੀਆ ਸਰ।
0: ਸੋ ਮੈਡਮ, ਬਹੁਤ ਸੇ ਸਵਾਲ ਹੈ, ਮੈਂ ਆਪਸੇ ਪੰਜਾਬੀ ਮੇਂ ਬਾਤ ਕਰੂੰਗਾ ਮੈਡਮ, ਹਿੰਦੀ ਮੇਂ ਚਲ ਜਾਏਗਾ,
1: ਜੈਸੇ ਆਪਕੋ ਕੰਫਰਟੇਬਲ ਲਗੇ ਸਰ।
0: ਓਕੇ ਓਕੇ,

0: ਸੋ ਮੈਡਮ, ਸਾਡੇ ਜਿਹੜੇ ਹਿੰਦੁਸਤਾਨੀ ਨੇ, ਖਾਸ ਕਰਕੇ ਪੰਜਾਬੀ, ਵੀ ਖਾਣ ਪੀਣ ਦਾ ਪੂਰਾ ਧਿਆਨ ਰੱਖਦੇ ਨੇ, ਔਰ ਕਈ ਵਾਰ ਮੈਡਮ ਬਹੁਤ ਸਾਰੇ ਇਸ ਤਰ੍ਹਾਂ ਦੇ ਸਵਾਲਾਤ ਸਾਡੇ ਜੁੜ ਜਾਂਦੇ ਨੇ ਕਿ ਸਾਨੂੰ ਕੀ ਖਾਣਾ ਹੈ, ਕੀ ਨਹੀਂ ਖਾਣਾ। ਜੀ ਮੈਡਮ, ਮੈਂ ਸੰਤੁਲਿਤ ਖੁਰਾਕ ਦੀ ਗੱਲ ਕਰਾਂ, ਆਹਾਰ ਦੀ ਗੱਲ ਕਰਾਂ, ਤਾਂ ਮੈਡਮ ਕਿਹੜੇ ਕਿਹੜੇ ਸੰਤੁਲਿਤ ਆਹਾਰ ਖੁਰਾਕ ਨੇ ਜਿਹੜੇ ਅਸੀਂ ਕਹਿ ਸਕਦੇ ਹਾਂ ਕਿ ਇਹ ਪੋਸ਼ਕ ਤੱਤਵ ਨੇ?
1: ਬਿਲਕੁਲ ਸਰ, ਬਹੁਤ ਹੀ ਸੋਹਣਾ ਸਵਾਲ ਕੀਤਾ ਤੁਸੀਂ। ਕੁਛ ਚੀਜ਼ਾਂ ਜਿਹੜੀ ਅਸੀਂ ਆਪਣੀ

0: ਚ ਹਮੇਸ਼ਾ ਸਾਨੂੰ ਰੱਖਣੀ ਚਾਹੀਦੀ ਹੈ ਉਹ ਹੈਗੀ ਹੈ ਕਿ ਜਿਸ ਜਿਹੜੀ ਹੁਣ ਲੈਕ ਕਰ ਰਹੀ ਹੈ ਸਾਡੀ ਮੀਲ ਦੇ ਵਿੱਚ ਉਹ ਮੇਨ ਹੈ ਪ੍ਰੋਟੀਨ
1: ਜੀ।
0: ਸਾਡੀ ਇੰਡੀਅਨ ਜੇ ਵੈਜੀਟੇਰੀਅਨ ਡਾਇਟ ਦੀ ਗੱਲ ਕਰੇ ਤੇ ਉਸ ਚ ਪ੍ਰੋਟੀਨ ਬਹੁਤ ਹੀ ਘੱਟ ਹੈ। ਇੱਕ ਏਜ ਤੋਂ ਬਾਅਦ ਸਾਡਾ ਮਸਲ ਲੋਸ ਹੋਣਾ ਸ਼ੁਰੂ ਹੋ ਜਾਂਦਾ, ਅਸੀਂ ਕਹਿ ਸਕਦੇ ਕਿ 35 ਤੋਂ 40 ਉਮਰ ਤੋਂ ਬਾਅਦ ਇਹ ਸ਼ੁਰੂ ਹੋ ਜਾਂਦਾ। ਤੇ ਇਸ ਲਈ ਆਪਣੀ ਥਾਲੀ ਦੇ ਵਿੱਚ ਤੁਹਾਡੇ ਕੋਲੇ ਦਾਲ ਜਾਂ ਫਿਰ ਪਨੀਰ ਜਾਂ ਰਾਜਮਾ ਜਾਂ ਚਨੇ ਜਾਂ ਸੱਤੂ ਇਸ ਤਰ੍ਹਾਂ ਦੀ ਆਈਟਮ ਜ਼ਰੂਰ ਹੋਣੀ ਚਾਹੀਦੀ ਹੈ। ਚਪਾਤੀ ਵੀ ਹੋਵੇ, ਸਬਜ਼ੀ ਵੀ ਹੋਵੇ, ਸਲਾਦ ਵੀ ਹੋਵੇ, ਲੇਕਿਨ ਕੋਸ਼ਿਸ਼ ਇਹ ਕਰਨਾ ਕਿ ਜਿਹੜੀ ਚਪਾਤੀ ਜਾਂ ਚਾਵਲ ਦੀ ਜਿਹੜੀ ਮਾਤਰਾ ਹੈ ਉਹ ਲਿਮਿਟਿਡ ਹੋਵੇ ਤੇ ਬਾਕੀ ਚੀਜ਼ਾਂ ਦੀ ਜਿਹੜੀ ਮਾਤਰਾ ਹੈ ਉਹ ਥੋੜੀ ਜਿਹੀ ਉਸ ਤੋਂ ਡਬਲ ਹੋਵੇ।
1: ਜੀ। ਔਰ ਮੈਡਮ ਜੇ ਮੈਂ ਗੱਲ ਕਰਾਂ ਜਿਸ ਤਰ੍ਹਾਂ ਕਾਰਬੋਹਾਈਡਰੇਟ ਹੈ, ਪ੍ਰੋਟੀਨ ਹੈ ਅਤੇ ਚਰਬੀ, ਇਹਨਾਂ ਤਿੰਨਾਂ ਦਾ ਸਰੀਰ ਵਿੱਚ ਕੀ ਮਹੱਤਵ ਹੈ ਮੈਡਮ? ਬਹੁਤ ਸਾਰੇ ਜਿਹੜੇ ਕਨਫਿਊਜ਼ਨ ਇਸ ਤਰ੍ਹਾਂ ਦਾ ਸਾਡੇ ਜਿਹੜੇ ਦਿਮਾਗ ਵਿੱਚ ਰਹਿੰਦਾ ਹੈ, ਇਹਨਾਂ ਦਾ ਕੀ ਮਹੱਤਵ ਹੈ ਸਾਡੇ ਸਰੀਰ ਦੇ ਵਿੱਚ?
0: ਬਹੁਤ ਹੀ ਅੱਛਾ ਸਵਾਲ ਕੀਤਾ ਸਰ, ਲੇਕਿਨ ਇਹ ਸਾਰੀਆਂ ਚੀਜ਼ਾਂ ਸਾਨੂੰ ਆਈ ਥਿੰਕ 5ਵੀਂ 6ਵੀਂ ਤੋਂ ਪੜ੍ਹਾਉਣੀ ਸ਼ੁਰੂ ਕਰ ਦਿੰਦੇ ਆ
1: ਓਕੇ
0: ਕਿ ਕੀ ਕਾਰਬੋਹਾਈਡਰੇਟ ਹੈ, ਕੀ ਉਹਨਾਂ ਦਾ ਯੂਜ਼ ਹੈਗਾ ਤੇ ਕੀ ਪ੍ਰੋਟੀਨਸ ਹੈਗੇ। ਜਿਹੜੇ ਕਾਰਬੋਹਾਈਡਰੇਟ ਹੈ, ਜਿਹੜੀ ਅਸੀਂ ਰੋਟੀ ਅਨਾਜ ਜਿਹੜਾ ਵੀ ਤਰ੍ਹਾਂ ਦਾ ਅਸੀਂ ਅਨਾਜ ਖਾਂਦੇ, ਚਾਵਲ ਖਾਂਦੇ ਹੈ, ਭਲੇ ਜੇ ਬਾਹਰ ਦੇ ਦੇਸ਼ਾਂ ਦੇਖਿਓ ਜਿਹੜੇ ਪਾਸਤਾ ਖਾਂਦੇ, ਜੋ ਵੀ ਹੈ, ਬੈਂਬੀਨੋ ਹੈ, ਸੇਵੀਆਂ ਹੈ, ਦਲੀਆ ਹੈ, ਇਹ ਸਭ ਅਨਾਜ ਹੈ। ਇਹ ਸਾਨੂੰ ਸਿਰਫ ਐਨਰਜੀ ਦਿੰਦਾ ਕੰਮ ਕਰਨ ਲਈ, ਲੇਕਿਨ ਇਹਦੀ ਜ਼ਿਆਦਾ ਮਾਤਰਾ ਸਾਨੂੰ ਉਹੀ ਐਨਰਜੀ ਸਾਡੀ ਸੁਸਤ ਕਰ ਦਿੰਦਾ। ਤੁਸੀਂ ਹਮੇਸ਼ਾ ਦੇਖਿਆ ਹੋਣਾ, ਨੋਟਿਸ ਕੀਤਾ ਹੋਣਾ ਕਿ ਜਦੋਂ ਅਸੀਂ ਰੋਟੀ ਜ਼ਿਆਦਾ ਖਾ ਲੈਂਦੇ ਤਾਂ ਉਦੋਂ ਸਾਨੂੰ ਸੁਸਤੀ ਜ਼ਿਆਦਾ ਹੁੰਦੀ ਹੈ
1: ਜੀ,
0: ਤੇ ਉਹਦੀ ਅਮਾਊਂਟ ਹਮੇਸ਼ਾ ਇੱਕ ਲਿਮਿਟਿਡ ਰੱਖਣੀ ਹੈ। ਜੇ ਚਾਵਲ ਖਾਣੇ ਤਾਂ ਕਟੋਰੀ ਚ ਲਓ, ਜੇ ਚਪਾਤੀ ਲੈਣੀ ਹੈ ਤਾਂ ਹਮੇਸ਼ਾ ਓਨਾ ਖਾਓ ਜਿੰਨਾ ਕੁ ਸਾਡਾ ਪੇਟ ਭਰ ਜਾਂਦਾ। ਭਰ ਪੇਟ ਖਾਣਾ ਨਹੀਂ ਖਾਣਾ ਹੈ, ਜਿੰਨੇ ਚ ਪੇਟ ਭਰ ਗਿਆ ਓਨਾ ਕੀ ਖਾਣਾ ਸਾਨੂੰ ਖਾਣਾ।
1: ਮੈਡਮ ਇੱਕ ਹੋਰ ਬਹੁਤ ਸਾਰੇ ਜਿਹੜੇ ਸਾਡੇ ਯਾਰ ਦੋਸਤ ਮਿੱਤਰ ਹੈ ਉਹ ਜਿਹੜੀ ਗੱਲ ਦਾ ਇਹ ਵੀ ਆਉਂਦਾ ਕਿ ਸਾਨੂੰ ਜਿਹੜਾ ਸਵੇਰ ਦਾ ਨਾਸ਼ਤਾ ਬ੍ਰੇਕਫਾਸਟ ਹੈ ਉਹ ਕਈ ਲੋਕ ਸਕਿਪ ਕਰ ਦਿੰਦੇ ਨੇ, ਖਾਂਦੇ ਨਹੀਂ। ਸੋ ਨਾਸ਼ਤਾ ਕਰਨਾ ਸਾਡੇ ਵਾਸਤੇ, ਸਾਡੀ ਸਿਹਤ ਵਾਸਤੇ ਕਿੰਨਾ ਜ਼ਰੂਰੀ ਹੈ?
0: ਸਰ ਜੇ ਨਾਸ਼ਤੇ ਦੇ ਸ਼ਬਦ ਨੂੰ ਅਸੀਂ ਜੇ ਇੰਗਲਿਸ਼ ਚ ਲਈਏ ਤੇ ਬਹੁਤ ਅੱਛਾ ਸਮਝ ਪਾਵਾਂਗੇ ਕਿ ਬ੍ਰੇਕਫਾਸਟ
1: ਓਕੇ।
0: ਅਸੀਂ ਰਾਤ ਦਾ ਖਾਣਾ ਖਾਇਆ ਹੁੰਦਾ 8 ਵਜੇ 9 ਵਜੇ, ਉਸ ਤੋਂ ਬਾਅਦ ਅਸੀਂ ਅਗਲੇ ਦਿਨ 12 ਘੰਟੇ ਬਾਅਦ ਆਪਣਾ ਇੱਕ ਫਾਸਟ ਜਿਹੜਾ ਵਰਤ ਹੁੰਦਾ ਇੱਕ ਉਹ ਬ੍ਰੇਕ ਕਰਨੇ।
1: ਓਕੇ।
0: ਤੇ ਉਹ ਜੇ ਅਸੀਂ ਇੱਕ ਅੱਛਾ ਬ੍ਰੇਕਫਾਸਟ ਜੇ ਅਸੀਂ ਨਹੀਂ ਕਰਾਂਗੇ ਤਾਂ ਸਾਡਾ ਪੂਰਾ ਦਿਨ ਹੀ, ਹਮੇਸ਼ਾ ਕਹਿੰਦੇ ਕਿ ਬ੍ਰੇਕਫਾਸਟ ਜਿਹੜਾ ਉਹ ਰਾਜਿਆਂ ਤਰ੍ਹਾਂ ਕਰਨਾ ਚਾਹੀਦਾ ਤੇ ਬ੍ਰੇਕਫਾਸਟ ਕਰਨਾ ਬਹੁਤ ਜ਼ਰੂਰੀ ਹੈ।
1: ਜੀ ਬਿਲਕੁਲ।
0: ਵੱਡੇ ਬਜ਼ੁਰਗ ਵੀ ਕਹਿੰਦੇ ਜੇ ਘਰੋਂ ਭੁੱਖਾ ਜਾਏਗਾ ਅੱਗੇ ਵੀ ਕੁਛ ਨਹੀਂ ਮਿਲਣਾ, ਤੇ ਇਸ ਲਈ ਜਦੋਂ ਘਰੋਂ ਜਾਣਾ ਤੇ ਬ੍ਰੇਕਫਾਸਟ ਹਮੇਸ਼ਾ ਕਰਕੇ ਹੀ ਜਾਣਾ।
1: ਬਟ ਮੈਡਮ ਸਾਡੇ ਕੀ ਹੈ ਨਾ, ਪੰਜਾਬੀ ਸਵੇਰੇ ਪਰੌਂਠੇ, ਘਿਓ, ਮੱਖਣ ਤੇ ਲੱਸੀ ਵਰਗੀਆਂ ਜਿਹੜੇ ਰਵਾਇਤੀ ਚੀਜ਼ਾਂ ਉਹ ਵੀ ਆਪਣੇ ਨਾਸ਼ਤੇ ਵਿੱਚ ਸ਼ਾਮਿਲ ਕਰਦੇ ਨੇ। ਸੋ ਮੈਡਮ ਤੁਹਾਡਾ ਇਸ ਬਾਰੇ ਕੀ ਕਹਿਣਾ ਕਿ ਪਰੌਂਠੇ, ਘਿਓ, ਮੱਖਣ ਤੇ ਲੱਸੀ ਵਰਗੀਆਂ ਰਵਾਇਤੀ ਚੀਜ਼ਾਂ ਨੂੰ ਡਾਇਟ ਵਿੱਚ ਆਪਾਂ ਕਿਵੇਂ ਸ਼ਾਮਿਲ ਕਰ ਸਕਦੇ ਹਾਂ ਕਿ ਉਹ ਸਾਡੀ ਸਿਹਤ ਨੂੰ ਵੀ ਨਾ ਖਰਾਬ ਕਰੇ?
0: ਸਰ ਇਹ ਟ੍ਰੈਡੀਸ਼ਨਲ ਫੂਡ ਹੈ,
1: ਓਕੇ,
0: ਇਹ ਅਸੀਂ ਖਾਂਦੇ ਆਏ ਹਾਂ ਹਮੇਸ਼ਾ ਤੋਂ, ਇਹ ਮਾੜਾ ਨਹੀਂ ਹੈ ਕਿਤੋਂ ਵੀ
1: ਜੀ।
0: ਲੇਕਿਨ ਪਹਿਲਾਂ ਦਾ ਸਾਡਾ ਜਿਹੜਾ ਰਹਿਣ ਸਹਿਣ ਸੀਗਾ, ਅਸੀਂ ਖੇਤੀਬਾੜੀ ਕਰਦੇ ਸੀ, ਪਸ਼ੂ ਸੀਗੇ, ਅਸੀਂ ਪੈਦਲ ਚੱਲਦੇ ਸੀ, ਸਾਡੇ ਕੋਲ ਸਾਈਕਲ ਸੀਗੀ, ਉਦੋਂ ਇਹ ਖਾਣਾ ਵਧੀਆ ਸੀ ਸਾਡੇ ਲਈ
1: ਬਿਲਕੁਲ।
0: ਲੇਕਿਨ ਹੁਣ ਸਾਡੀ ਸੈਡੈਂਟਰੀ ਲਾਈਫ ਸਟਾਈਲ ਹੈ, ਅਸੀਂ ਜੇ 100 ਮੀਟਰ ਵੀ ਜਾਣਾ ਅਸੀਂ ਸਕੂਟੀ, ਬਾਈਕ ਜਾਂ ਗੱਡੀ ਚੱਕਦੇ,
1: ਬਿਲਕੁਲ,
0: ਸਾਡੀ ਸਿਟਿੰਗ ਜੋਬ ਹੈ। ਤੇ ਜਿਸ ਤਰ੍ਹਾਂ ਦਾ ਸਾਡਾ ਹੁਣ ਦਾ ਸੈਡੈਂਟਰੀ ਲਾਈਫ ਸਟਾਈਲ ਹੈ ਤੇ ਉਹਦੇ ਅਕੋਰਡਿੰਗ ਹੀ ਸਾਡਾ ਬ੍ਰੇਕਫਾਸਟ ਵੀ ਹੋਣਾ ਚਾਹੀਦਾ
1: ਜੀ।
0: ਇਹ ਖਾਓ ਤੁਸੀਂ, ਸਾਡਾ ਟ੍ਰੈਡੀਸ਼ਨਲ ਫੂਡ ਹੈ, ਖਾਓ, ਲੇਕਿਨ ਉਹਨੂੰ ਇੱਕ ਮੋਡਰੇਟ ਅਮਾਊਂਟ ਚ ਖਾਓ, ਉਹਨੂੰ ਥੋੜਾ ਜਿਹਾ ਤੁਸੀਂ ਆਪਣੇ ਸਕੇਡਿਊਲ ਦੇ ਅਕੋਰਡਿੰਗ ਉਹਨੂੰ ਥੋੜਾ ਮੋਡੀਫਾਈ ਕਰ ਸਕਦੇ ਹੋ। ਜਿਵੇਂ ਜੇ ਤੁਸੀਂ ਪਰਾਂਠਾ ਖਾਣਾ ਤੇ ਤੁਸੀਂ ਉਹਦੇ ਅੰਦਰ ਸੋਇਆ ਨਿਊਟਰੀ ਪਾ ਲਈ, ਗ੍ਰੈਨੂਲਸ, ਉਹਨੂੰ ਤਲਿਆ ਨੀ ਤੁਸੀਂ, ਜਾਂ ਉਹਦੇ ਅੰਦਰ ਤੁਸੀਂ ਪਨੀਰ ਪਾ ਲਿਆ, ਜਾਂ ਉਹਦੇ ਅੰਦਰ ਤੁਸੀਂ ਸੱਤੂ ਪਾ ਲਿਆ, ਤਾਂ ਤੁਹਾਡੇ ਉਸੇ ਪਰਾਂਠੇ ਦੇ ਵਿੱਚ ਪ੍ਰੋਟੀਨ ਵੀ ਇਨਕਰੀਜ਼ ਹੋ ਗਿਆ ਤੇ ਕਾਰਬਸ ਨੈਚੁਰਲੀ ਘੱਟ ਹੋ ਗਏ
1: ਜੀ। ਮੈਡਮ ਇੱਕ ਹੋਰ ਸਾਡੇ ਭਾਰਤੀਆਂ ਦੀ ਕਮਜ਼ੋਰੀ ਹੈ ਚਾਹ। ਚਾਹ ਤੋਂ ਬਿਨਾਂ ਕੋਈ ਰਹਿੰਦਾ ਨਹੀਂ, ਜੇ ਘਰੇ ਮਹਿਮਾਨ ਵੀ ਆ ਜੇ, ਜੇ ਉਹਨੂੰ ਪਜਾਣਾ ਹੋਵੇ ਤਾਂ ਵੀ ਆਪਾਂ ਪੁੱਛਦੇ ਹਾਂ ਕਿ ਚਾਹ ਬਣਾ ਲਈਏ, ਤੇ ਵੈਸੇ ਵੀ ਕੋਈ ਗੈਸਟ ਯਾਰ ਦੋਸਤ ਮਿੱਤਰ ਆਏ ਤਾਂ ਚਾਹ ਦੀ ਜਿਹੜੀ ਪਿਆਲੀ ਸਭ ਤੋਂ ਪਹਿਲਾਂ ਔਫਰ ਹੁੰਦੀ ਹੈ। ਸੋ ਮੈਡਮ ਚਾਹ, ਕੌਫੀ ਅਤੇ ਜਿਹੜੇ ਮਿੱਠੇ ਖਾਣ ਵਾਲੀਆਂ ਚੀਜ਼ਾਂ ਬਾਰੇ ਤੁਹਾਡਾ ਕੀ ਕਹਿਣਾ ਹੈ, ਇਹ ਸਾਨੂੰ ਕਿੰਨੀ ਮਾਤਰਾ ਦੇ ਵਿੱਚ ਲੈਣੀ ਚਾਹੀਦੀ ਹੈ?
0: ਸਰ ਚਾਹ ਮਾੜੀ ਨਹੀਂ ਹੈ,
1: ਓਕੇ,
0: ਚਾਹ ਦੇ ਨਾਲ ਲੈਣ ਵਾਲੀਆਂ ਚੀਜ਼ਾਂ ਉਹਨੇ ਖਰਾਬ ਕਰ ਦਿੰਦੇ
1: ਜੀ।
0: ਚਾਹ ਅਸੀਂ ਪੀਂਦੇ ਆਏ ਹਾਂ, ਪੀ ਰਹੇ ਹਾਂ, ਹਲੇ ਵੀ ਪੀ ਰਹੇ ਹਾਂ, ਹੈ ਨਾ, ਲੇਕਿਨ ਜਦੋਂ ਅਸੀਂ

0: मात्रा बहुत ज्यादा बढ़ा देने हैं कि दिन से 4-5 बारी चाह पी रहे हैं, 4-5 बारी कॉफी हुंदी है या मीठा, हर खाने तो बाद मीठा होता है, वो सानू खराब करता है। चाह दे नाल तुसी बहुत ज्यादा बिस्किट्स लेने हो, बेकरी प्रोडक्ट्स है, तुसी नमकीन मिक्सचर वगैरह ये सब चीजा खाने, चिप्स खाने, वो चाह नू खराब करता है। तुसी अद्धा कप चाह लो, शक्कर वाली ले लो या गुड़ वाली ले लो या फिक्की ले लो, वो कदे भी थोनू खराब नहीं करोगी। रोटी दे नाल चाह लीती हमेशा खराब करोगी।
1: जी मैडम, अजकल एक होर बड़ा चलन चलिया होया, वह है वजन घटाने का, डाइटिंग का।
0: सो
1: वजन घटाने लई सब तो वड्डी गलती लोग कीड़ी करते ने, की गलती करते ने? क्योंकि बहुत सारे लोग हैं भी भुखे रह लिए यार, है ना, भुखे खाना बंद कर दिए, है ना, तो घट खाइए, तो आई थिंक शायद कुछ गलत हो रहा होंगे, बट उन्होंने नहीं पता होंगे। सो तुहाडी नज़र च सब तो वड्डी कीड़ी गलती है जिहड़ा इंसान है अपना जिहड़ा वजन है घटाना चाहता है?
0: सब तो वड्डी गलती यही करते हैं इंसान से अपना खाना छड़ देंदा।
1: okay.
0: जदों भी अपना डाइट करनी है, वेट लॉस करना, सानू खाना छड़ना नहीं है
1: जी,
0: सानू ओदे अंदर न्यूट्रिशन ऐड करना होंदा। मैं मोस्टली मेरे को पेशेंट्स आंदे कि सवेर का नाश्ता छड़ता वेट लॉस करना, था फिर रात की रोटी छड़ती जी, है ना, ए नाल तुसी भुखे रह के कदे भी वेट लॉस नहीं कर पाओगे। मसल लॉस भले हो जाऊगा लेकिन वेट लॉस नहीं हो पाऊगा
1: जी।
0: ये सब तो वड्डी गलती है खाना छड़ना। असि खाना नहीं छड़ना, असि न्यूट्रिशन ऐड करना, तो सारा कुछ सड़ी रसोई दे अंदर अवेलेबल है इजीली।
1: बिल्कुल मैडम, एक जे मैं गल करा साडे यंगस्टर दी, टीनेजर दी, ते अजकल जंक फूड तुहानू पता है कि काफी चल रहा है। सो जंक फूड साडी सेहत नू किन्ना प्रभावित करदा है मैडम?
0: तो बहुत ज्यादा, बहुत ज्यादा। एदा तां जे हुण आपां देखिए जिन्नी प्रॉब्लम्स हो रही है, ਆਪਾਂ ਜੇ ਆਪਣੇ ਮਾਲਵਾ ਰੀਜਨ ਚ ਹੀ ਦੇਖੀਏ, ਡਾਇਬਟੀਜ਼ ਹੈ, ਪੀਸੀਓਡੀ ਜਿਹੜੀ ਹਾਰਮੋਨਲ ਇਸ਼ੂਜ਼ ਹੈ, ਇਹ ਸਭ ਜੰਕ ਫੂਡ ਨਾਲ ਹੈ ਸਰ। ਅਸੀਂ ਘਰੇ ਓਇਲ ਯੂਜ਼ ਕਰਦੇ ਹਾਂ, ਘਰੇ ਕੋਈ ਵੀ ਜੇ ਕਰੇਲੇ ਬਣਾਉਣੇ, ਕੁਛ ਵੀ ਬਣਾਉਣੇ, ਅਸੀਂ ਵੱਧ ਤੋਂ ਵੱਧ ਉਸ ਓਇਲ ਨੂੰ 2 ਵਾਰੀ ਵਰਤਦੇ ਹਾਂ
1: ਜੀ।
0: ਲੇਕਿਨ ਜਿੱਥੇ ਅਸੀਂ ਬਾਹਰ ਦਾ ਖਾਣਾ ਖਾਂਦੇ ਹਾਂ ਉੱਥੇ ਓਇਲ ਨੂੰ ਬਾਰ ਬਾਰ ਬਾਰ ਬਾਰ ਬਾਰ ਬਾਰ ਉਸੇ ਓਇਲ ਨੂੰ ਵਰਤਿਆ ਜਾਂਦਾ, ਉਹਦੇ ਅੰਦਰ ਹੋਰ ਐਡ ਹੋ ਜਾਂਦਾ। ਜਦੋਂ ਅਸੀਂ ਤੇਲ ਨੂੰ 3 ਵਾਰੀ ਵਰਤ ਲਿਆ, ਉਸ ਤੋਂ ਬਾਅਦ ਉਹ ਜ਼ਹਿਰ ਬਣ ਜਾਂਦਾ, ਉਹਦੇ ਅੰਦਰ ਕਾਰਸੀਨੋਜਨ ਪ੍ਰੋਪਰਟੀਜ਼ ਡਿਵੈਲਪ ਹੋ ਜਾਂਦੀਆਂ
1: ਜੀ,
0: ਕੈਂਸਰ ਪ੍ਰੋਪਰਟੀਜ਼ ਡਿਵੈਲਪ ਹੋ ਜਾਂਦੀਆਂ।
1: ਬਿਲਕੁਲ,
0: ਤੇ ਜਿੰਨੀ ਇਨਫਰਟੀਲਿਟੀ ਦੇ ਵਰਗੇ ਇਸ਼ੂ ਹੈ, ਹਾਰਮੋਨਲ ਇਸ਼ੂਜ ਹੈ, ਡਾਇਬਟੀਜ਼ ਹੈ, 30 ਸਾਲ ਦੀ ਉਮਰ ਚ ਹੀ ਲੋਕਾਂ ਨੂੰ ਹਾਰਟ ਅਟੈਕ ਆ ਰਹੇ, ਲਿਪਿਡ ਪ੍ਰੋਫਾਈਲ ਬਹੁਤ ਵੱਧ ਰਿਹਾ, ਬਲੱਡ ਪ੍ਰੈਸ਼ਰ ਵੱਧ ਰਿਹਾ, ਇਹ ਸਭ ਜੰਕ ਫੂਡ ਨਾਲ ਹੈ
1: ਜੀ। ਸੋ ਫਿਰ ਮੈਡਮ, ਜਿਹੜੇ ਯੂਥ ਨੇ, ਯੰਗਸਟਰ ਨੇ, ਤੇ ਉਹਨਾਂ ਦੀ ਮੈਂ ਡਾਈਟ ਦੀ ਗੱਲ ਕਰਾਂ ਤਾਂ ਕਿਸ ਤਰ੍ਹਾਂ ਦੀ ਜਿਹੜੀ ਡਾਈਟ ਵੈਸੇ ਨੋਰਮਲ ਉਹਨਾਂ ਦੀ ਹੋਣੀ ਚਾਹੀਦੀ ਹੈ?
0: ਸਰ ਜੇ ਉਹਨਾਂ ਦੀ ਗੱਲ ਕਰੀਏ ਤਾਂ ਆਪਾਂ ਇਹੀ ਸਭ ਚੀਜ਼ਾਂ ਘਰੇ ਬਣ ਸਕਦੇ, ਬੜੇ ਆਰਾਮ ਨਾਲ ਬਣ ਸਕਦੇ। ਰੋਟੀ ਰੋਲ ਬਣ ਸਕਦਾ, ਸਾਡੀ ਮੰਮੀਆਂ ਪਹਿਲਾਂ ਹੀ ਚਟਨੀ ਵਾਲੇ ਰੋਲ ਸਾਨੂੰ ਖਵਾਉਂਦੀ ਹੁੰਦੀ ਸੀ, ਜੇ ਅਸੀਂ ਯਾਦ ਕਰੀਏ ਤਾਂ
1: ਜੀ ਜੀ,
0: ਹੈ ਨਾ, ਤੇ ਉਹ ਰੋਲ ਜਿਹੜੇ ਬਾਹਰੋਂ ਖਾਂਦੇ ਆਪਾਂ ਘਰੇ ਬਣ ਜਾਂਦੇ। ਉਹੀ ਚੀਜ਼ਾਂ ਹੁਣ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਸੱਤੂ ਵਾਲਾ ਪਰਾਂਠਾ, ਇਸ ਤਰ੍ਹਾਂ ਦੀ ਚੀਜ਼ਾਂ ਉਹ ਖਾਣੇ ਸ਼ੁਰੂ ਕਰ ਦੇਣ। ਇੱਕ ਰੂਲ, ਇੱਕ ਡਿਸਿਪਲਿਨ ਹੋਣਾ ਚਾਹੀਦਾ ਇਹਦੇ ਵਿੱਚ ਵੀ। ਜੇ ਤੁਸੀਂ ਬਾਹਰ ਦਾ ਖਾਣਾ ਖਾਣਾ, ਤੁਸੀਂ ਹਫਤੇ 'ਚ 1 ਮੀਲ ਆਪਣੀ ਜੋ ਵੀ ਚੀਟ ਮੀਲ ਕਰਨੀ ਤੁਸੀਂ ਉਹ ਕਰੋ, ਬਾਕੀ ਅਦਰਵਾਈਜ਼ ਤੁਸੀਂ ਕੋਸ਼ਿਸ਼ ਕਰੋ ਕਿ ਹੈਲਦੀਅਰ ਤੋਂ ਹੈਲਦੀਅਰ ਘਰੇ ਖਾਧਾ ਜਾਵੇ।
1: ਬਿਲਕੁਲ,
0: ਪਨੀਰ ਖਾ ਸਕਦੇ ਹੋ, ਸੋਇਆ ਖਾ ਸਕਦੇ ਹੋ, ਘਰ ਦਾ ਬਣਿਆ ਤੇ ਥੋੜਾ ਜਿਹਾ ਵੱਧ ਵੀ ਖਾਧਾ ਖਰਾਬ ਨਹੀਂ ਕਰਨਾ।
1: ਨਹੀਂ ਬਿਲਕੁਲ ਮੈਡਮ, ਤੁਸੀਂ ਕਹਿ ਸਕਦੇ ਹਾਂ ਕਿ ਜਿਹੜੇ ਘਰ ਦਾ ਬਣਿਆ ਖਾਣਾ ਹਮੇਸ਼ਾ ਬਾਹਰ ਦੇ ਖਾਣ ਨਾਲੋਂ ਆਪਾਂ ਬਿਹਤਰ ਹੋ ਸਕਦਾ ਸਾਡੀ ਸਿਹਤ ਵਾਸਤੇ।
0: ਬਿਲਕੁਲ ਬਿਲਕੁਲ ਸਰ, ਬਿਲਕੁਲ
1: ਮੈਡਮ। ਇੱਕ ਹੋਰ ਜਿਹੜੀ ਚਲਦੇ ਚਲਦੇ ਮੈਂ ਗੱਲ ਕਰੂੰਗਾ ਸੋਸ਼ਲ ਮੀਡੀਆ ਦੀ, ਕਿਉਂਕਿ ਆਪਾਂ ਦੇਖਦੇ ਹਾਂ ਕਿ ਜਦੋਂ ਵੀ ਆਪਾਂ ਹੱਥ ਦੇ ਵਿੱਚ ਮੋਬਾਈਲ ਹੁੰਦਾ, ਸੋਸ਼ਲ ਮੀਡੀਆ 'ਤੇ ਬਹੁਤ ਸਾਰੇ ਇਸ ਤਰ੍ਹਾਂ ਦੀ ਡਾਇਟ ਅਤੇ ਨਿਊਟ੍ਰੀਸ਼ਨ ਦੀਆਂ ਗੱਲਾਂ ਜਿਹੜੀ ਚੱਲਦੀਆਂ ਰਹਿੰਦੀਆਂ ਨੇ। ਸੋ ਇਹਨਾਂ ਦੇ ਵਿੱਚ ਮੈਡਮ ਬਹੁਤ ਸਾਰੀਆਂ ਜਿਹੜੀ ਗਲਤ ਫਹਿਮੀਆਂ ਵੀ ਆਪਾਂ ਨੂੰ ਦੇਖਣ ਨੂੰ ਮਿਲਦੀਆਂ, ਇਸ ਬਾਰੇ ਮੈਡਮ ਤੁਸੀਂ ਕੀ ਕਹਿਣਾ ਚਾਹੋਗੇ?
0: ਬਿਲਕੁਲ ਸਰ, ਇਹ ਬਹੁਤ ਜ਼ਿਆਦਾ ਫਲੱਡ ਆਫ ਦ ਇਨਫੋਰਮੇਸ਼ਨ ਔਨ ਆਲ ਸੋਸ਼ਲ ਮੀਡੀਆ, ਬਹੁਤ ਜ਼ਿਆਦਾ ਹੈ। ਲੇਕਿਨ ਸਾਨੂੰ ਇਹ ਦੇਖਣਾ ਕਿ ਅਸੀਂ ਹਰ ਕਿਸੇ ਦੀ ਗੱਲ ਨਹੀਂ ਮੰਨ ਸਕਦੇ।
1: ਬਿਲਕੁਲ,
0: ਤੁਸੀਂ ਇੱਕ ਸਰਟੀਫਾਈਡ ਨਿਊਟ੍ਰੀਸ਼ਨਿਸਟ ਦੀ ਗੱਲ ਮੰਨੋ, ਕਿਉਂਕਿ ਉੱਥੇ ਤਾਂ ਕੋਈ ਵੀ ਜਨਾ ਕਨਾ ਆਪਣੀ ਵੀਡੀਓ ਪਾ ਰਿਹਾ,
1: ਬਿਲਕੁਲ,
0: ਹੈ ਨਾ, ਕੋਈ ਵੀ ਆਪਣੀ ਵੀਡੀਓ ਪਾ ਰਿਹਾ, ਕੋਈ ਵੀ ਆਪਣੇ ਵਿਊਜ਼ ਦੇ ਰਿਹਾ, ਹੈ ਨਾ, ਉਹ ਸਭ ਨੂੰ ਇੰਡੀਪੈਂਡੈਂਸ ਹੈ ਇਸ ਚੀਜ਼ ਦੇ ਆਪਣੇ ਵਿਊਜ਼ ਰੱਖਣ ਲਈ। ਲੇਕਿਨ ਸਾਡੇ ਉੱਤੇ ਹੈ ਕਿ ਅਸੀਂ ਇੱਕ ਕੁਆਲੀਫਾਈਡ ਜਾਂ ਫਿਰ ਸਰਟੀਫਾਈਡ, ਹੈ ਨਾ, ਉਸ ਨਿਊਟ੍ਰੀਸ਼ਨਿਸਟ ਦੀ ਗੱਲ ਸੁਣੀਏ, ਤੇ ਸਭ ਤੋਂ ਪਹਿਲਾਂ ਤਾਂ ਆਪਣੀ ਬੋਡੀ ਦੀ ਸੁਣੀਏ
1: ਜੀ।
0: ਹੁਣ ਜਿਵੇਂ ਤੁਸੀਂ ਸੋਸ਼ਲ ਮੀਡੀਆ ਤੇ ਦੇਖ ਲਿਆ ਕਿ ਉਹਨੇ ਕਿਹਾ ਵੀ ਤੁਸੀਂ 8 ਤੋਂ 10 ਗਿਲਾਸ ਪਾਣੀ ਪੀਣਾ,
1: ਬਿਲਕੁਲ,
0: ਹੈ ਨਾ, ਨਹੀਂ ਤੁਹਾਡੀ ਬੋਡੀ ਨਹੀਂ ਫਿਰ

ਬਿਲਕੁਲ ਸਾਥੀਓ, ਸਮਾਂ 7:52 ਤੇ 23 ਸਕਿੰਟ ਦਾ ਜੀ। ਆਕਾਸ਼ਵਾਣੀ FM ਬਠਿੰਡਾ ਯਾਨੀ ਕਿ 101.1 ਮੈਗਾਹਰਟਜ਼ ਤੇ ਸਾਥੀਓ ਜਾਰੀ ਹੈ ਪ੍ਰੋਗਰਾਮ ਸਜਰੀ ਸਵੀਰ ਦਾ ਇਹ ਸਫ਼ਰ। ਉਹ ਸਾਥੀਓ, ਅੱਜ ਦੇ ਇਸ ਸਫ਼ਰ ਦੇ ਵਿੱਚ ਇੱਕ ਹੋਰ ਅਸੀਂ ਜਿਹੜਾ ਸਿਲਸਿਲਾ ਅਖਬਾਰੀ ਸੁਰਖੀਆਂ ਦਾ ਉਹ ਵੀ ਸ਼ੁਰੂ ਕਰਨ ਲੱਗੇ ਹਾਂ ਅਤੇ ਅਖਬਾਰੀ ਸੁਰਖੀਆਂ ਲੈ ਕੇ ਅੱਜ

0: ਅਮਰੀਕਾ ਦੇ ਅਮਰੀਕਾ ਵਿੱਚ ਅਡਾਨੀ ਖਿਲਾਫ਼ ਕੇਸ ਪੱਕੇ ਤੌਰ 'ਤੇ ਖਾਰਜ।
1: ਜੀ
0: ਇੱਥੇ ਮੈਂ ਥੋੜ੍ਹਾ ਜਿਹਾ ਤਫਸੀਲ ਨਾਲ ਇਸ ਖਬਰ ਨੂੰ ਪਵਨ ਜੀ ਤੁਹਾਨੂੰ ਦੱਸਣਾ ਚਾਹੁੰਦਾ ਕਿ ਪਿਛਲੇ 2024 ਦੇ ਵਿੱਚ ਅਡਾਨੀ ਗਰੁੱਪ ਦੇ ਉੱਪਰ ਜਿਹੜੇ ਪੰਜਾਬ ਦੇ ਵਿੱਚ ਸੌਰ ਊਰਜਾ ਦੇ ਠੇਕੇ ਨੇ, ਜਿਹੜੇ ਸੂਰਜੀ ਊਰਜਾ ਦੇ ਠੇਕੇ ਨੇ, ਇਹਨਾਂ ਦੇ ਭਾਰਤੀ ਜਿਹੜੇ ਹੈਗੇ ਸੀ ਸਾਡੇ ਅਧਿਕਾਰੀ, ਇਹਨਾਂ ਨੂੰ $26 ਕਰੋੜ ਰਿਸ਼ਵਤ ਦੇਣ ਦਾ ਜਿਹੜਾ ਦੋਸ਼ ਲੱਗਿਆ ਹੋਇਆ ਸੀ। ਅਤੇ ਉਹਦੇ ਵਿੱਚ ਇੱਕ ਗੱਲ ਦੀ ਇਹ ਨਿਕਲ ਕੇ ਆਈ ਸੀ ਕਿ ਇਹਨਾਂ ਠੇਕਿਆਂ ਦੇ ਉੱਤੋਂ ਜਿਹੜਾ ਅਡਾਨੀ ਗਰੁੱਪ ਹੈ, ਇਹਨੂੰ $2 ਅਰਬ ਅਮਰੀਕੀ ਤੋਂ ਵੱਧ ਦਾ ਮੁਨਾਫਾ ਹੋਣ ਵਾਲਾ ਹੈ। ਤਾਂ ਸਾਡੀ ਨਿਊਯਾਰਕ ਦੀ ਇਸ ਅਦਾਲਤ ਨੇ ਇਸ ਕੇਸ ਨੂੰ ਜੀ ਬਿਨਾਂ ਚੱਲੇ ਮੁੱਢੋਂ ਖਾਰਜ ਕਰ ਦਿੱਤਾ ਜੀ। ਹੁਣ ਇਹ ਕੇਸ ਹੁਣ ਬਿਲਕੁਲ ਖਾਰਜ ਹੋ ਗਿਆ। ਇਸ ਦੇ ਨਾਲ ਹੀ ਮੈਂ ਜੇ ਅਗਲੀ ਖਬਰ ਪਵਨ ਜੀ ਲੈਣਾ ਤਾਂ ਭਾਜਪਾ ਨੇ ਸਿੱਧਾ ਐਲਾਨ ਕਰ ਦਿੱਤਾ ਕਿ ਪੰਜਾਬ ਦੇ ਵਿੱਚ ਉਹ ਸਾਰੀਆਂ ਸੀਟਾਂ ਤੋਂ ਇਲੈਕਸ਼ਨ ਆਪ ਲੜੇਗੀ, ਜਿਹੜੀਆਂ ਕਿ ਪਿਛਲੇ ਦਿਨਾਂ ਦੇ ਵਿੱਚ ਪਵਨ ਜੀ ਕਿਆਸ ਲਾਇਆ ਜਾ ਰਿਹਾ ਸੀ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੀ ਮੁਲਾਕਾਤ ਹੋਈ ਸੀ ਮਾਨਯੋਗ ਸਾਡੇ ਪ੍ਰਧਾਨ ਮੰਤਰੀ ਨਾਲ, ਅਤੇ ਉਦੋਂ ਇਹਨਾਂ ਦੋਨਾਂ ਪਾਰਟੀਆਂ ਦੇ ਅਲਾਇੰਸ ਦੇ ਕੋਈ ਕਿਆਸ ਲਗਾਏ ਜਾ ਰਹੇ ਸੀ। ਅੱਜ ਜਿਹੜੀ ਇਹ ਖਬਰ ਲੱਗੀ ਹੋਈ ਹੈ ਇਸ ਦੀ ਸਾਹਮਣੇ ਤਸਵੀਰ ਦੇ ਵਿੱਚ ਸਾਡੇ ਇਲਾਕੇ ਦੇ ਗੁਰਪ੍ਰੀਤ ਮਲੂਕਾ ਅਤੇ ਦਰਸ਼ਨ ਸਿੰਘ ਕੋਟ ਫੱਤਾ, ਜਿਹੜੇ ਸਾਡੇ ਬਠਿੰਡਾ ਦਿਹਾਤੀ ਦੇ ਸਾਬਕਾ ਵਿਧਾਇਕ ਸੀ, ਉਹਨਾਂ ਨੇ ਵੀ ਭਾਜਪਾ ਦਾ ਜਿਹੜਾ ਪੱਲਾ ਹੈ ਉਹ ਫੜ ਲਿਆ ਜੀ।
1: ਬਿਲਕੁਲ, ਜੇ ਆਪਣਾ ਮੈਂ ਅਜੀਤ ਦੇ ਸਫ਼ੇ ਮੁੱਖ ਸਫ਼ੇ ਦੀ ਗੱਲ ਕਰਾਂ ਤਾਂ ਮੁੱਖ ਸਫ਼ੇ ਦੀ ਬਹੁਤ ਸਾਰੀਆਂ ਸੁਰਖੀਆਂ ਨੇ, ਅਤੇ ਜਿਹੜੀ ਮੈਂ ਸੁਰਖੀ ਮਹਾਵੀਰ ਜੀ ਸ਼ਾਮਿਲ ਕਰਨਾ ਚਾਹੂੰਗਾ ਉਹ ਨਵੀਂ ਦਿੱਲੀ ਉੱਤੇ ਜੀ, ਚੀਨ ਨਾਲ ਸਰਹੱਦੀ ਸਥਿਤੀ ਦੋਵਾਂ ਦੇਸ਼ਾਂ ਦੇ ਸੰਬੰਧਾਂ ਨੂੰ ਪ੍ਰਭਾਵਿਤ ਕਰੇਗੀ। ਇਹ ਗੱਲ ਭਾਰਤ ਨੇ ਕਹੀ ਹੈ ਜੀ। ਭਾਰਤ ਨੇ ਮੰਗਲਵਾਰ ਨੂੰ ਕਿਹਾ ਕਿ ਚੀਨ ਨਾਲ ਇਸ ਦੀ ਸਰਹੱਦ ਅਤੇ ਸਥਿਤੀ ਵਿਆਪਕ ਦੁਵੱਲੇ ਸੰਬੰਧਾਂ ਨੂੰ ਪ੍ਰਭਾਵਿਤ ਕਰੇਗੀ ਅਤੇ ਅਸਲ ਜਿਹੜੀ ਕੰਟਰੋਲ ਰੇਖਾ ਹੈ ਅਤੇ ਨਾਲ ਸ਼ਾਂਤੀ ਅਤੇ ਸਥਿਰਤਾ ਬਣਾਈ ਰੱਖਣਾ ਬਹੁਤ ਜਿਹੜਾ ਮਹੱਤਵਪੂਰਨ ਗੱਲ ਹੈ। ਸੋ ਜੀ ਇਹ ਅਜੀਤ ਨੇ ਆਪਣੇ ਇਸ ਖਬਰ ਨੂੰ ਜਿਹੜੀ ਆਪਣੇ ਮੁੱਖ ਸਫ਼ੇ ਉੱਪਰ ਜਗ੍ਹਾ ਦਿੱਤੀ ਹੈ
0: ਜੀ। ਪਵਨ ਜੀ ਮੈਂ ਜੇ ਅਗਲੀ ਖਬਰ ਲਵਾਂ ਤਾਂ ਟ੍ਰਿਬਿਊਨ ਨੇ ਆਪਣੇ ਪੰਨੇ ਦੇ ਇੱਕ ਸੱਜੇ ਹੱਥ ਛੋਟੀ ਜਿਹੀ ਸੁਰਖੀ ਬਣਾਈ ਹੈ ਕਿ ਹਰ ਲਾਪਤਾ ਜਿਹੜੀ ਸ਼ਖਸ ਦੀ FIR ਲਾਜ਼ਮੀ ਕਰ ਦਿੱਤੀ ਹੈ। ਇਸ ਖਬਰ ਨੂੰ ਮੈਂ ਥੋੜ੍ਹਾ ਜਿਹਾ ਤਫਸੀਲੀ ਰੂਪ ਦੇਵਾਂ ਤਾਂ ਉਹਦੇ ਵਿੱਚ ਜਸਟਿਸ ਹਾਸੂਦੀਨ ਅਮਾਨਤ ਉੱਲਾ ਅਤੇ ਜਸਟਿਸ ਆਰ ਮਹਾਦੇਵਨ ਦੇ ਬੈਚ ਨੇ ਇਹ ਗੱਲ 'ਤੇ ਹੈਰਾਨੀ ਜਿਤਾਈ ਹੈ ਕਿ ਜਿਹੜੀਆਂ ਸਾਡੀਆਂ ਸੂਬਾ ਸਰਕਾਰਾਂ ਨੇ ਜਾਂ ਸਾਡੇ ਕੇਂਦਰੀ ਸ਼ਾਸਿਤ ਪ੍ਰਦੇਸ਼ ਨੇ ਉਹਨਾਂ ਦੇ ਵਿੱਚ ਸਿਰਫ ਬੱਚਿਆਂ ਦੇ ਗੁੰਮ ਹੋਣ 'ਤੇ ਹੀ ਇਹ ਜਿਹੜੀ ਲਾਪਤਾ ਦੀ FIR ਦਰਜ ਕੀਤੀ ਜਾਂਦੀ ਹੈ, ਜਦੋਂ ਕਿ ਅਦਾਲਤ ਨੇ ਹੈਰਾਨਗੀ ਪ੍ਰਗਟ ਕੀਤੀ ਹੈ ਕਿ ਹਰ ਇੱਕ ਸ਼ਖਸ ਦੇ ਕਿਸੇ ਦੇ ਕੋਈ ਲਿੰਗ ਦੇ ਭੇਦਭਾਵ 'ਤੇ ਕੋਈ ਜਾਤ ਦੇ ਭੇਦਭਾਵ 'ਤੇ ਉਹਨਾਂ ਨਾਲ ਕੋਈ ਫਰਕ ਨਹੀਂ ਹੋਣਾ ਚਾਹੀਦਾ। ਹਰ ਕਿਸੇ ਇਨਸਾਨ ਦੀ ਜਿਹੜੀ ਲਾਪਤਾ ਹੋਣ ਦੀ ਜਿਹੜੀ FIR ਉਹ ਦਰਜ ਹੋਣੀ ਚਾਹੀਦੀ ਹੈ। ਤਾਂ ਉਹਨਾਂ ਨੇ ਕਿਹਾ ਸੀ ਕਿ 47,000 ਬੱਚੇ ਜਿਹੜੇ ਪਿਛਲੇ ਸਮੇਂ ਦੇ ਵਿੱਚ ਲਾਪਤਾ ਹੋਏ ਨੇ ਉਹਨਾਂ ਬਾਰੇ ਸਖ਼ਤ ਨੋਟਿਸ ਲੈਣ ਬਾਰੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਉਹਨਾਂ ਨੇ ਵਿਸ਼ੇਸ਼ ਤੌਰ 'ਤੇ ਹਦਾਇਤ ਕੀਤੀ ਹੈ
1: ਜੀ। ਮਹਾਵੀਰ ਜੀ ਬਠਿੰਡਾ ਜਾਗਰਣ ਸਿਟੀ ਦੀ ਮੈਂ ਖਬਰ ਜ਼ਰੂਰ ਲੈਣਾ ਚਾਹੂੰਗਾ ਕਿਉਂਕਿ ਸਾਡੇ ਬਹੁਤ ਸਾਰੇ ਆਸ ਪਾਸ ਦੇ ਪਿੰਡਾਂ ਵਾਲੇ ਵੀ RTO ਦਫ਼ਤਰ ਦੇ ਚੱਕਰ ਕਰਦੇ ਰਹਿੰਦੇ ਅਤੇ ਬਹੁਤ ਸਾਰੀ ਉਹਨਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸੋ ਉਹਨਾਂ ਦੇ ਲਈ ਇਹ ਖਬਰ ਹੈ ਜੀ, ਬਠਿੰਡਾ ਤੋਂ ਛਬੀ ਹੈ ਜੀ, ਸੁਰਖੀ ਬਣੇ ਜੀ, RTO ਦਫ਼ਤਰ ਮੇਂ ਆਵੇਦਕ ਕੋ ਖੁਦ ਹੋਣਾ ਹੋਗਾ ਉਪਸਥਿਤ, ਏਜੰਟੋ ਪਰ ਲਗੇਗੀ ਰੋਕ। RTO ਨੇ ਜਾਰੀ ਕੀ ਆਦੇਸ਼, ਦਫ਼ਤਰ ਮੇਂ ਚਸਪਾ ਕੀਆ ਨੋਟਿਸ, RC ਡਰਾਈਵਿੰਗ ਲਾਇਸੈਂਸ ਸੇ ਜੁੜੇ ਕਾਮ ਕੇ ਲਈ ਆਧਾਰ ਕਾਰਡ ਸਾਥ ਲਾਨਾ ਅਨਿਵਾਰਿਆ। ਸੋ ਇਹ ਤਸਵੀਰ ਸਹਿਤ ਸੁਰਖੀ ਹੈ ਜਿਸ ਨੂੰ ਬਠਿੰਡਾ ਜਾਗਰਣ ਸਿਟੀ ਨੇ ਆਪਣੇ ਇਸ ਸਫ਼ੇ ਉੱਪਰ ਜਗ੍ਹਾ ਦਿੱਤੀ ਹੈ। ਅਜੀਤ ਅਖਬਾਰ ਦੇ ਜੇ ਮੈਂ ਅੰਤਰਰਾਸ਼ਟਰੀ ਸਫ਼ੇ ਦੀ ਗੱਲ ਕਰਾਂ ਮਹਾਵੀਰ ਜੀ, ਸੁਰਖੀ ਲੈਣਾ ਚਾਹੂੰਗਾ ਨਵੀਂ ਦਿੱਲੀ ਤੋਂ
0: ਜੀ,
1: ਪੁਰਸ਼ ਤੇ ਮਹਿਲਾ ਹਾਕੀ ਵਿਸ਼ਵ ਕੱਪ ਹੈ ਉਹ 15 ਅਗਸਤ ਤੋਂ ਉਹ ਸ਼ੁਰੂ ਹੋ ਰਿਹਾ।
0: ਓਕੇ ਜੇ ਪਵਨ ਜੀ ਮੈਂ ਮਾਲਵਾ ਪੰਨੇ ਤੋਂ ਪੰਜਾਬੀ ਟ੍ਰਿਬਿਊਨ ਦੀ ਗੱਲ ਕਰਾਂ ਤਾਂ ਚੀਮਾ ਸਾਹਿਬ ਦੇ ਬਿਆਨ ਤੋਂ ਖਫ਼ਾ ਮੁਲਾਜ਼ਮਾਂ ਵੱਲੋਂ ਰੈਲੀਆਂ, ਤਾਂ ਇਸ ਦੇ ਵਿੱਚ ਮੁਲਾਜ਼ਮਾਂ ਨੇ ਕੱਲ੍ਹ ਕਲਮ ਤੋੜ ਹੜਤਾਲ ਕੀਤੀ ਹੈ। 17 ਅਤੇ 18 ਅਗਸਤ ਨੂੰ ਉਹਨਾਂ ਨੇ ਐਲਾਨ ਕਰ ਦਿੱਤਾ ਜੀ ਅੱਗੇ ਹੜਤਾਲ ਦਾ। ਮੁਲਾਜ਼ਮਾਂ ਦੀਆਂ ਜਿਹੜੀਆਂ ਪੁਰਾਣੀਆਂ ਮੰਗਾਂ ਨੇ ਕਿ ਪੁਰਾਣੀ ਪੈਨਸ਼ਨ ਜਿਹੜੀ ਸਾਡੀ ਬਹਾਲ ਹੋਵੇ, ਪੇ ਬਕਾਏ ਨੇ ਜਿਹੜੇ ਉਹ ਮਿਲਣ, ਕੱਚੇ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇ, ਉਹੀ ਮੰਗਾਂ ਉਵੇਂ ਦੀਆਂ ਉਵੇਂ ਪਵਨ ਜੀ ਬਰਕਰਾਰ ਨੇ। ਪਰ ਇਸ ਧਰਨੇ ਦੀ ਇੱਕ ਹੋਰ ਇਹਦੇ ਵਿੱਚ ਜਿਹੜੀ ਸਪੈਸ਼ਲ ਗੱਲ ਮੈਂ ਇੱਥੇ ਜੋੜਨੀ ਚਾਹੂੰਗਾ ਕਿ ਬਰਨਾਲਾ ਦੇ ਵਿੱਚ ਉਹਨਾਂ ਨੇ ਹੱਥਾਂ ਦੇ ਵਿੱਚ ਸਾਡਾ ਜਿਹੜਾ ਤਿਰੰਗਾ ਸੀ ਨਾ ਉਹ ਲੈ ਕੇ ਲਹਿਰਾ ਕੇ ਨਾਲੇ ਤਾਂ ਦੇਸ਼ ਭਗਤੀ ਦੇ ਨਾਰੇ ਲਾਏ ਆ ਅਤੇ ਨਾਲੇ ਵਿੱਤ ਮੰਤਰੀ ਜਿਹੜੇ ਹਰਪਾਲ ਸਿੰਘ ਚੀਮਾ ਜੀ ਆ ਉਹਨਾਂ ਦੇ ਖਿਲਾਫ਼ ਉਹਨਾਂ ਨੇ ਆਪਦਾ ਰੋਸ ਜਿਹੜਾ ਪ੍ਰਦਰਸ਼ਨ ਹੈ ਉਹ ਕੀਤਾ।
1: ਜੀ ਕੌਮਾਂਤਰੀ ਜੇ ਮੈਂ ਖਬਰ ਦੀ ਗੱਲ ਕਰਾਂ, ਲੰਡਨ ਤੋਂ ਮੈਂ ਚਲਦੇ ਚਲਦੇ ਮਹਾਵੀਰ ਜੀ ਸੁਰਖੀ ਸ਼ਾਮਿਲ ਕਰਨਾ ਚਾਹੂੰਗਾ। ਸੁਰਖੀ ਜੀ, 27 ਸਾਲ ਬਾਅਦ ਅੱਜ ਫਿਰ ਲੱਗੇਗਾ ਸੂਰਜ ਗ੍ਰਹਿਣ। ਸੋ ਇਸ ਖਬਰ ਨੂੰ ਅਜੀਤ ਨੇ ਅੰਤਰਰਾਸ਼ਟਰੀ ਸਫ਼ੇ ਉੱਪਰ ਜਗ੍ਹਾ ਦਿੱਤੀ ਕਿ 12 ਅਗਸਤ ਨੂੰ ਇਸ ਵਿੱਚ ਸੂਰਜ ਗ੍ਰਹਿਣ ਲੱਗੇਗਾ ਜੋ ਇੰਗਲੈਂਡ ਸਮੇਤ ਯੂਰਪ ਦੇ ਕਈ ਹਿੱਸਿਆਂ ਵਿੱਚ ਦਿਖਾਈ ਦੇਵੇਗਾ। ਸੋ ਜਿਹੜੀ ਘੜੀ ਦੀਆਂ ਸੂਈਆਂ ਮਹਾਵੀਰ ਜੀ ਸਾਨੂੰ ਇਸ਼ਾਰਾ ਕਰ ਰਹੀਆਂ ਨੇ ਕਿ ਅਖਬਾਰੀ ਸੁਰਖੀਆਂ ਦਾ ਵੇਲਾ ਵੀ ਹੁਣ ਅਸੀਂ ਇੱਥੇ ਹੀ ਖਤਮ ਕਰਦੇ ਹਾਂ। ਸੋ ਥੋੜ੍ਹੇ ਸਮੇਂ ਵਾਸਤੇ ਅਸੀਂ ਅਖਬਾਰੀ ਸੁਰਖੀਆਂ ਸਾਡੇ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਕੀਤੀਆਂ, ਤੁਹਾਡਾ ਬਹੁਤ ਬਹੁਤ ਸ਼ੁਕਰੀਆ।

Tá no meu dia, bom dia. ਸੋ ਜੀ ਮੈਂ ਧੰਨਵਾਦ ਕਰਨਾ ਚਾਹੂੰਗਾ ਸਾਡੀ ਟੈਕਨੀਕਲ ਟੀਮ ਦਾ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਔਰ ਦੋਸਤੋ, ਮੈਨੂੰ ਉਮੀਦ ਹੈ ਕਿ ਤੁਸੀਂ ਇਸੇ ਤਰ੍ਹਾਂ ਆਕਾਸ਼ਵਾਣੀ FM ਬਠਿੰਡਾ 'ਤੇ ਪ੍ਰੋਗਰਾਮ ਇੰਜੋਏ ਕਰਦੇ ਰਹੋਗੇ ਜੀ। ਨਾਲ ਨਾਲ ਸਾਥੀਓ, ਆਪਣੀ ਸਿਹਤ ਦਾ ਵੀ ਖਿਆਲ ਰੱਖੋਗੇ ਦੋਸਤੋ, ਕਿਉਂਕਿ ਜਾਨ ਹੈ ਜਹਾਨ ਹੈ। ਜੇ ਅਸੀਂ ਆਪਣੇ ਦਿਨ ਦੇ ਵਿੱਚ ਆਪਣੀ ਸਿਹਤ ਦਾ, ਆਪਣੇ ਆਸ ਪਾਸ ਦੇ ਵਾਤਾਵਰਨ ਦਾ, ਇਹਨਾਂ ਸਾਰਿਆਂ ਦਾ ਖਿਆਲ ਰੱਖਾਂਗੇ, ਵਾਕਈ ਦੋਸਤੋ, ਫਿਰ ਜਿਹੜੀ ਸਾਡੀ ਜ਼ਿੰਦਗੀ ਹੈ ਹੋਰ ਵੀ ਜਿਹੜੀ ਉਹ ਆਰਾਮਦਾਇਕ ਅਤੇ ਸਕੂਨ ਵਾਲੀ ਗੁਜ਼ਰੇਗੀ। ਸੋ ਢੇਰ ਸਾਰੀਆਂ ਦੁਆਵਾਂ ਅਤੇ ਉਮੀਦਾਂ ਦੇ ਨਾਲ ਆਪਣੇ ਰੇਡੀਓ ਦੋਸਤ ਪਵਨ ਉਦੋਂ ਪ੍ਰੋਗਰਾਮ ਸੱਜਰੀ ਸਵੇਰ ਇੱਥੇ ਹੀ ਖਤਮ ਕਰਨ ਦੀ ਆਗਿਆ। ਬਹੁਤ ਬਹੁਤ ਧੰਨਵਾਦ।

0: विकसित भारत का संकल्प लें, हर घर तिरंगा, घर घर तिरंगा, हर मन तिरंगा। आइए हर घर पर तिरंगा लहराइए।
1: ਉਧਰ ਯੁਵਾ ਮਾਮਲੇ ਤੇ ਖੇਡ ਮੰਤਰੀ ਡਾਕਟਰ ਮਨਸੁਖ ਮਾਂਡਵਿਆ ਨੇ ਵੀ ਅੱਜ ਸਵੇਰੇ ਮੇਜਰ ਧਿਆਨ ਚੰਦ ਸਟੇਡੀਅਮ ਤੋਂ ਹਰ ਘਰ ਤਿਰੰਗਾ ਸਾਈਕਲ ਰੈਲੀ ਨੂੰ ਰਵਾਨਾ ਕੀਤਾ। ਸ੍ਰੀ ਮਾਂਡਵਿਆ ਨੇ ਦਿੱਲੀ ਯੂਨੀਵਰਸਿਟੀ ਦੇ ਮਾਈ ਭਾਰਤ ਵਲੰਟੀਅਰਸ ਨਾਲ ਰੈਲੀ ਦੀ ਅਗਵਾਈ ਕੀਤੀ। ਇਸ ਮੌਕੇ ਸ੍ਰੀ ਮਾਂਡਵਿਆ ਨੇ ਕਿਹਾ,
2: ਦਿੱਲੀ ਮੇ ਮਾਈ ਭਾਰਤ ਕੇ 1000 ਸੇ ਅਧਿਕ ਵਲੰਟੀਅਰਸ ਨੇ हर घर तिरंगा साइकिल यात्रा के द्वारा देश को फिटनेस का संदेश दिया है। कोई भी राष्ट्र को विकसित राष्ट्र बनना है तो देश के नागरिक स्वस्थ रहे बहुत आवश्यक है। साइकिलिंग ये फिटनेस का संदेश है, पोल्यूशन का सॉल्यूशन है। चलो हम सब लोग हमारी तिरंगा की आन बान और शान के लिए, देश के युवा फिट रहे इस हेतु को सिद्ध करने के लिए साइकिलिंग करते रहे।
1: ਉਧਰ ਜੰਮੂ ਕਸ਼ਮੀਰ ਵਿਚ ਵੀ ਅੱਜ ਸ੍ਰੀਨਗਰ ਦੀ ਉੱਗੀ ਡਲ ਝੀਲ ਦੇ ਕੰਢੇ ਬੁੱਲੇਵਾਰ ਰੋਡ ਤੇ ਇੱਕ ਵਿਸ਼ਾਲ ਤਿਰੰਗਾ ਯਾਤਰਾ ਦਾ ਆਯੋਜਨ ਕੀਤਾ ਗਿਆ। ਉਪ ਰਾਜਪਾਲ ਮਨੋਜ ਸਿਨਹਾ ਨੇ ਰੈਲੀ ਦੀ ਅਗਵਾਈ ਕੀਤੀ, ਜਿਸ ਵਿਚ ਹਜ਼ਾਰਾਂ ਵਿਦਿਆਰਥੀ, ਸਰਕਾਰੀ ਕਰਮਚਾਰੀ, ਸੁਰੱਖਿਆ ਕਰਮਚਾਰੀ ਤੇ ਸਮਾਜ ਦੇ ਵੱਖ ਵੱਖ ਵਰਗਾਂ ਦੇ ਲੋਕ ਸ਼ਾਮਲ ਹੋਏ। ਹਿੱਸਾ ਲੈਣ ਵਾਲਿਆਂ ਨੇ ਤਿਰੰਗਾ ਝੰਡਾ ਲਹਿਰਾਇਆ ਤੇ ਰਸਤੇ ਚ ਦੇਸ਼ ਭਗਤੀ ਦੇ ਗੀਤ ਗਾਏ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRANU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਸਰਵਉੱਚ ਅਦਾਲਤ ਨੇ ਬਾਕੀ ਬਚੇ 19 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕਿਹਾ ਕਿ ਉਹ ਕੈਂਸਰ ਨੂੰ ਸੂਚਿਤ ਕਰਨ ਯੋਗ ਬਿਮਾਰੀ ਐਲਾਨਣ ਬਾਰੇ ਵਿਚਾਰ ਕਰਨ ਤਾਂ ਜੋ ਇਸ ਦਾ ਜਲਦ ਪਤਾ ਲਗਾਇਆ ਜਾ ਸਕੇ ਤੇ ਮਰੀਜ਼ਾਂ ਦੀ ਸਹੀ ਦੇਖਭਾਲ ਯਕੀਨੀ ਬਣਾਈ ਜਾ ਸਕੇ। ਭਾਰਤ ਦੇ ਚੀਫ਼ ਜਸਟਿਸ ਦੀ ਅਗਵਾਈ ਵਾਲੇ ਬੈਂਚ ਨੇ ਕੱਲ ਇਹ ਨਿਰਦੇਸ਼ ਜਾਰੀ ਕੀਤਾ। ਅਦਾਲਤ ਨੂੰ ਦੱਸਿਆ ਗਿਆ ਕਿ ਇੱਕ ਸੰਸਦੀ ਸਥਾਈ ਕਮੇਟੀ ਦੀਆਂ ਸਿਫਾਰਸ਼ਾਂ ਦੀ ਪਾਲਣਾ ਕਰਦੇ ਹੋਏ 36 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚੋਂ 17 ਨੇ ਪਹਿਲਾਂ ਹੀ ਕੈਂਸਰ ਨੂੰ ਸਰਕਾਰ ਲਈ ਇੱਕ ਸੂਚਿਤ ਕਰਨ ਯੋਗ ਬਿਮਾਰੀ ਐਲਾਨ ਕਰ ਦਿੱਤਾ। ਇਸ ਤੋਂ ਪਹਿਲਾਂ ਅਦਾਲਤ ਨੇ ਕੇਂਦਰ ਸਰਕਾਰ ਤੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇੱਕ ਜਨਹਿਤ ਪਟੀਸ਼ਨ ਤੇ ਨੋਟਿਸ ਜਾਰੀ ਕੀਤਾ ਸੀ, ਜਿਸ ਵਿਚ ਦੇਸ਼ ਭਰ ਵਿਚ ਕੈਂਸਰ ਨੂੰ ਸੂਚਿਤ ਕਰਨ ਯੋਗ ਬਿਮਾਰੀ ਐਲਾਨਣ ਦੇ ਨਿਰਦੇਸ਼ਾਂ ਦੀ ਮੰਗ ਕੀਤੀ ਗਈ ਸੀ। ਕੇਂਦਰ ਨੇ ਅਦਾਲਤ ਨੂੰ ਦੱਸਿਆ ਕਿ ਸਿਹਤ ਇੱਕ ਰਾਜ ਦਾ ਵਿਸ਼ਾ ਹੈ ਤੇ 17 ਰਾਜ ਪਹਿਲਾਂ ਹੀ ਕੈਂਸਰ ਨੂੰ ਸੂਚਿਤ ਕਰਨ ਯੋਗ ਬਿਮਾਰੀ ਐਲਾਨ ਕਰ ਚੁੱਕੇ ਨੇ। ਅਦਾਲਤ ਨੇ ਬਾਕੀ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸਿਫਾਰਿਸ਼ ਤੇ ਵਿਚਾਰ ਕਰਨ ਤੇ ਢੁਕਵੇਂ ਫੈਸਲੇ ਲੈਣ ਦੇ ਨਿਰਦੇਸ਼ ਦਿੱਤੇ ਨੇ। ਅਦਾਲਤ ਨੇ ਉਹਨਾਂ ਨੂੰ ਪਾਲਣਾ ਹਲਫ਼ਨਾਮਾ ਦਾਇਰ ਕਰਨ ਦੇ ਵੀ ਨਿਰਦੇਸ਼ ਦਿੱਤੇ ਨੇ। ਸੁਪਰੀਮ ਕੋਰਟ ਨੇ ਦੇਸ਼ ਭਰ ਵਿਚ ਕੈਂਸਰ ਸਕਰੀਨਿੰਗ ਨੂੰ ਲਾਗੂ ਕਰਨ ਦੇ ਉਪਾਵਾਂ ਬਾਰੇ ਜਾਣਕਾਰੀ ਵੀ ਮੰਗੀ ਹੈ। ਭਾਰਤ ਨੇ ਦੁਹਰਾਇਆ ਕਿ ਅਰੁਣਾਚਲ ਪ੍ਰਦੇਸ਼ ਭਾਰਤ ਦਾ ਇੱਕ ਅਟੁੱਟ ਤੇ ਅਨਿੱਖੜਵਾਂ ਅੰਗ ਹੈ ਤੇ ਕੋਈ ਵੀ ਇਸ ਹਕੀਕਤ ਨੂੰ ਬਦਲ ਨਹੀਂ ਸਕਦਾ। ਕੱਲ੍ਹ ਨਵੀਂ ਦਿੱਲੀ 'ਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਭਾਰਤ ਤੇ ਚੀਨ ਦਰਮਿਆਨ ਸਰਹੱਦੀ ਇਲਾਕਿਆਂ ਨਾਲ ਸਬੰਧਤ ਮਾਮਲਿਆਂ ਤੇ ਚਰਚਾ ਵਿਚ ਇਸ ਗੱਲ ਤੇ ਜ਼ੋਰ ਦਿੱਤਾ ਹੈ ਕਿ ਉਹ ਇਨ੍ਹਾਂ ਮੁੱਦਿਆਂ ਤੇ ਬਹੁਤ ਗੰਭੀਰ ਹੈ।
3: पाकिस्तान अधिकृत कश्मीर में अभी कुछ महीनों में जो वहां पर मानव अधिकार का हरण हुआ, जिस प्रकार से लोग मारे गए, एक बार फिर से इस बात को उजागर करता है। और जहां तक लोगों के मानव अधिकार के पक्ष को गारंटी करने की बात आती है, उसमें पाकिस्तान को बहुत कुछ करना है। और हमको लगता है कि जो अभी हाल ही के हिंसा में इतने लोग मारे गए हैं, उस पर अंतर्राष्ट्रीय समुदाय को चिंता करने की जरूरत है और साथ ही साथ में पाकिस्तान को जवाबदेही ठहराए जाने की जरूरत है।
1: ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅੱਜ ਹਰਿਆਲੀ ਮੱਸਿਆ ਦੇ ਮੌਕੇ ਤੇ ਨਵੀਂ ਦਿੱਲੀ 'ਚ ਬੂਟੇ ਲਗਾਉਣ ਦੀ ਇੱਕ ਵਿਆਪਕ ਮੁਹਿੰਮ ਦੀ ਸ਼ੁਰੂਆਤ ਕਰਨਗੇ। ਸ੍ਰੀ ਚੌਹਾਨ ਨੇ ਵਰਖਸ਼ ਮਿੱਤਰ ਅਭਿਆਨ ਨਾਲ ਜੁੜੇ ਦੇਸ਼ ਭਰ ਦੇ ਹਜ਼ਾਰਾਂ ਮੈਂਬਰਾਂ ਨੂੰ ਅਪੀਲ ਤੇ ਆਪਣੇ ਪਿੰਡਾਂ ਤੇ ਸ਼ਹਿਰਾਂ 'ਚ ਰੁੱਖ ਲਗਾਉਣ ਦੀ ਮੁਹਿੰਮ 'ਚ ਹਿੱਸਾ ਲੈਣਗੇ। ਦੇਸ਼ ਭਰ ਵਿਚ 50,000 ਤੋਂ ਵੱਧ ਬੂਟੇ ਲਗਾਉਣ ਦਾ ਸਮੂਹਿਕ ਅਹਿਦ ਵੀ ਲਿਆ ਗਿਆ। ਨਾਗਰਿਕਾਂ ਨੂੰ ਅਪੀਲ ਕਰਦੇ ਹੋਏ ਸ੍ਰੀ ਚੌਹਾਨ ਨੇ ਕਿਹਾ ਕਿ ਹਰਿਆਲੀ ਮੱਸਿਆ ਇੱਕ ਤਿਉਹਾਰ ਹੈ ਜੋ ਕੁਦਰਤ ਪ੍ਰਤੀ ਸ਼ੁਕਰਗੁਜ਼ਾਰ ਹੋਣ ਦਾ ਮੌਕਾ ਪ੍ਰਦਾਨ ਕਰਦਾ ਹੈ। ਉਨ੍ਹਾਂ ਨੇ ਲੋਕਾਂ ਨੂੰ ਸਰਗਰਮ ਭਾਗੀਦਾਰੀ ਤੇ ਆਪਣੇ ਆਲੇ ਦੁਆਲੇ ਹਰਿਆਲੀ ਵਧਾ ਕੇ ਇਸ ਤਿਉਹਾਰ ਨੂੰ ਕੁਦਰਤ ਦਾ ਜਸ਼ਨ ਮਨਾਉਣ ਦਾ ਸੱਦਾ ਦਿੱਤਾ। ਸ੍ਰੀ ਚੌਹਾਨ ਨੇ ਕਿਹਾ ਕਿ ਕੁਦਰਤ ਦੇ ਪ੍ਰਤੀ ਸ਼ੁਕਰਗੁਜ਼ਾਰੀ ਸਿਰਫ ਸ਼ਬਦਾਂ ਵਿੱਚ ਹੀ ਨਹੀਂ, ਸਗੋਂ ਰੁੱਖ ਲਗਾ ਕੇ ਵੀ ਦਿਖਾਈ ਜਾ ਸਕਦੀ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਬੂਟੇ ਲਗਾਉਣਾ ਨਾ ਸਿਰਫ ਵਾਤਾਵਰਨ ਸੁਰੱਖਿਆ ਦਾ ਕੰਮ ਹੈ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਸੁਰੱਖਿਅਤ ਭਵਿੱਖ ਦੀ ਬੁਨਿਆਦ ਰੱਖਣ ਦਾ ਵੀ ਢੰਗ ਹੈ। ਪੰਜਾਬ ਦੇ ਰਾਜਪਾਲ ਤੇ ਕੇਂਦਰੀ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਅੱਜ ਚੰਡੀਗੜ੍ਹ ਸਥਿਤ ਪੰਜਾਬ ਲੋਕ ਭਵਨ ਵਿਖੇ HIV/AIDS ਬਾਰੇ ਜਾਗਰੂਕਤਾ ਮੁਹਿੰਮ ਦਾ ਉਦਘਾਟਨ ਕਰਨਗੇ। ਉਦਘਾਟਨੀ ਪ੍ਰੋਗਰਾਮ ਚੰਡੀਗੜ੍ਹ ਭਰ ਵਿਚ ਕਈ ਥਾਵਾਂ ਤੇ ਇੱਕੋ ਸਮੇਂ ਪ੍ਰਸਾਰਿਤ ਕੀਤਾ ਜਾਵੇਗਾ, ਜਿਸ ਨਾਲ ਨਾਗਰਿਕ, ਵਿਦਿਆਰਥੀ ਤੇ ਨੌਜਵਾਨ ਇਕੱਠਿਆਂ ਇਸ ਮੁਹਿੰਮ 'ਚ ਹਿੱਸਾ ਲੈ ਸਕਣਗੇ। ਪ੍ਰਸ਼ਾਸਕ ਬ੍ਰੇਕਫੀ ਆਪਣੇ HIV ਨੂੰ ਜਾਣੋ ਨਾਮ ਦੀ ਰਾਜ ਪੱਧਰੀ ਮੁਹਿੰਮ ਵੀ ਸ਼ੁਰੂ ਕਰਨਗੇ। ਇਹ ਮੁਹਿੰਮ ਚੰਡੀਗੜ੍ਹ ਸਟੇਟ AIDS ਕੰਟਰੋਲ ਸੁਸਾਇਟੀ

0: ਨਾਟਕ ਦੇਖਤ ਲਾਕਾਂ ਦੇ ਵਿਗੜ ਗਈ ਬੰਦੇ ਦੇ ਨਾਲ ਬੀਵੀ
1: ਨਿੱਤ ਖਬਰਾਂ ਸੁਣਦੇ ਆ ਹੁੰਦਾ ਚੜਦੇ ਸੂਰਜ ਕਾਰਾ ਗੱਲ ਕੋਈ ਕਿਸੇ ਦੀ ਮੰਨਦਾ ਨੀ ਬੰਦਾ ਹੋ ਗਿਆ ਆਪ ਮੁਹਾਰਾ
0: ਜਦ ਕਾਰਜ ਰਚਦੇ ਹਾਂ ਫੈਸਲਾ ਮੁੰਡਾ ਕੁੜੀ ਨੇ ਕਰਦੇ ਮਨ ਮਰਜ਼ੀ ਚੱਲਦੀ ਐ ਪਾਸੇ ਹੋ ਕੇ ਬੈਠ ਗਏ ਕਰਦੇ
1: ਦਿੰਦੇ ਆਪ ਫੈਸਲਾ ਨੇ ਬੀਬੀ ਬੀਰੋ ਤੇ ਮੁੰਡਾ ਤਾਰਾ ਗੱਲ ਕੋਈ ਕਿਸੇ ਦੀ ਮੰਨਦਾ ਨੀ ਬੰਦਾ ਹੋ ਗਿਆ ਆਪ ਮਹਾਰਾ
0: ਹੱਥ ਕੰਮ ਨੂੰ ਲਾਉਂਦੇ ਨਾ ਚੋਬਰ ਪੱਟ ਤੇ ਨਵਿਆਂ ਬੈਲਾਂ ਹੈਲੋ ਹੈਲੋ ਹੁੰਦੀ ਐ ਪਾਈਆਂ ਖੀ

0: ਵਿੱਚ ਮੋਬਾਈਲਾਂ
1: ਦਿਨ ਕੱਟਦੇ ਅੱਡਿਆਂ ਤੇ, ਦਿਨ ਕੱਟਦੇ ਅੱਡਿਆਂ ਤੇ, ਮੰਦਰ ਛਿੰਦਾ ਤੇ ਕਰਤਾਰਾ, ਗੱਲ ਕੋਈ ਕਿਸੇ ਦੀ ਮੰਨਦਾ ਨੀ, ਬੰਦਾ ਹੋ ਗਿਆ ਆਪ ਮਹਾਰਾ।
0: ਕੋਈ ਰੋਗ ਚੱਲਦਾ ਨਾ, ਚੱਕ ਕੇ ਪੀ ਜਾਂਦੇ ਸਪਰੇਹਾਂ, ਮਿੱਟੀ ਵਿੱਚ ਰਲ ਗਈਆਂ ਲੱਖਾਂ ਹੀ ਸਿਉ ਨੇ ਵਰਗੀਆਂ ਦੇਹਾਂ।
1: ਨਰਕਾਂ ਵਿੱਚ ਜਾ ਡਿੱਗਦਾ ਬੰਦਾ ਹਰਖ ਗੁੱਸੇ ਦਾ ਮਾਰਾ, ਗੱਲ ਕੋਈ ਕਿਸੇ ਦੀ ਮੰਨਦਾ ਨੀ, ਬੰਦਾ ਹੋ ਗਿਆ ਆਪ ਮਹਾਰਾ।
0: ਲੜ ਵਿੱਚ ਤਲਵੰਡੀ ਦੇ ਵਸਦਾ ਨੱਤ ਰੋਡ ਵਿੱਚ ਟਾਣੀ ਵਿੱਚ ਬੈਠ ਚਵਾਰੇ।

0: गल कोई किसे दी मंदा नी बंदा हो गया आप महारा, गल कोई किसे दी मंदा ना बंदा हो गया आप महारा। सियाने सच कहिंदे हन कि हसदियां दे घर वसदे, हमेशा हसण वाले लोग चार जणिआं नूं होर हसा जांदे हन ते कल्ले बह के रोण वाले लोग ਉਹ ਦੂਜੀ ਦੁਨੀਆ ਉਹਨਾਂ ਦੇ ਨਾਲ ਨਹੀਂ ਰੋਂਦੀ। ਕਿਸੇ ਵਿਦਵਾਨ ਨੇ ਲਿਖਿਆ ਕਿ ਜੇ ਹੱਸੋਗੇ ਤੇ ਦੁਨੀਆ ਨਾਲ ਹੱਸੂਗੀ, ਰੋਂਗੇ ਤੇ ਕੱਲੇ ਬਹਿ ਕੇ ਰੋਂਗੇ। ਇਹ ਦੁਨੀਆ ਮੰਡੀ ਪੈਸੇ ਦੀ, ਹਰ ਚੀਜ਼ ਵਕੇਂਦੀ ਭਾ ਸੱਜਣਾ, ਇੱਥੇ ਰੋਂਦੇ ਚਿਹਰੇ ਵਿਕਦੇ ਨਹੀਂ, ਹੱਸਣ ਦੀ ਆਦਤ ਪਾ ਸੱਜਣਾ। ਅੱਜ ਬਹੁਤ ਲੋਕ ਇਹੋ ਜਿਹੇ ਨੇ ਜਿਹੜੇ ਹੱਸਦੇ ਬਹੁਤ ਘੱਟ ਨੇ, ਰੋਂਦੇ ਬਹੁਤ ਜ਼ਿਆਦਾ ਨੇ, ਕਿਉਂਕਿ ਸਾਰੀ ਦੁਨੀਆ ਦੇ ਉੱਤੇ ਟੈਨਸ਼ਨ ਹੈ। ਆਰਥਿਕ ਤੌਰ 'ਤੇ, ਸਮਾਜਿਕ ਤੌਰ 'ਤੇ ਸੁਖੀ ਲੋਕ ਵੀ ਹੱਸਣਾ ਘੱਟ ਜਾਣਦੇ ਨੇ। ਆਓ ਖੁੱਲ੍ਹ ਕੇ ਹੱਸੀਏ ਅਤੇ ਦੂਜਿਆਂ ਨੂੰ ਨਾਲ ਹਸਾਈਏ। ਕਵਿਤਾ ਤੁਹਾਡੇ ਚਰਨਾਂ 'ਚ ਪੇਸ਼ ਕਰਨ ਲੱਗੇ ਹਾਂ। ਕੋਈ ਕਰਮਾਂ ਵਾਲਾ ਹੱਸਦਾ, ਦੁਨੀਆ ਰੋਂਦੀ ਫਿਰਦੀ ਹੈ। ਲੋ ਪੇਸ਼ ਹੈ ਹਰਬੰਸ ਸਿੰਘ ਭੁੱਲਰ ਦੀ ਲਿਖੀ ਹੋਈ ਇਹ ਕਵਿਤਾ। ਕੋਈ ਕਰਮਾਂ ਵਾਲਾ ਹੱਸਦਾ, ਦੁਨੀਆ ਰੋਂਦੀ ਫਿਰਦੀ ਹੈ। ਬੇਨਤੀ ਹੈ, ਇਉਂ ਕੀਤੀ ਜਾ ਰਹੀ ਹੈ।
1: ਬੰਦਾ ਬੰਧਨ ਦੇ ਵਿੱਚ ਜਕੜਿਆ,
0: ਬੰਦਾ ਬੰਧਨ ਦੇ ਵਿੱਚ ਜਕੜਿਆ,
1: ਕੋਈ ਵਿਸ਼ੇ ਬਕਾਰਾਂ ਪਕੜਿਆ,
0: ਕੋਈ ਵਿਸ਼ੇ ਬਕਾਰਾਂ ਪਕੜਿਆ,
1: ਮਾੜੇ ਨੂੰ ਖਾਨਾ ਤਕੜਿਆ ਕੁਦ

0: ਗੱਲ ਨਾ ਪਿਆਰ ਨਾਲ ਕੋਈ ਪੁੱਛੇ ਨਾਰ ਗਮ ਢੋਂਦੀ ਫਿਰਦੀ ਐ,
1: ਕੋਈ ਕਰਮਾਂ ਵਾਲਾ ਹੱਸਦਾ ਦੁਨੀਆਂ ਰੋਂਦੀ ਫਿਰਦੀ ਐ, ਕੋਈ ਕਰਮ

0: ਕੋਈ ਕਰਮ ਵਾਲਾ ਹੱਸਦਾ ਦੁਨੀਆਂ ਰੋਂਦੀ ਫਿਰਦੀ ਹੈ।
1: ਪੈਗੀ ਘਰ ਵਿੱਚ ਕਿਤੇ ਲੜਾਈ,
0: ਪੈਗੀ ਘਰ ਵਿੱਚ ਕਿਤੇ ਲੜਾਈ,
1: ਲੜਦਾ ਸਕੇ ਵੀਰ ਨਾਲ ਭਾਈ,
0: ਲੜਦਾ ਸਕੇ ਵੀਰ ਨਾਲ ਭਾਈ।
1: ਲੋਕੀ ਕਹਿੰਦੇ ਸ਼ਾਮ ਤੇ ਆਈ

0: ਵਿੱਚ ਰਹੀ ਭੁੱਲਰਾ ਹੱਸਦਾ,
1: ਖੁਸ਼ੀ ਵਿੱਚ ਰਹੀ ਭੁੱਲਰਾ ਹੱਸਦਾ,
0: ਬੇੜਾ ਰਹੂ ਪਿਆਰ ਨਾਲ ਵਸਦਾ,
1: ਬੇੜਾ ਰਹੂ ਪਿਆਰ ਨਾਲ ਵਸਦਾ,
0: ਕਲਮ ਤੇਰੀ ਪਾਉਂਦੀ ਅੱਖਰ ਜਸਦਾ, ਸਰੋਤੇ ਮੋਹਦੀ ਫਿਰਦੀ ਐ,
1: ਕੋਈ ਕਰਮਾਂ ਵਾਲਾ ਹੱਸਦਾ।

ਹੁਣੇ ਤੁਸੀਂ ਸੁਣੀ ਕਵੀ ਸ਼੍ਰੀ ਹਰਬੰਸ ਸਿੰਘ ਭੁੱਲਰ ਅਤੇ ਸੁਖਰਾਜ ਸਿੰਘ ਦੀਆਂ ਆਵਾਜ਼ਾਂ ਵਿੱਚ। ਆਓ ਸੁਣਦੇ ਹਾਂ ਢਾਡੀ ਵਾਰ ਗੁਰਬਖਸ਼ ਸਿੰਘ ਅਲਵੇਲਾ ਅਤੇ ਉਹਨਾਂ ਦੇ ਸਾਥੀਆਂ ਪਾਸੋਂ।

0: ਹੁਣੇ ਤੁਸੀਂ ਸੁਣੀ ਢਾਡੀ ਵਾਰ ਗੁਰਬਖਸ਼ ਸਿੰਘ ਅਲਬੇਲਾ ਅਤੇ ਉਹਨਾਂ ਦੇ ਸਾਥੀਆਂ ਪਾਸੋਂ। ਆਓ ਸੁਣਦੇ ਹਾਂ ਇੱਕ ਹੋਰ ਕਵੀ, ਸ਼੍ਰੀ ਰੇਵਤੀ ਪ੍ਰਸਾਦ ਸ਼ਰਮਾ ਅਤੇ ਉਹਨਾਂ ਦੇ ਸਾਥੀਆਂ ਪਾਸੋਂ।
1: ਪੁਰਾਣੇ ਪੁਰਖਾਂ ਦਾ ਕਥਨ ਹੈ ਕਿ ਸਭ ਨੂੰ ਦੁਨੀਆਂ ਦੇ ਵਿੱਚ ਖਿੜੇ ਮੱਥੇ ਮਿਲੋ, ਕਿਉਂਕਿ ਹੋ ਸਕਦਾ ਇਹ ਸਾਡੀ ਆਖਰੀ

0: ਕਿਉਂਕਿ ਹੋ ਸਕਦਾ ਇਹ ਸਾਡੀ ਆਖਰੀ ਮਿਲਣੀ ਹੋਵੇ। ਸੁਣੋ ਦਵਈਆ ਛੰਦ, ਦੁਨੀਆ ਮੇਲਾ ਚਾਰ ਦਿਨਾਂ ਦਾ, ਹੱਸ ਕੇ ਸਮਾਂ ਲੰਘਾਓ।
1: ਗੱਲ

0: ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਫਰਮਾਨ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਗੁਰਬਾਣੀ ਦੇ ਇਹਨਾਂ ਮਹਾਂਵਾਕਾਂ ਅਨੁਸਾਰ ਵਾਤਾਵਰਨ ਦੀ ਸੰਭਾਲ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ। ਪ੍ਰਾਣ ਵਾਯੂ ਆਕਸੀਜਨ ਕੇਵਲ ਬਨਸਪਤੀ ਨੂੰ ਬਚਾਉਣ ਕਰਕੇ ਹੀ ਪ੍ਰਾਪਤ ਹੋ ਸਕਦੀ ਹੈ। ਛੰਦ ਪੇਸ਼ ਕਰਨ ਲੱਗਿਆਂ ਦਤਾਰਾ, ਗੁਰ ਪੌਣ ਪਿਤਾ ਪਾਣੀ ਮਾਤਾ ਧਰਤ ਮਹੱਤ ਦੀ ਜੈ ਹੋ।
1: ਲਾਓ

ਵਾਯੂ ਦਿੰਦੇ ਫੁੱਲ ਫਲ ਅਤੇ ਛਾਂ ਦਿੰਦੇ ਮਰ ਕੇ ਵੀ ਬੈੱਡ ਸੋਫੇ ਕੁਰਸੀਆਂ ਬਣਾਉਂਦੇ ਐ ਧਰਤ ਬਚਾਓ।

ਹੁਣੇ ਤੁਸੀਂ ਆਨੰਦ ਮਾਣਿਆ ਕਵੀਸ਼ਰੀ ਅਤੇ ਢਾਡੀ ਵਾਰਾਂ ਦਾ ਪ੍ਰੋਗਰਾਮ ਮਹਿਕ ਪੰਜਾਬ ਦੀ ਤਹਿਤ ਆਕਾਸ਼ਵਾਣੀ FM ਬਠਿੰਡਾ 101.1 ਮੈਗਾਹਰਟਸ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਹੁਣ ਤੋਂ ਲੈ ਕੇ 10 ਵਜੇ ਤੱਕ ਤੁਸੀਂ ਸੁਣੋਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, 9 ਵਜੇ ਹੋਵੇਗਾ ਪ੍ਰੋਗਰਾਮ ਚਿੱਤਰਲੋਕ ਅਤੇ 9:30 ਵਜੇ ਪ੍ਰੋਗਰਾਮ ਆਜ ਕੇ ਫਨਕਾਰ।

ਹੁਣੇ ਤੁਸੀਂ ਸੁਣਿਆ ਪ੍ਰੋਗਰਾਮ ਆਜ ਕੇ ਫਨਕਾਰ ਵਿਵਿਧ ਭਾਰਤੀ ਮੁੰਬਈ ਤੋਂ। ਹੁਣ ਵੇਲਾ ਇਹ ਸਦਾਬਹਾਰ ਪੰਜਾਬੀ ਗੀਤਾਂ 'ਤੇ ਆਧਾਰਿਤ ਪ੍ਰੋਗਰਾਮ ਗੀਤ ਪਿਟਾਰਾ ਦਾ। ਐਫ ਐਮ ਬੈਂਡ 101.1 ਮੈਗਾਹਰਟਸ 'ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫ ਐਮ ਬਠਿੰਡਾ। ਅਤੇ ਹੁਣ ਸੁਣਦੇ ਹਾਂ ਕੁਝ ਪੁਰਾਣੇ ਅਤੇ ਮੱਧ ਦੌਰ ਦੇ ਪੰਜਾਬੀ ਗੀਤ, ਜਿਨ੍ਹਾਂ ਦੀ ਮਿੱਠੀ ਧੁੰਨ ਅਤੇ ਖੂਬਸੂਰਤ ਬੋਲ ਅੱਜ ਵੀ ਦਿਲਾਂ ਨੂੰ ਛੂਹ ਜਾਂਦੇ ਨੇ। ਆਓ ਇਸ ਗੀਤ ਦਾ ਆਨੰਦ ਮਾਣਦੇ ਹਾਂ ਸੁਰਿੰਦਰ ਕੌਰ ਦੀ ਆਵਾਜ਼ ਵਿੱਚ।

ਹੁਣੇ ਤੁਸੀਂ ਆਨੰਦ ਮਾਣਿਆ ਪੰਜਾਬ ਦੀ ਕੋਇਲ ਸੁਰਿੰਦਰ ਕੌਰ ਦੀ ਆਵਾਜ਼ 'ਚ ਇਸ ਗੀਤ ਦਾ, ਜਿਸ ਨੂੰ ਸੰਗੀਤਬੱਧ ਕੀਤਾ HMV ਨੇ। ਆਓ ਸੁਣਦੇ ਹਾਂ ਹਾਕਮ ਸੂਫੀ ਦੀ ਆਵਾਜ਼ 'ਚ ਇਹ ਪਿਆਰਾ ਜਿਹਾ ਗੀਤ।

ਹੁਣੇ ਤੁਸੀਂ ਸੁਣਿਆ ਹਾਕਮ ਸੂਫੀ ਦੀ ਆਵਾਜ਼ 'ਚ ਇਹ ਗੀਤ। ਆਓ ਸੁਣਦੇ ਹਾਂ ਆਸਾ ਸਿੰਘ ਮਸਤਾਨਾ ਦੀ ਆਵਾਜ਼ ਵਿੱਚ ਇਹ ਗੀਤ।

ਹੁਣੇ ਤੁਸੀਂ ਆਨੰਦ ਮਾਣਿਆ ਆਸਾ ਸਿੰਘ ਮਸਤਾਨਾ ਦੀ ਆਵਾਜ਼ ਵਿੱਚ ਗਾਏ ਇਸ ਗੀਤ ਦਾ। ਹੁਣ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ ਹਰਦੀਪ ਗਿੱਲ ਦੀ ਆਵਾਜ਼ ਦੇ ਵਿੱਚ।

ਹੁਣੇ ਤੁਸੀਂ ਆਨੰਦ ਮਾਣਿਆ ਹਰਦੀਪ ਗਿੱਲ ਦੀ ਆਵਾਜ਼ 'ਚ ਇਸ ਗੀਤ ਦਾ। ਹੁਣ ਸੁਣਦੇ ਹਾਂ ਪ੍ਰੋਗਰਾਮ ਗੀਤ ਪਟਾਰਾ ਦਾ ਅਗਲਾ ਗੀਤ, ਮਨਮੋਹਨ ਵਾਰਸ ਦੀ ਆਵਾਜ਼ ਦੇ ਵਿੱਚ।

0: ਪ੍ਰੋਗਰਾਮ ਪ੍ਰਸਾਰਣ ਸੰਬੰਧੀ ਸੂਚਨਾ ਅੱਜ ਦੁਪਹਿਰ 12:30 ਤੇ ਪ੍ਰੋਗਰਾਮ ਘਰ ਪਰਿਵਾਰ ਦੇ ਅੰਤਰਗਤ ਹਫਤਾਵਾਰੀ ਸਿਲਸਿਲਾ ਚਾਨਣ ਮੁਨਾਰੇ ਵਿੱਚ ਸਾਡੇ ਮਹਿਮਾਨ ਹੋਣਗੇ ਪ੍ਰੋਫੈਸਰ ਗੁਰਜੀਤ ਕੌਰ ਤੇ ਮੁਲਾਕਾਤੀ ਹੋਣਗੇ ਗੁਰਦੀਪ ਗਿੱਲ ਜੀ। ਸੋ ਸੁਣਨਾ ਨਾ ਭੁੱਲਣਾ ਅੱਜ ਦੁਪਹਿਰ 12:30 ਸਿਲਸਿਲਾ ਚਾਨਣ ਮੁਨਾਰੇ।
1: आकाशवाणी FM बठिंडा 101.1 मेगाहर्ट्ज़ से इस वेले चल रहे प्रोग्राम गीत पिटारा।
0: FM बैंड 101.1 मेगाहर्ट्ज़ से अते प्रसार भारती दी मोबाइल फोन ऐप न्यूज ऑन AIR ते तुसी आनंद मार रहे हो प्रोग्राम गीत पिटारा दा ते मैं

ਤੁਹਾਡਾ ਰੇਡੀਓ ਦੋਸਤ ਕੁਲਜੀਤ ਚਹਿਲ। ਆਓ ਸੁਣਦੇ ਹਾਂ ਇਹ ਗੀਤ ਗੁਲਸ਼ਨ ਕੋਮਲ ਅਤੇ ਸੁਰਿੰਦਰ ਛਿੰਦੇ ਦੀ ਆਵਾਜ਼ ਵਿੱਚ। ਗੀਤ ਰਚਨਾ ਹੈ ਪਾਲੀ ਦੇਤਵਾਲੀਆ ਦੀ ਅਤੇ ਇਸ ਨੂੰ ਸੰਗੀਤ ਨਾਲ ਸਜਾਇਆ ਹੈ ਚਰਨਜੀਤ ਅਹੂਜਾ ਜੀ ਨੇ।

ਹੁਣੇ ਤੁਸੀਂ ਸੁਣਿਆ ਗੁਲਸ਼ਨ ਕੋਮਲ ਅਤੇ ਸੁਰਿੰਦਰ ਛਿੰਦੇ ਦੀ ਆਵਾਜ਼ ਦੇ ਵਿੱਚ ਇਸ ਗੀਤ ਨੂੰ। ਸੁਣਦੇ ਹਾਂ ਪ੍ਰੋਗਰਾਮ ਦੀ ਅਗਲੀ ਪੇਸ਼ਕਸ਼ ਜਸਬੀਰ ਜੱਸੀ ਦੀ ਆਵਾਜ਼ ਦੇ ਵਿੱਚ।

ਤੁਸੀਂ ਆਨੰਦ ਮਾਣ ਰਹੇ ਸੀ ਜਸਬੀਰ ਜੱਸੀ ਵੱਲੋਂ ਗਾਏ ਹੋਏ ਇਸ ਗੀਤ ਦਾ। ਆਓ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ ਹਰਚਰਨ ਗਰੇਵਾਲ ਦੀ ਆਵਾਜ਼ ਦੇ ਵਿੱਚ।

0: ਹੁਣੇ ਤੁਸੀਂ ਸੁਣਿਆ ਰਜਿੰਦਰ ਰਾਜਨ ਅਤੇ ਹਰਚਰਨ ਗਰੇਵਾਲ ਦੀ ਆਵਾਜ਼ ਦੇ ਵਿੱਚ ਇਹ ਗੀਤ। ਆਓ ਸੁਣਦਿਆਂ ਕੁਝ ਸੰਦੇਸ਼।
1: ਆਕਾਸ਼ਵਾਣੀ FM ਬਠਿੰਡਾ ਦੇ ਪਿਆਰੇ ਸਰੋਤਿਓ, ਮਿਤੀ 12 ਅਗਸਤ ਦਿਨ ਬੁੱਧਵਾਰ ਨੂੰ ਸ਼ਾਮ 5:30 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਅੱਖਰ ਬੋਲਦੇ ਨੇ, ਤੇ ਸਾਡਾ ਇਸ ਵਾਰ ਦਾ ਵਿਸ਼ਾ ਹੋਏਗਾ ਜ਼ਿੰਦਗੀ ਦੀ ਸਾਰਥਿਕਤਾ।

ਨੂਰ ਜਹਾਂ ਦੀ ਆਵਾਜ਼ ਦੇ ਵਿੱਚ ਗਾਏ ਇਸ ਗੀਤ ਦਾ ਤੁਸੀਂ ਆਨੰਦ ਮਾਣਿਆ। ਦੋਸਤੋ, ਆਕਾਸ਼ਵਾਣੀ FM ਬਠਿੰਡਾ 101.1 ਮੈਗਾਹਰਟਸ 'ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ। ਸਟੂਡੀਓ ਦੀ ਘੜੀ ਦੇ ਮੁਤਾਬਕ 10:43 'ਤੇ 44 ਸਕਿੰਟ ਹੋ ਰਹੇ ਨੇ। ਦੋਸਤੋ, ਜਿਵੇਂ ਤੁਸੀਂ ਜਾਣਦੇ ਹੋ, ਆਕਾਸ਼ਵਾਣੀ FM ਬਠਿੰਡਾ ਹਮੇਸ਼ਾ ਹੀ ਤੁਹਾਡਾ ਜਿਹੜਾ ਸ਼ੁਭ ਚਿੰਤਕ ਰਿਹਾ। ਆਪਾਂ ਜਾਣਦੇ ਹਾਂ ਕਿ ਬਰਸਾਤਾਂ ਦੇ ਦਿਨ ਚੱਲ ਰਹੇ ਨੇ ਅਤੇ ਬਰਸਾਤਾਂ ਦੇ ਦਿਨਾਂ 'ਚ ਅਸੀਂ ਬਹੁਤ ਖੁਸ਼ ਮਹਿਸੂਸ ਕਰਦੇ ਹਾਂ, ਪਰ ਨਾਲ ਨਾਲ ਸਾਨੂੰ ਕੁਝ ਸਾਵਧਾਨੀਆਂ ਵੀ ਵਰਤਣੀਆਂ ਚਾਹੀਦੀਆਂ ਨੇ। ਬਰਸਾਤ ਦੇ ਮੌਸਮ ਵਿੱਚ ਸਾਨੂੰ ਜਿਹੜੀਆਂ ਸਾਵਧਾਨੀਆਂ ਇਹ ਵਰਤਣੀਆਂ ਚਾਹੀਦੀਆਂ ਨੇ ਕਿ ਤੁਸੀਂ ਆਪਣੇ ਵਿਹੜੇ ਵਿੱਚ ਪਏ ਖਾਲੀ ਭਾਂਡਿਆਂ ਜਾਂ ਡੱਬਿਆਂ ਦੇ ਵਿੱਚ ਪਾਣੀ ਖੜ੍ਹਾ ਨਾ ਹੋਣ ਦਿਓ। ਬਿਜਲੀ ਦੀਆਂ ਤਾਰਾਂ

ਅਤੇ ਟੁੱਟੇ ਦਰਖਤਾਂ ਤੋਂ ਦੂਰ ਰਹੋ ਅਤੇ ਬਾਹਰ ਨਿਕਲਦੇ ਸਮੇਂ ਸਾਵਧਾਨੀ ਵਰਤੋ। ਇਸ ਦੇ ਨਾਲ ਹੀ ਰੁੱਖ ਜਿਹੜੇ ਨੇ ਨਾ ਉਹ ਸਾਡੇ ਜੀਵਨ ਦਾ ਅਹਿਮ ਹਿੱਸਾ ਨੇ। ਇਹ ਸਾਨੂੰ ਆਕਸੀਜਨ, ਛਾਂ ਅਤੇ ਸਾਫ਼ ਵਾਤਾਵਰਣ ਦਿੰਦੇ ਨੇ। ਇਸ ਲਈ ਵੱਧ ਤੋਂ ਵੱਧ ਰੁੱਖ ਲਗਾਈਏ ਅਤੇ ਉਹਨਾਂ ਦੀ ਸੰਭਾਲ ਕਰੀਏ। ਅਤੇ ਆਓ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ।

ਹੁਣੇ ਤੁਸੀਂ ਆਨੰਦ ਮਾਣਿਆ ਰਣਜੀਤ ਕੌਰ ਦੀ ਆਵਾਜ਼ ਦੇ ਵਿੱਚ ਇਸ ਗੀਤ ਦਾ, ਜਿਸ ਨੂੰ ਕਲਮਬੱਧ ਕੀਤਾ ਧਰਮ ਕਾਮਿਆਣਾ ਅਤੇ ਸੰਗੀਤ ਚਰਨਜੀਤ ਅਹੂਜਾ ਦਾ। ਦੋਸਤੋ, ਮੈਂ ਕੁਲਜੀਤ ਚਹਿਲ ਤੁਹਾਡੇ ਨਾਲ ਗੀਤ ਪਟਾਰਾ ਦੇ ਵਿੱਚ ਬਣਿਆ ਹੋਇਆ। ਆਕਾਸ਼ਵਾਣੀ FM ਬਠਿੰਡਾ 101.1 ਮੈਗਾਹਰਟਸ 'ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ। ਸਟੂਡੀਓ ਦੀ ਘੜੀ ਮੁਤਾਬਕ 10:50 ਤੇ 30 ਸਕਿੰਟ ਹੋ ਰਹੇ ਨੇ। ਆਓ ਸੁਣਦੇ ਹਾਂ ਪ੍ਰੋਗਰਾਮ ਦੀ ਅਗਲੀ ਪੇਸ਼ਕਸ਼।

ਲਾਲ ਚੰਦ ਯਮਲਾ ਜੱਟ ਜੀ ਦੀ ਆਵਾਜ਼ ਵਿੱਚ ਸੁਣੇ ਇਸ ਗੀਤ ਤੋਂ ਬਾਅਦ ਆਓ ਸੁਣਦੇ ਹਾਂ ਪਾਲੀ ਰੇਤ ਵਾਲੀਆ ਦੀ ਆਵਾਜ਼ 'ਚ

ਪਾਲੀ ਦੇਤ ਵਾਲੀਆ ਵੱਲੋਂ ਗਾਏ ਇਸ ਗੀਤ ਦੇ ਨਾਲ ਹੀ ਪ੍ਰੋਗਰਾਮ ਗੀਤ ਪਟਾਰਾ ਦਾ ਵੇਲਾ ਇੱਥੇ ਹੀ ਮੁੱਕਦਾ ਏ। ਮੈਨੂੰ ਜਾਣੀ ਕਿ ਕੁਲਜੀਤ ਚਹਿਲ ਨੂੰ ਦਿਓ ਇਜਾਜ਼ਤ ਇਸ ਪ੍ਰੋਗਰਾਮ ਨੂੰ ਖਤਮ ਕਰਨ ਦੀ। FM ਬੈਂਡ 101.1 ਮੈਗਾਹਰਟਸ 'ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਦੇ ਮੁਤਾਬਕ 10:59 ਅਤੇ 24 ਸਕਿੰਟ ਹੋ ਰਹੇ ਨੇ। ਠੀਕ 11 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 11:05 'ਤੇ ਰਿਲੇਅ ਕਰਾਂਗੇ FM ਰੇਨਬੋ ਦਿੱਲੀ ਦੇ ਪ੍ਰਸਾਰਣ। ਖਬਰਾਂ ਲਈ ਕਰੋ ਕੁਝ ਪਲ ਇੰਤਜ਼ਾਰ।

ਹੁਣੇ ਤੁਸੀਂ ਸੁਣ ਰਹੇ ਸੀ ਆਕਾਸ਼ਵਾਣੀ FM ਰੇਨਬੋ ਦਿੱਲੀ ਦੇ ਪ੍ਰਸਾਰਣ। ਤੁਸੀਂ ਟਿਊਨ ਕੀਤਾ 101.1 ਮੈਗਾਹਰਟਜ਼ ਤੇ ਆਕਾਸ਼ਵਾਣੀ FM ਬਠਿੰਡਾ। ਇਸ ਵੇਲੇ ਸਟੂਡੀਓ ਦੀ ਘੜੀ ਤੇ ਸਮਾਂ 11:59 ਤੇ 30 ਸਕਿੰਟ ਦਾ ਹੋ ਰਿਹਾ। ਠੀਕ 12 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਤੇ 12:05 ਤੇ ਅੰਗਰੇਜ਼ੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਖਬਰਾਂ ਲਈ ਕੁਝ ਪਲ ਕਰੋ ਇੰਤਜ਼ਾਰ।

0: ऐसे गीत दे नाल मैनू दीपा छाबड़ा नू प्रोग्राम लेट्स रॉक एंड डांस इत्थे ही खत्म करन दी दिओ आ गया। नमस्कार, धन्नवाद, रब राखा।
1: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਐਫਐਮ ਬੈਂਡ 101.1 ਮੈਗਾਹਰਟਸ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਜੁੜੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣਾਂ ਦੇ ਨਾਲ। ਸਟੂਡੀਓ ਦੀ ਘੜੀ ਤੇ ਸਮਾਂ ਹੋਇਆ ਹੈ 12:19:59 ਤੇ ਹੁਣ ਵੇਲਾ ਹੈ ਪ੍ਰੋਗਰਾਮ ਘਰ ਪਰਿਵਾਰ ਦਾ।
2: ਪ੍ਰੋਗਰਾਮ ਘਰ ਪਰਿਵਾਰ
1: ਅੱਜ ਦਾ ਪ੍ਰੋਗਰਾਮ ਘਰ ਪਰਿਵਾਰ ਲੈ ਕੇ ਮੈਂ ਹਾਜ਼ਰ ਹਾਂ ਤੁਹਾਡੀ ਰੇਡੀਓ ਦੋਸਤ ਅਮਨਦੀਪ ਕੌਰ ਅਤੇ ਮੇਰੇ ਵੱਲੋਂ ਸੁਣਨ ਵਾਲੇ ਤਮਾਮ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ।

ਇਹ ਅੱਜ ਦਾ ਪ੍ਰੋਗਰਾਮ ਘਰ ਪਰਿਵਾਰ ਸਿਲਸਿਲਾ ਏ ਚਾਨਣ ਮੁਨਾਰੇ ਅਤੇ ਵਿਸ਼ਾ ਏ ਸੱਭਿਆਚਾਰ ਅਤੇ ਨੈਤਿਕ ਕਦਰਾਂ ਕੀਮਤਾਂ ਅਤੇ ਮਹਿਮਾਨ ਹੋਣਗੇ ਪ੍ਰੋਫੈਸਰ ਮੈਡਮ ਗੁਰਜੀਤ ਕੌਰ, ਮੇਜ਼ਬਾਨ ਗੁਰਦੀਪ ਕੌਰ ਅਤੇ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ।

0: ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪਿਆਰੇ ਸਰੋਤਿਓ, ਮੈਂ ਗੁਰਦੀਪ ਗਿੱਲ ਪ੍ਰੋਗਰਾਮ ਚਾਨਣ ਮੁਨਾਰੇ ਲੈ ਕੇ ਤੁਹਾਡੀ ਹਾਜ਼ਰੀ ਦੇ ਵਿੱਚ ਹਾਜ਼ਰ ਹਾਂ ਜੀ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਮਹਿਮਾਨ ਨੇ ਪ੍ਰੋਫੈਸਰ ਮੈਡਮ ਗੁਰਜੀਤ ਕੌਰ, ਜੋ ਕਿ SD ਗਰਲਜ਼ ਕਾਲਜ ਫਾਰ ਵੁਮੈਨ ਮੋਗਾ, GHG ਖਾਲਸਾ ਕਾਲਜ ਗੁਰੂਸਰ ਸੁਧਾਰ ਲੁਧਿਆਣਾ, ਗੁਰੂ ਨਾਨਕ ਕਾਲਜ ਮੋਗਾ, ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ ਸੁਖਾਨੰਦ ਮੋਗਾ ਵਿਖੇ ਉਹ 22 ਸਾਲ ਤੱਕ ਪ੍ਰੋਫੈਸਰ ਵਜੋਂ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਨੇ। ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ ਵਾਈਸ ਪ੍ਰਿੰਸੀਪਲ ਤੇ HOD ਪੰਜਾਬੀ ਵਜੋਂ ਆਪਣੀਆਂ ਸੇਵਾਵਾਂ ਮੈਡਮ ਗੁਰਜੀਤ ਨਿਭਾ ਚੁੱਕੇ ਨੇ ਤੇ ਅੱਜ ਕੱਲ ਮੈਡਮ ਗੁਰਜੀਤ ਯੂਨੀਵਰਸਿਟੀ ਕਾਲਜ ਜੈਤੋ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ। ਇਸ ਤੋਂ ਬਿਨਾਂ ਮੈਡਮ ਅਜੋਕੀ ਪੰਜਾਬੀ ਕਹਾਣੀ ਸਰੋਕਾਰ ਤੇ ਸੰਦਰਭ ਦੇ ਸਹਿ ਸੰਪਾਦਕ ਰਹੇ ਨੇ। ਪੰਜਾਬੀਅਤ ਵਰਤਮਾਨ ਤੇ ਭਵਿੱਖ ਦੇ ਸੰਪਾਦਕ ਵਜੋਂ ਕੰਮ ਕਰ ਚੁੱਕੇ ਨੇ। ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਮੂਲ ਸਰੋਕਾਰ ਦੇ ਵਿੱਚ ਵੀ ਉਹ ਸੰਪਾਦਕ ਵਜੋਂ ਕੰਮ ਕਰ ਚੁੱਕੇ ਨੇ। ਸੋ ਮੈਡਮ ਨਾਲ ਗੱਲਬਾਤ ਦੇ ਜ਼ਰੀਏ ਅਸੀਂ ਹੋਰ ਵੀ ਬਹੁਤ ਕੁਝ ਮੈਡਮ ਬਾਰੇ ਜਾਣਨ ਦੀ ਕੋਸ਼ਿਸ਼ ਕਰਾਂਗੇ। ਸੋ ਮੈਡਮ, ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ
1: ਬਹੁਤ ਬਹੁਤ ਸ਼ੁਕਰੀਆ ਜੀ।
0: ਮੈਡਮ, ਤੁਹਾਡੇ ਬਾਰੇ ਜਿੰਨਾ ਕੁ ਮੈਂ ਜਾਣਦੀ ਸੀ ਉਨਾ ਕੁ ਮੈਂ ਸਰੋਤਿਆਂ ਨਾਲ ਸਾਂਝਾ ਕਰ ਚੁੱਕੀ ਹਾਂ ਤੇ ਹੋਰ ਮੁੱਢਲੀ ਸਿੱਖਿਆ ਤੇ ਮੁੱਢਲੀ ਜ਼ਿੰਦਗੀ ਬਾਰੇ ਤੁਹਾਡੇ ਤੋਂ ਜਾਣਨਾ ਚਾਹਾਂਗੇ।
1: ਹਾਂਜੀ, ਮੈਂ ਆਪਣੀ ਗ੍ਰੈਜੂਏਸ਼ਨ SD ਕਾਲਜ ਮੋਗਾ ਤੋਂ ਕੀਤੀ। ਉਸ ਤੋਂ ਬਾਅਦ ਪੋਸਟ ਗ੍ਰੈਜੂਏਸ਼ਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ, MPhil ਵੀ ਨਾਲ ਹੀ ਉੱਥੇ ਕੰਟੀਨਿਊ ਕੀਤੀ। ਉਸ ਤੋਂ ਬਾਅਦ ਮੈਂ MPhil ਤੋਂ ਬਾਅਦ ਮੇਰੀ SD ਕਾਲਜ ਮੋਗਾ ਦੇ ਵਿੱਚ ਐਜ਼ ਪ੍ਰੋਫੈਸਰ ਜੁਆਇਨਿੰਗ ਹੋਈ। SD ਕਾਲਜ ਮੋਗਾ ਤੋਂ ਬਾਅਦ ਵੱਖ ਵੱਖ ਕਾਲਜਾਂ ਦੇ ਵਿੱਚ ਸੇਵਾਵਾਂ ਨਿਭਾਉਣ ਤੋਂ ਬਾਅਦ 22 ਸਾਲ ਲਗਾਤਾਰ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ ਸੁਖਾਨੰਦ, ਜੋ ਕਿ ਜ਼ਿਲ੍ਹਾ ਮੋਗਾ ਦੇ ਵਿੱਚ ਪੈਂਦਾ, ਉੱਥੇ ਸੇਵਾਵਾਂ ਨਿਭਾਉਣ ਤੋਂ ਬਾਅਦ ਅੱਜ ਕੱਲ੍ਹ ਮੈਂ ਯੂਨੀਵਰਸਿਟੀ ਕਾਲਜ ਜੈਤੋ ਦੇ ਵਿੱਚ ਹਾਂ। ਮੇਰਾ ਜਿਹੜਾ ਮੇਨ ਫੀਲਡ ਪੜ੍ਹਾਈ ਦੇ ਦੌਰਾਨ ਰਿਹਾ MPhil ਦਾ ਮੇਰਾ ਵਰਕ, ਅਤੇ ਅੱਜ ਕੱਲ੍ਹ ਮੈਂ PhD ਵੀ ਕਰ ਰਹੀ ਹਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਹੀ। ਫੋਕਲੋਰ ਮੇਰਾ ਮੇਨ ਜਿਹੜਾ ਖੇਤਰ ਰਿਹਾ ਮੇਰਾ ਪੜ੍ਹਾਈ ਦਾ। ਫੋਕਲੋਰ ਦੇ ਵਿੱਚ ਜਦੋਂ ਮੈਂ MPhil ਦਾ ਕੰਮ ਕੀਤਾ ਤਾਂ ਮੇਰਾ ਉਹਦੇ ਵਿੱਚ ਮੁੱਖ ਕੰਮ ਜਿਹੜਾ ਸੀਗਾ ਉਹ ਸੀ ਕੀਰਨੇ ਅਤੇ ਅਲਾਉਣੀਆਂ ਦੇ ਉੱਤੇ, ਸਾਕਾਦਾਰੀ ਸੰਬੰਧਾਂ ਦੇ ਪ੍ਰਸੰਗ ਦੇ ਵਿੱਚ ਕੀਰਨੇ ਅਤੇ ਅਲਾਉਣੀਆਂ ਦਾ ਅਧਿਐਨ। ਕਿਉਂਕਿ ਅਸੀਂ ਇਹ ਸਮਝਦੇ ਹਾਂ, ਸਾਨੂੰ ਸਭ ਨੂੰ ਹੀ ਪਤਾ ਹੈ ਕਿ ਪੰਜਾਬੀ ਜੰਮਦਾ ਵੀ ਗੀਤਾਂ ਵਿੱਚ ਹੈ, ਉਹਦੇ ਲੋਰੀਆਂ ਵੀ ਗੀਤਾਂ ਦੇ ਵਿੱਚ ਹੈ, ਉਹਦਾ ਵਿਆਹ ਵੀ ਗੀਤਾਂ ਦੇ ਵਿੱਚ ਹੈ, ਅਤੇ ਜਦੋਂ ਇਹ ਸੰਸਾਰ ਤੋਂ ਕੂਚ ਕਰਦਾ ਤਾਂ ਵੀ ਉਹ ਗੀਤਾਂ ਦੇ ਵਿੱਚ ਹੀ ਜਾਂਦਾ। ਸੁਰਜੀਤ ਪਾਤਰ ਕਹਿੰਦਾ, ਲੋਰੀਆਂ ਫਿਰ ਘੋੜੀਆਂ ਫਿਰ ਸੋਹਲੇ, ਲੋਕ ਤੋਂ ਪਰਲੋਕ ਤੱਕ ਗੀਤਾਂ ਦਾ ਪੁਲ। ਇਹ ਗੀਤ ਜਿੱਥੇ ਬਚਪਨ ਦੇ ਵਿੱਚ ਸਾਨੂੰ ਲੋਰੀਆਂ ਦੇ ਰਾਹੀਂ ਇਸ ਦੁਨੀਆਂ ਦੇ ਉੱਤੇ ਲੈ ਕੇ ਆਉਂਦੇ ਆ, ਤਾਂ ਜਦੋਂ ਸੰਸਾਰ ਤੋਂ ਬੰਦਾ ਤੁਰਦਾ ਤਾਂ ਸਾਨੂੰ ਧਰਵਾਸ ਵੀ ਗੀਤਾਂ ਦੇ ਰਾਹੀਂ ਦਿੱਤਾ ਜਾਂਦਾ। ਜਦੋਂ ਕੀਰਨੇ ਤੇ ਅਲਾਉਣੀਆਂ ਜਿਹੜੀਆਂ, ਇਹਨਾਂ ਦਾ ਆਪਸ ਦੇ ਵਿੱਚ ਭਾਵੇਂ ਜਦੋਂ ਅਸੀਂ ਪਹਿਲੀ ਨਜ਼ਰੇ ਦੇਖਦੇ ਹਾਂ ਤਾਂ ਸਾਨੂੰ ਲੱਗਦਾ ਵੀ ਇੱਕੋ ਜਿਹੀ ਗੱਲ ਹੀ ਹੈ। ਕੀਰਨਾ ਜਿਹੜਾ ਉਹ ਇੱਕ ਵਿਅਕਤੀਗਤ ਗੀਤ ਰੂਪ ਹੈ, ਦੋ ਲਾਈਨਾਂ ਦਾ। ਜਦੋਂ ਕੋਈ ਨਿੱਜੀ ਦੁੱਖ ਨੂੰ ਇੱਕ ਔਰਤ ਹੈ ਜਿਹੜੀ ਉਹ ਬਿਆਨ ਕਰਦੀ ਹੈ, ਆਪਣੇ ਕਿਸੇ ਸਕੇ ਸੰਬੰਧੀ ਦੀ ਮੌਤ ਦਾ ਦਰਦ ਜਦੋਂ ਉਹ ਬਿਆਨ ਕਰਦੀ ਹੈ, ਤਾਂ ਉਹਦੇ ਅੰਦਰੋਂ ਇੱਕ ਲੇਅਰ ਨਿਕਲਦੀ ਹੈ, ਇੱਕ ਹੂਕ ਨਿਕਲਦੀ ਹੈ, ਉਹ ਕੀਰਨਾ ਬਣ ਕੇ ਨਿਕਲਦੀ ਹੈ। ਤੇ ਇਹ ਨਿੱਜੀ ਹੁੰਦਾ, ਇਹ ਵਿਅਕਤੀਗਤ ਗੀਤ ਹੁੰਦਾ। ਤੇ ਜਦੋਂ ਭਾਈਚਾਰਾ ਸਾਡੇ ਦੁੱਖ ਨੂੰ ਵੰਡਾਉਣ ਦੇ ਵਾਸਤੇ ਅੱਗੇ ਆਉਂਦਾ ਤਾਂ ਫਿਰ ਅਲਾਉਣੀਆਂ ਦੇ ਰੂਪ ਦੇ ਵਿੱਚ, ਸਿਆਪਿਆਂ ਦੇ ਰੂਪ ਦੇ ਵਿੱਚ ਆਉਂਦਾ। ਭਾਈਚਾਰੇ ਦਾ ਕੀ ਮਕਸਦ ਹੈ ਕਿ ਸਾਡੇ ਜਿੱਥੇ ਉਹ ਸਾਡੇ ਖੁਸ਼ੀ ਨੂੰ ਦੁੱਗਣਾ ਕਰਦਾ, ਉੱਥੇ ਸਾਡੇ ਗਮ ਨੂੰ ਵੰਡਾਉਂਦਾ ਵੀ ਹੈ। ਸਾਡਾ ਭਾਈਚਾਰਾ ਮੌਤ ਦੇ ਸਮੇਂ ਦੇ ਉੱਤੇ, ਜਦੋਂ ਅਸੀਂ ਕਹਿੰਦੇ ਹਾਂ ਕਿ 10 ਦਿਨ ਚੱਲਦਾ ਮੌਤ ਦਾ ਸੋਗ, ਉਹ ਕਿਉਂ ਚੱਲਦਾ ਸੀ? ਭਾਵੇਂ ਅੱਜ ਦੇ ਜ਼ਮਾਨੇ 'ਚ ਅਸੀਂ ਇਹ ਚੀਜ਼ਾਂ ਘਟਾ ਤੀਆਂ, ਅਸੀਂ ਰਸਮੋ ਰਿਵਾਜ਼ਾਂ ਤੋਂ ਦੂਰ ਹੁੰਦੇ ਜਾ ਰਹੇ ਹਾਂ। ਕਿਉਂ ਦੂਰ ਹੁੰਦੇ ਜਾ ਰਹੇ ਹਾਂ? ਕਿਉਂਕਿ ਸਾਡੀ ਜ਼ਿੰਦਗੀ ਦੇ ਵਿੱਚ ਕਾਹਲ ਆ ਗਈ, ਮਸ਼ੀਨੀ ਰਫ਼ਤਾਰ ਆ ਗਈ, ਜ਼ਿੰਦਗੀ ਮਸ਼ੀਨੀ ਦੌਰ ਦੇ ਵਿੱਚ ਪ੍ਰਵੇਸ਼ ਕਰ ਗਈ। ਪਰ ਇਸ ਸਾਰੇ ਕੁਝ ਦੇ ਬਾਵਜੂਦ ਵੀ ਜਿਹੜੀਆਂ ਸਾਡੀ ਰੀਤੀ ਰਿਵਾਜ਼ ਸੀ ਨੇ, ਬੜੇ ਮਨੋਵਿਗਿਆਨਿਕ ਸੀ, ਬੜੇ ਸਾਇੰਟਿਫਿਕ ਸੀ। ਭਾਈਚਾਰਾ ਜਦੋਂ ਅਲਾਉਣੀਆਂ ਦੇ ਰੂਪ ਦੇ ਵਿੱਚ ਜਦੋਂ ਸਿਆਪੇ ਕਰਦੀਆਂ ਸੀ, ਮਕਾਣਾ ਆਉਂਦੀਆਂ ਸੀ ਨਾ, ਤਾਂ ਉਹਦਾ ਮਕਸਦ ਇਹ ਹੁੰਦਾ ਸੀ ਕਿ ਅਸੀਂ ਰਵਾ ਰਵਾ ਕੇ ਮਰਨ ਵਾਲੇ ਦੇ ਗੁਣਾਂ ਦਾ ਵਿਖਿਆਨ ਕਰਕੇ ਉਹਦੇ ਸੰਬੰਧੀਆਂ ਨੂੰ, ਉਹਨਾਂ ਦੇ ਅੰਦਰੋਂ ਦਰਦ ਨੂੰ ਬਾਹਰ ਕੱਢ ਦਈਏ। ਰਵਾ ਰਵਾ ਕੇ ਦਰਦ ਨੂੰ ਬਾਹਰ ਕੱਢਦਾ ਸੀ ਤੇ ਅਗਲਾ ਬੈਲੈਂਸ ਹੋ ਜਾਂਦਾ ਸੀ ਅਗਲੀ ਜ਼ਿੰਦਗੀ ਜਿਉਣ ਦੇ ਵਾਸਤੇ। ਉਸ ਜ਼ਿੰਦਗੀ ਦੇ ਵਿੱਚ ਬੈਲੈਂਸ

0: ਬਣਾਉਣ ਦੇ ਵਾਸਤੇ, ਉਹਦਾ ਕਥਾਰਸਿਸ ਕਰਨ ਦੇ ਵਾਸਤੇ, ਵਿਰੇਚਨ ਕਰਨ ਵਾਸਤੇ ਭਾਵਨਾਵਾਂ ਦਾ, ਤੇ ਸਿਆਪੇ ਕੀਤੇ ਜਾਂਦੇ ਸੀ। ਅੱਜ ਇਹ ਸਿਆਪੇ ਖਤਮ ਹੁੰਦੇ ਜਾ ਰਹੇ, ਇਸੇ ਕਰਕੇ ਸਾਡੇ ਅੰਦਰ ਬਿਮਾਰੀਆਂ ਬਣਦੀਆਂ ਜਾਂਦੀਆਂ, ਅਸੀਂ ਬ੍ਰੇਨ ਹੈਮਰੇਜ ਦਾ ਸ਼ਿਕਾਰ ਹੋਈ ਜਾਂਦੇ ਹਾਂ, ਸਾਨੂੰ ਹਾਰਟ ਅਟੈਕ ਹੋ ਜਾਂਦੇ ਹੈ ਨਾ। ਇਸੇ ਕਰਕੇ ਮਤਲਬ ਮੈਨੂੰ ਜਿਹੜਾ ਮੇਰਾ ਫੋਕਲੋਰ ਦਾ ਫੀਲਡ ਰਿਹਾ, ਮੈਂ ਉਹਦੇ ਵਿੱਚੋਂ ਇਹ ਗੱਲ ਬਹੁਤ ਭਲੀ ਭਾਂਤ ਸਮਝੀ ਹੈ ਕਿ ਸਾਡਾ ਸੱਭਿਆਚਾਰ ਤੇ ਲੋਕ ਧਾਰਾ ਨਾ ਜਿਹੜੀ ਬਹੁਤ ਸਾਇੰਟਿਫਿਕ, ਬਹੁਤ ਵਿਗਿਆਨਕ ਹੈ, ਸਾਡੇ ਰੀਤੀ ਰਿਵਾਜ ਫਜ਼ੂਲ ਨਹੀਂ ਹੈਗੇ।
1: ਵਾਹ ਜੀ ਵਾਹ, ਬਹੁਤ ਖੂਬ। ਮੈਡਮ ਗੁਰਜੀਤ, ਤੁਸੀਂ, ਮੈਂ ਤੁਹਾਨੂੰ ਦੇਖਿਆ ਗਾਉਂਦੇ, ਬਹੁਤ ਸੋਹਣਾ ਤੁਸੀਂ ਗਾਉਂਦੇ ਹੋ, ਸੋ ਪਹਿਲਾਂ ਸਾਡੀ ਫਰਮਾਇਸ਼ ਇਹੀ ਹੈ ਕਿ ਕੁਝ ਆਪਣੀ ਆਵਾਜ਼ ਦੇ ਵਿੱਚ ਗੁਣਗੁਣਾਓ।
0: ਵੈਸੇ ਜਦੋਂ ਮੈਂ ਕਾਲਜ ਪੜ੍ਹਦੀ ਸੀ ਨਾ, ਆਪਣੇ ਸਟੂਡੈਂਟ ਲਾਈਫ ਦੇ ਵਿੱਚ, ਮੈਂ ਗਿੱਧੇ ਦੀ ਵੀ ਕੈਪਟਨ ਰਹੀ ਹਾਂ ਤੇ ਨਾਲ ਮੈਂ ਗਾਉਂਦੀ ਵੀ ਸੀ ਕਾਲਜ ਦੇ ਟਾਈਮ ਤੇ, ਹੈ ਨਾ
1: ਜੀ।
0: ਤੇ ਇੱਕ ਗੀਤ ਮੈਂ ਅਕਸਰ ਹੀ ਜਦੋਂ ਮੈਂ ਆਪਦੀ ਜੋਬ ਵੀ ਕਰਦੀ ਰਹੀ ਹਾਂ ਨਾ, ਸੁਖਾਨੰਦ ਕਾਲਜ ਵੀ ਮੈਂ ਬਹੁਤ ਵਾਰੀ ਗਾਇਆ, ਜਿਹੜਾ ਕਿ ਬੜਾ ਹੀ ਪਸੰਦ ਆ, ਉਹ ਹਮੇਸ਼ਾ ਹੀ ਮੇਰੀ ਜ਼ੁਬਾਨ ਤੇ ਹੁੰਦਾ, ਮੈਂ ਉਹੀ ਸੁਣਾਉਂਦੀ ਹਾਂ ਤੁਹਾਨੂੰ। ਹੁਰਤੀ ਤੇਰੀ ਵੇ ਢੋਲ ਮੇਰਿਆ ਲੂੰਗੀ, ਵਿੱਚ ਪਵਾਨੀਆਂ ਮੈਂ ਪੱਟ ਦੀਆਂ ਵੇ ਡੋਰਾਂ, ਹੋ ਵਿੱਚ ਪਵਾਨੀਆਂ ਮੈਂ ਰੇਸ਼ਮ ਦੀਆਂ ਡੋਰਾਂ, ਵੇ ਉਹ ਕੋਈ ਤੁਰਿਆ ਆਉਂਦਾ, ਵੇ ਉਹ ਕੋਈ ਤੁਰਿਆ ਆਉਂਦਾ, ਅੱਖੋਂ

0: ਵਾਜੀ ਵਾ ਵਾਜੀ ਵਾ, ਬਹੁਤ ਖੂਬ ਬਹੁਤ ਖੂਬ, ਬੜੀ ਖੂਬਸੂਰਤ ਆਵਾਜ਼ ਹੈ। ਤੇ ਗੁਰਜੀਤ ਕੌਰ ਵਾਕਈ ਟੀਚਰ ਹੀ ਬਣਨਾ ਚਾਹੁੰਦੇ ਸੀ?
1: ਨਹੀਂ, ਮੈਂ ਪਹਿਲਾ ਮਕਸਦ ਮੇਰਾ ਟੀਚਰ ਬਣਨਾ ਹੀ ਸੀ, ਕਿਉਂਕਿ ਮੇਰੇ ਵਾਸਤੇ ਮੇਰੇ ਬੱਚੇ ਮੇਰੇ ਸਟੂਡੈਂਟਸ ਸ਼ੁਰੂ ਤੋਂ ਹੀ, ਮੈਂ ਪਹਿਲੇ ਦਿਨ ਤੋਂ ਹੀ ਜਦੋਂ ਮੈਂ ਜੁਆਇਨ ਕੀਤਾ ਸੀ ਨਾ ਕਾਲਜ, ਉਸ ਦਿਨ ਤੋਂ ਹੀ ਬੜੇ ਇੰਪੋਰਟੈਂਟ ਰਹੇ ਹੈ ਮੇਰੀ। ਅੱਜ ਵੀ ਮੇਰੀ ਲਾਈਫ ਮੇਰੇ ਸਟੂਡੈਂਟਸ ਦੇ ਵਾਸਤੇ, ਮੈਨੂੰ ਚਾਹੇ ਰਾਤ ਨੂੰ 10 ਵਜੇ 11 ਵਜੇ ਫੋਨ ਕਰਨ ਮੇਰੇ ਸਟੂਡੈਂਟਸ, ਮੈਂ ਹਮੇਸ਼ਾ ਉਹਨਾਂ ਵਾਸਤੇ ਹਾਜ਼ਰ ਹਾਂ। ਤੇ ਮੈਨੂੰ ਇਹ ਹੁੰਦਾ ਵੀ ਜਦੋਂ ਮੈਂ ਪੜ੍ਹਦੀ ਸੀ ਤਾਂ ਸਾਡੇ ਟੀਚਰਸ ਬੜੇ ਡਿਵੋਟਿਡ ਹੋ ਕੇ ਸਾਨੂੰ ਟੈਲੈਂਟ ਸਾਡਾ ਪਰਖਦੇ ਸੀ ਤੇ ਸਾਨੂੰ ਕੰਪੀਟੀਸ਼ਨਸ ਵਿੱਚ ਲੈ ਕੇ ਜਾਂਦੇ ਸੀ, ਤੇ ਮੇਰੀ ਵੀ ਕੋਸ਼ਿਸ਼ ਹੁੰਦੀ ਹੈ ਵੀ ਮੈਂ ਉਹਨਾਂ ਬੱਚਿਆਂ ਨੂੰ ਨਿਖਾਰਾਂ, ਮੈਂ ਅੱਗੇ ਲੈ ਕੇ ਜਾਵਾਂ। ਹੁਣੇ ਰੀਸੈਂਟਲੀ ਜਦੋਂ ਪਿਛਲੇ ਸਾਲ ਦਾ ਯੂਥ ਫੈਸਟੀਵਲ ਹੋਇਆ ਤਾਂ ਮੈਂ ਮੇਰੀ ਸਟੂਡੈਂਟ ਨੂੰ ਮੈਂ ਇੱਕ ਕਵਿਤਾ ਤਿਆਰ ਕਰਵਾ ਕੇ ਮੈਂ ਯੂਨੀਵਰਸਿਟੀ ਲੈਵਲ ਤੱਕ ਪ੍ਰਾਈਜ਼ ਦਵਾਇਆ ਉਸ ਬੱਚੇ ਨੂੰ, ਹੈ ਨਾ। ਤੇ ਉਹਦੇ ਨਾਲ ਇਹ ਲੱਗਦਾ ਕਿ ਵੀ ਇਹ ਸਾਡਾ ਹੀ ਵਿਸਥਾਰ ਹੈ। ਜਿਹੜੇ ਬੱਚੇ ਪ੍ਰਾਈਜ਼ ਲੈ ਕੇ ਆਉਂਦੇ ਆ ਨਾ, ਇਹ ਨੀ ਕਿ ਉਹ ਬੱਚੇ ਤੱਕ ਸੀਮਤ ਹੈ, ਮਾਪਿਆਂ ਤੋਂ ਬਾਅਦ ਇੱਕ ਅਧਿਆਪਕ ਹੀ ਹੁੰਦਾ ਜਿਹੜਾ ਤੁਹਾਨੂੰ ਤਰੱਕੀ ਕਰਦੇ ਦੇਖ ਕੇ ਖੁਸ਼ ਹੁੰਦਾ
0: ਜੀ, ਬਿਲਕੁਲ।
1: ਤੇ ਮੇਰਾ ਮਤਲਬ ਮੈਨੂੰ ਇਹ ਲੱਗਦਾ ਵੀ ਮੈਨੂੰ ਜਿਹੜੇ ਰੱਬ ਨੇ ਗੁਣ ਦਿੱਤੇ ਹੋਏ ਆ ਵੀ ਮੈਂ ਇਹ ਗੁਣ ਆਪਦੇ ਬੱਚਿਆਂ ਦੇ ਵਿੱਚ ਵੀ ਭਰਾਂ, ਸਟੂਡੈਂਟਸ ਦੇ ਵਿੱਚ ਵੀ ਭਰਾਂ।
2: ਮੈਡਮ, ਇਹ ਜੋ ਸ਼ੌਂਕ ਤੁਹਾਡੇ ਨੇ, ਇਹ ਤੁਹਾਨੂੰ ਬਚਪਨ ਤੋਂ ਸੀ ਜਾਂ ਫਿਰ ਅਧਿਆਪਕਾਂ ਦੇ ਉਤਸ਼ਾਹਿਤ ਕਰਨ ਨਾਲ ਤੁਸੀਂ ਇਸ ਕਲਾ ਨੂੰ ਵਿਕਸਿਤ ਕੀਤਾ?
1: ਇਹ ਪਰਿਵਾਰ ਚੋਂ ਮਿਲਿਆ
0: ਜੀ।
1: ਸਾਡੀ ਨਾ ਜੁਆਇੰਟ ਫੈਮਿਲੀ ਸੀ, ਸਾਡਾ ਚਾਰ ਭਰਾ ਡੈਡੀ ਹੋਰੀ, ਸਾਡੀਆਂ ਚਾਰ ਭੂਆ। ਸਾਡੀ ਫੈਮਿਲੀ ਨਾ ਬੜੀ ਭਰਿਆ ਪਰਿਵਾਰ ਸੀਗਾ, ਤੇ ਬੜਾ ਜਿਵੇਂ ਸੰਸਕਾਰਿਕ ਪਰਿਵਾਰ, ਹਨਾ, ਤੇ ਸੱਭਿਆਚਾਰਕ ਮਾਹੌਲ ਵਾਲਾ। ਤੇ ਮੇਰੇ ਦਾਦਾ ਜੀ, ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀ ਨਾ, ਸਾਡੇ ਮੇਰੇ ਕਜ਼ਨਸ, ਮੈਂ ਸਾਰੇ, ਅਸੀਂ ਨਿੱਕੇ ਹੁੰਦਿਆਂ ਨੂੰ ਰਾਤ ਨੂੰ ਦਾਦਾ ਜੀ ਨੇ ਨਾ, ਜਿਵੇਂ ਸਕੂਲ 'ਚ ਬਾਲ ਸਭਾ ਲੱਗਦੀ ਹੁੰਦੀ ਸੀ, ਉਵੇਂ ਰਾਤ ਨੂੰ ਸਾਨੂੰ ਸਾਰਿਆਂ ਨੂੰ ਇਕੱਠੇ ਕਰ ਲੈਣਾ ਤੇ ਕਿਸੇ ਨੂੰ, ਸਾਰਿਆਂ ਨੂੰ ਕਹਿਣਾ ਕੁਛ ਨਾ ਕੁਛ ਸੁਣਾਓ, ਕਿਸੇ ਨੇ ਕਵਿਤਾ ਸੁਣਾਉਣੀ, ਕਿਸੇ ਨੇ ਗੀਤ ਸੁਣਾਉਣਾ, ਕਿਸੇ ਨੇ ਧਾਰਮਿਕ ਗੀਤ, ਕਿਸੇ ਨੇ ਕੋਈ, ਹੈ ਨਾ, ਹਰ ਤਰ੍ਹਾਂ ਦੇ ਅਸੀਂ ਵਰਾਇਟੀ। ਤੇ ਸਾਨੂੰ ਉਤਸ਼ਾਹਿਤ ਕਰਦੇ ਸੀ, ਉਹ ਬੜਾ ਖੁਸ਼ ਹੁੰਦੇ ਸੀ। ਕਈ ਵਾਰੀ ਸਾਨੂੰ ਪੈਸੇ ਵੀ, ਕਦੇ 5 ਰੁਪਏ 10 ਰੁਪਏ ਇਨਾਮ ਵੀ ਮਿਲਦੇ ਹੁੰਦੇ ਸੀ, ਤੇ ਅਸੀਂ ਉਸ ਇਨਾਮ ਦੇ ਵਾਸਤੇ ਨਾ, ਤੇ ਅਸੀਂ ਭੱਜ ਭੱਜ ਕੇ ਹੋਰ ਤਿਆਰੀ ਕਰਕੇ ਗਾਉਂਦੇ ਸੀ, ਹਨਾ। ਤੇ ਸਾਡੇ ਪਰਿਵਾਰ ਦੇ ਵਿੱਚ ਪਹਿਲਾਂ ਸਾਡੀ, ਮੇਰੀਆਂ ਭੂਆ ਵੀ, ਉਹਨਾਂ ਨੂੰ ਵੀ ਇਸ ਤਰ੍ਹਾਂ ਦੇ ਸ਼ੌਂਕ ਹੈ, ਹਨਾ, ਉਹ ਵੀ ਗਾ ਲੈਂਦੇ ਸੀ। ਮੇਰੀ ਕਜ਼ਨ ਸਿਸਟਰ ਹੈ, ਉਹ ਗਾ ਲੈਂਦੀ ਹੈ। ਸਾਡਾ ਮਤਲਬ ਪਰਿਵਾਰ ਦੇ ਵਿੱਚ ਸਾਰਿਆਂ ਨੂੰ, ਜਦੋਂ ਅਸੀਂ ਵਿਆਹ

0: ਸ਼ਾਦੀਆਂ ਦੇ ਵਿੱਚ ਇਕੱਠੇ ਹੁੰਦੇ ਤਾਂ ਅਸੀਂ ਬੜਾ ਤਕੜਾ ਰੰਗ ਬੰਨਦੇ ਹਾਂ ਹਨਾ, ਤੇ ਇਸ ਕਰਕੇ ਘਰ ਦੇ ਮਾਹੌਲ ਨੇ ਸਾਨੂੰ ਇਹ ਸਾਰਾ ਕੁਛ ਦਿੱਤਾ ਹਨਾ। ਬਚਪਨ ਦੇ ਵਿੱਚ ਜਿਵੇਂ ਹੁਣ ਅੱਜ ਕੱਲ੍ਹ ਦੇ ਬੱਚਿਆਂ ਦਾ ਜਿਹੜਾ ਮਿਊਜ਼ਿਕ ਦਾ ਟੇਸਟ ਹੋਰ ਤਰ੍ਹਾਂ ਦਾ ਹਨਾ, ਤੇ ਅਸੀਂ ਫੋਕ ਸੁਣਦੇ ਸੀ। ਉਹ ਕਿਉਂ ਸੁਣਦੇ ਸੀ ਵੀ ਸਾਡੇ ਘਰ ਦੇ ਪੇਰੈਂਟਸ ਫੋਕ ਸੁਣਦੇ ਸੀ ਹਨਾ, ਉਹ ਘਰੇ ਕੈਸੇਟਸ ਵੱਜੀ ਜਾਂਦੀਆਂ, ਰੇਡੀਓ ਤੇ ਗੀਤ ਚੱਲੀ ਜਾਂਦੇ ਹਨਾ, ਤੇ ਉਹ ਕੰਨਾਂ ਚ ਪੈਂਦੇ ਸੀ ਤੇ ਉਹ ਉਹਨਾਂ ਗੀਤਾਂ ਨੂੰ ਸੁਣ ਸੁਣ ਕੇ ਹੀ ਅਸੀਂ ਆਪਣਾ ਵਿਰਸਾ ਯਾਦ ਕਰ ਲਿਆ। ਤੇ ਘਰ ਦਾ ਮਾਹੌਲ ਹੀ ਬੜਾ ਮਤਲਬ ਪੁਸ਼ਿੰਗ ਸੀਗਾ ਵੀ ਤੁਸੀਂ ਮੱਲੋ ਮੱਲੀ ਕੁਛ ਨਾ ਕੁਛ ਨਿਖਰੇ ਆ ਬਾਹਰ ਨਿਕਲ ਕੇ। ਅੱਛਾ, ਫਿਰ ਜਦੋਂ ਤੁਸੀਂ ਘਰੋਂ ਪੇਰੈਂਟਸ ਤੁਹਾਨੂੰ ਤਿਆਰ ਕਰਕੇ ਭੇਜਦੇ ਸੀ ਹਨਾ, ਤੇ ਫਿਰ ਸਕੂਲ ਦੇ ਵਿੱਚ ਵੀ ਇਨਾਮ, ਫਿਰ ਉਦੋਂ ਬਾਅਦ ਹੋਰ ਕੋਸ਼ਿਸ਼ ਹੁੰਦੀ ਵੀ ਹੁਣ ਅਸੀਂ ਹੋਰ ਸੋਹਣੀ ਤਿਆਰੀ ਕਰਕੇ ਆਉਣਾ ਹਨਾ। ਬਚਪਨ ਦੇ ਵਿੱਚ ਮੈਂ ਕਵਿਤਾ ਬੋਲਦੀ ਹੁੰਦੀ ਸੀ ਹਨਾ, ਤੇ ਹੌਲੀ ਹੌਲੀ ਫਿਰ ਗੀਤ ਗਾਉਣ ਲੱਗ ਗਏ, ਧਾਰਮਿਕ ਗੀਤ ਗਾਉਂਦੇ ਹੁੰਦੇ ਸੀ ਅਸੀਂ ਹਨਾ, ਤਲਵਾਰ ਮੈਂ ਕਲਗੀ ਧਰਦੀ ਹਾਂ ਹਨਾ, ਜਾਂ ਨਰਿੰਦਰ ਬੀਬਾ ਦੇ। ਇੱਕ ਮੈਂ ਤੁਹਾਨੂੰ ਨਰਿੰਦਰ ਬੀਬਾ ਦੇ ਗੀਤ ਦੀਆਂ ਕੁਛ ਲਾਈਨਾਂ ਸੁਣਾਉਣਾ। ਮਾਤਾ ਗੁਜਰੀ ਦੇ ਬਾਰੇ ਉਹਨਾਂ ਨੇ ਗਾਇਆ ਸੀ, ਸਾਕਾ ਸਰਹੰਦ ਹਨਾ
1: ਜੀ।
0: ਮੇਰੀ ਅੰਮੀਏ ਜੇ ਮੈਂ ਝਿਜਕਿਆ ਤਾਂ ਮੇਰਿਆਂ ਮਾਲਕਾਂ ਨੇ ਮੈਨੂੰ ਝਿੜਕਣਾ ਏ, ਇੱਟਾਂ ਭਾਰੀਆਂ ਤੇ ਜਿੰਦਾਂ ਹੌਲੀਆਂ ਨੇ।

0: गुजरी गुजरी लोक मैनू ताइयो आख देने जेड़ी आई सिर ते ओ मैं चल गुजरी मतलब इस तरह दियां चीजां असीं बचपन दे विच सुनियां होईयां ते अंदर रचियां होईयां उहदे नाल इह लगदा वी ओह विरसा ना तुहाडे अंदर संचारित होया वे
1: जी
0: अंदर बैठिया होया है घर घर गया होया है ते हुण इह चीजां इह नहीं वी सानू किताबां तों पढ़ के पता लगणगियां मतलब साडे माहौल ने साडे कल्चर ने साडे सानू अपने विरसे तों जाणू कराता
1: जी जी क्या बात है जिवें हुण सभ्याचार दिनों दिन अलोप हुंदा जा रहा है बहुत सारियां लोक गीत है बहुत सारियां बोलियां बहुत सारे अजिहे गीत है जिहड़े असीं इह कह के सुणदे आ वी साडे विरसे दे आ ते पर असीं हुण दे बच्चां नूं उहनां बारे नहीं पता हुण दा म्यूजिक की हो रहा है उह कुछ होर ही सुणदे आ किहड़ियां चीज़ां नूं तुसीं मिस करदे हो वी इह चीज़ां जिहड़ियां बच्चां दे विच अगे उहनां नूं जरूर सुणाउणियां चाहीदियां
0: देखो साडे जिहड़ा देखो समें चुनौती तां हरेक समाज दे सामणे ही हुंदी है ना जे असीं कहीए ਜਦੋਂ ਅਸੀਂ ਛੋਟੇ ਹੁੰਦੇ ਸੀ ਤਾਂ ਸਾਡੇ ਸਾਹਮਣੇ ਚੁਣੌਤੀਆਂ ਨਹੀਂ ਸੀ ਤੇ ਅੱਜ ਦੇ ਬੱਚਿਆਂ ਨੂੰ ਚੁਣੌਤੀਆਂ ਵੱਧ ਫੇਸ ਕਰਨੀਆਂ ਪੈਂਦੀਆਂ ਅੱਜ ਹੀ ਸੱਭਿਆਚਾਰ ਦਾ ਘਾਣ ਹੋ ਰਿਹਾ ਤਾਂ ਇਹ ਗੱਲ ਸਹੀ ਨਹੀਂ ਹੈ ਹਨਾ ਸੱਭਿਆਚਾਰ ਦਾ ਘਾਣ ਕਰਨ ਵਾਲੀਆਂ ਤਾਕਤਾਂ ਹਮੇਸ਼ਾ ਹੀ ਬਲਵਾਨ ਰਹਿੰਦੀਆਂ ਹਨਾ ਉਸ ਸਮੇਂ ਦੌਰਾਨ ਸਾਨੂੰ ਵੀ ਰੋਕਿਆ ਜਾਂਦਾ ਸੀ ਵੀ ਬੱਚੇ ਜ਼ਿਆਦਾ ਟੀਵੀ ਨਾ ਦੇਖਣ ਹੈ ਨਾ ਵੀ ਅਸੀਂ ਖਬਰਾਂ ਹੀ ਸੁਣੀਏ ਜਾਂ ਅਸੀਂ ਮੁੱਲਵਾਨ ਪ੍ਰੋਗਰਾਮ ਹੈ ਜਿਹੜੇ ਉਹੀ ਦੇਖੀਏ ਹੈ ਨਾ ਮਤਲਬ ਪ੍ਰੋਬਲਮ ਪਤਾ ਕਿੱਥੇ ਆਉਂਦੀ ਹੈ ਵੀ ਅੱਜ ਦੇ ਬੱਚੇ ਪੇਰੈਂਟਸ ਦੇ ਕੰਟਰੋਲ ਚੋਂ ਨਿਕਲੇ ਹੋਏ ਹੈ ਪਹਿਲੇ ਆਪਣਾ ਜ਼ਮਾਨਾ ਕੀ ਹੁੰਦਾ ਸੀਗਾ ਕਿ ਬੱਚੇ ਪੇਰੈਂਟਸ ਦੇ ਕੰਟਰੋਲ ਦੇ ਵਿੱਚ ਹੁੰਦੇ ਸੀ ਇਸ ਕਰਕੇ ਜਿਹੜੀਆਂ ਕਦਰਾਂ ਕੀਮਤਾਂ ਪੇਰੈਂਟਸ ਕੋਲੇ ਹੁੰਦੀਆਂ ਸੀ ਉਹ ਬੱਚਿਆਂ ਦੇ ਵਿੱਚ ਆਪਣੇ ਆਪ ਹੀ ਆ ਜਾਂਦੀਆਂ ਸੀ ਅੱਜ ਦੇ ਬੱਚੇ ਆ ਜਿਹੜੇ ਉਹ ਮੋਬਾਈਲ ਤੱਕ ਸੀਮਤ ਰਹਿ ਗਏ ਹੈ ਉਹਨਾਂ ਦਾ ਆਪਦਾ ਵੱਖਰਾ ਕਮਰਾ ਬਣ ਗਿਆ ਹੈ ਨਾ ਆਪਣੇ ਕਮਰੇ ਦੇ ਵਿੱਚ ਉਹ ਕੀ ਕਰਦੇ ਆ ਕਿਸ ਤਰ੍ਹਾਂ ਦਾ ਮਿਊਜ਼ਿਕ ਸੁਣਦੇ ਆ ਕਿਸ ਤਰ੍ਹਾਂ ਦੀ ਉਹਨਾਂ ਦਾ ਮਤਲਬ ਟੇਸਟ ਬਣ ਗਏ ਆ ਇਹ ਸਾਰਾ ਕੁਝ ਹੈ ਜਿਹੜੀਆਂ ਇਹ ਚੀਜ਼ਾਂ ਪ੍ਰਭਾਵ ਪਾ ਰਹੀਆਂ ਕਿਉਂਕਿ ਅਸੀਂ ਅਸੀਂ ਸੱਭਿਆਚਾਰਕ ਸੀ ਅਸੀਂ ਸਮੂਹਿਕ ਸੀਗੇ
1: ਜੀ
0: ਹੈ ਨਾ ਸਮੂਹ ਤੇ ਅੱਜ ਇਕੱਲੇਪਣ ਵਾਲਾ ਜ਼ਮਾਨਾ ਆ ਗਿਆ ਅੱਜ ਸਾਡੇ ਪਰਿਵਾਰ ਦੇ ਵਿੱਚ ਹਰ ਬੰਦੇ ਦਾ ਕਮਰਾ ਵੱਖਰਾ ਵੱਖਰਾ ਹੋ ਗਿਆ ਹੈ ਨਾ ਕਮਰੇ ਵੱਖਰੇ ਵੱਖਰੇ ਹੋਣ ਕਰਕੇ ਸਾਡਾ ਆਪਸ ਦੇ ਵਿੱਚ ਵਿਚਾਰਾਂ ਦਾ ਆਦਾਨ ਪ੍ਰਦਾਨ ਹੀ ਨਹੀਂ ਹੁੰਦਾ ਸਾਡੀ ਗੱਲਬਾਤ ਘਟ ਗਈ ਅਸੀਂ ਮੋਬਾਈਲ ਨੂੰ ਹੀ ਆਪਦਾ ਸਾਥੀ ਬਣਾ ਲਿਆ ਹੈ ਨਾ ਤੇ ਬੱਚੇ ਗਾਈਡੈਂਸ ਲੈਣਾ ਨਹੀਂ ਚਾਹੁੰਦੇ ਤੇ ਅਸੀਂ ਵੀ ਛੱਡ ਦਿੰਦੇ ਹਾਂ ਵੀ ਕੋਈ ਗੱਲ ਨਹੀਂ ਹਵਾ ਹੀ ਇਹੋ ਜਿਹੀ ਵਗੀ ਹੋਈ ਹੈ ਹਨਾ ਇਹ ਹਵਾ ਹੀ ਇਹੋ ਜਿਹੀ ਵਗੀ ਹੋਈ ਕਹਿ ਕੇ ਨਹੀਂ ਸਰਨਾ ਸਾਨੂੰ ਆਪਦੇ ਬੱਚਿਆਂ ਦੇ ਉੱਤੇ ਆਪ ਕੰਟਰੋਲ ਰੱਖਣਾ ਪਊਗਾ ਆਪ ਉਹਨਾਂ ਨੂੰ ਆਪਣੇ ਵਿਰਸੇ ਦੇ ਨਾਲ ਜੋੜਨਾ ਪਊਗਾ ਇਹ ਨਹੀਂ ਹੈ ਵੀ ਅੱਜ ਅਸੀਂ ਕਹੀਏ ਵੀ ਅੱਜ ਅਸੀਂ ਹਾਂ ਵੀ ਕੁੜਤੇ ਚਾਦਰੇ ਪਾ ਕੇ ਹੀ ਵੀ ਅਸੀਂ ਵਿਰਸੇ ਨੂੰ ਸੰਭਾਲ ਲਾਂਗੇ ਜਾਂ ਅਸੀਂ ਸੱਗੀ ਫੁੱਲ ਪਾਵਾਂਗੇ ਇਹ ਤਾਂ ਸਮੇਂ ਦੀ ਲੋੜ ਹੈ ਸਾਨੂੰ ਸਮੇਂ ਦੇ ਅਨੁਸਾਰ ਬਦਲਣਾ ਪੈਣਾ ਪਹਿਰਾਵਾ ਵੀ ਬਦਲਣਾ ਪੈਣਾ ਕਿਉਂਕਿ ਗਲੋਬਲਾਈਜੇਸ਼ਨ ਦਾ ਜ਼ਮਾਨਾ ਹੈ ਨਾ ਤੇ ਪਹਿਰਾਵਾ ਜਾਂ ਸਿਰਫ ਮੱਕੀ ਦੀ ਰੋਟੀ ਸਰੋਂ ਦਾ ਸਾਗ ਹੀ ਸੱਭਿਆਚਾਰ ਨਹੀਂ ਹੈ ਸੱਭਿਆਚਾਰ ਕੀ ਹੈ ਸੱਭਿਆਚਾਰ ਤੁਹਾਡੇ ਅੰਦਰਲੀ ਅਮੀਰੀ ਹੈ ਤੁਹਾਡੇ ਅੰਦਰ

0: एक मतलब एक फीलिंग
1: फीलिंग है
0: है ना,
1: कदरां
0: एक जज्बा
1: कीमतां
0: है,
1: जी।
0: एक जज्बा है पंजाबियत की है, एक जज्बा है ना पंजाबियत। ये नहीं भी सिर्फ विखावा, बाहरी विखावा नहीं है, सानू आपदे अंदर वो संस्कार पैदा करने पैणगे, ये पेरेंट्स नू पैदा करने पैणगे, ते फिर उही बच्चे ने ग्रहण करने है, जेहो जा फिर पालन पोषण असी देवांगे बच्चे नू, बच्चे ने उही कुछ सीखना है। ते मैं चाहनी है कि भी बच्चे नू असी संस्कारिक बनाइए है ना, उन्हां दे नाल जुड़ के बैठिए, बच्चे नू टाइम देइए है ना, वड्डी लोड़ है बच्चे नू, नहीं पता भी असी पेरेंट्स कोल बैठना ते असी उन्हां तों सीखना, ये सानू पता है भी असी इन्हां नू सिखाउणा है।
1: जी
0: ते हरेक पेरेंट्स नू चाहिदा है कि वह अपने बच्चों के नाल आपदे रुझेव्यां दे विच्चों समां है जिहड़ा वह रोज़ कढ़न, ते रोज़ कढ़ के उन्हां दे नाल जुड़ बैठन, उन्हां दे दोस्त बनन, उन्हां दे मित्र बनन, उन्हां दे दिल दे विच की चलदा है वह अंदरों कढ़ाउण दी कोशिश करन,
1: जी
0: ते उहदे नाल ही फिर बच्चे ते पेरेंट्स दीआं सांझां बणनगीआं, ते फिर ही साडा सभ्याचार है जिहड़ा उह मजबूत हो सके।
1: मजबूत होवेगा। जिवें तुसीं कहा वी मोबाइलां दे आउण नाल, सोशल मीडिया दे आउण नाल सभ्याचार है जिहड़ा उहदे ते बहुत फर्क पिआ। बच्चां नूं नहीं पता, मोबाइल दे विच जिहड़ी चीज़ है उहनां नूं उही सब कुछ लगदा है। ते इक कारण इह हैना, तुसीं कहा वी परिवारां दे छोटे हो जाण कारण वी बच्चे जिहड़े उहनां नहीं सिख पाउंदे। ते सभ्याचार नूं बचाउण दे लई तुसीं कहा वी ਮਾਪਿਆਂ ਨੂੰ ਬੱਚਿਆਂ ਦੇ ਕੋਲ ਬੈਠਣਾ ਪਵੇਗਾ। ਤੇ ਕਈ ਵਾਰ ਇਹ ਹੁੰਦਾ ਵੀ ਆਪਾਂ ਬੱਚਿਆਂ ਨੂੰ ਦੋ ਚਾਰ ਚੀਜ਼ਾਂ ਰਟਾ ਦਿੰਨੇ ਆ, ਜਿਵੇਂ ਤੁਸੀਂ ਕਿਹਾ ਵੀ ਸੱਗੀ ਫੁੱਲ ਲਾਉਣਾ ਹੀ ਕੋਈ ਸੱਭਿਆਚਾਰ ਨਹੀਂ ਹੈਗਾ, ਉਦਾਂ ਦਾ ਪਹਿਰਾਵਾ ਪਾ ਲੈਣਾ ਹੀ ਕੋਈ ਸੱਭਿਆਚਾਰ ਨਹੀਂ ਹੈਗਾ। ਇਸੇ ਤਰ੍ਹਾਂ ਹੀ ਬੱਚਿਆਂ ਨੂੰ ਆਪਾਂ ਕੋਈ ਕਿਸੇ ਤਰ੍ਹਾਂ ਦਾ ਸੱਭਿਆਚਾਰਕ ਪ੍ਰੋਗਰਾਮ ਉਹ ਦੇਖਣ ਜਾਂਦੇ ਆ, ਕੁਝ ਚੀਜ਼ਾਂ ਆਪਾਂ ਰਟਾ ਦਿੰਨੇ ਆ, ਪਹਿਰਾਵਾ ਉਹਨਾਂ ਨੂੰ ਦੱਸ ਦਿੰਦੇ ਆ, ਖਾਣ ਪੀਣ ਉਹਨਾਂ ਨੂੰ ਦੱਸ ਦਿੰਦੇ ਆ, ਪਰ ਅਸਲ ਕਦਰਾਂ ਕੀਮਤਾਂ ਜਿਹੜੀਆਂ ਸੱਭਿਆਚਾਰ ਦੀਆਂ ਉਹ ਬੱਚਿਆਂ ਨੂੰ ਨਹੀਂ ਪਤਾ ਲੱਗਦਾ। ਤਾਂ ਉਹਦੇ ਲਈ ਫਿਰ ਸਾਨੂੰ ਸੰਯੁਕਤ ਪਰਿਵਾਰ ਦੁਬਾਰਾ ਤੋਂ ਅਪਣਾਉਣੇ ਪੈਣਗੇ, ਜਾਂ ਫਿਰ ਉਹਨਾਂ ਦੀ ਪੜ੍ਹਾਈ ਦਾ ਕੋਈ ਵਿਸ਼ਾ ਇਹੋ ਜਿਹਾ ਹੋਣਾ ਚਾਹੀਦਾ, ਕਿਉਂਕਿ ਮੈਨੂੰ ਲੱਗਦਾ ਅਧਿਆਪਕਾਂ ਦਾ ਵੀ ਬਹੁਤ ਵੱਡਾ ਯੋਗਦਾਨ ਇਸ ਦੇ ਵਿੱਚ ਹੋ ਸਕਦਾ। ਤਾਂ ਕਿਸ ਤਰ੍ਹਾਂ ਦੀਆਂ ਜਿਹੜੀਆਂ ਕੋਸ਼ਿਸ਼ਾਂ ਉਹ ਹੋਣੀਆਂ ਚਾਹੀਦੀਆਂ, ਅਧਿਆਪਕਾਂ ਦੀਆਂ, ਪੇਰੈਂਟਸ ਦੀਆਂ, ਜਾਂ ਫਿਰ ਸਮਾਜਿਕ?
0: ਦੇਖੋ ਪਹਿਲੇ ਗੱਲ ਤਾਂ ਘਰ ਤੋਂ ਹੀ ਸ਼ੁਰੂ ਹੁੰਦੀ ਹੈ
1: ਜੀ।
0: ਪਹਿਲਾਂ ਪੇਰੈਂਟਸ ਦੀਆਂ ਕੋਸ਼ਿਸ਼ਾਂ ਹੋਣੀਆਂ ਚਾਹੀਦੀਆਂ, ਜੇ ਪੇਰੈਂਟਸ ਦੇ ਵਿੱਚ ਦੇ ਕੰਟਰੋਲ ਦੇ ਵਿੱਚ ਹੈ ਬੱਚੇ, ਤਾਂ ਫਿਰ ਉਹ ਅਧਿਆਪਕ ਦੇ ਕੰਟਰੋਲ 'ਚ ਆਪਣੋ ਆਪਣੀ ਆਪੇ ਆਪ ਆ ਜਾਣਗੇ
1: ਜੀ,
0: ਆਪਣੇ ਆਪ ਹੀ। ਕਿਉਂਕਿ ਜਿਹੜੇ ਬੱਚੇ ਨੇ ਸਿੱਖ ਲਿਆ ਨਾ ਵੀ ਮੈਨੂੰ ਵੀ ਇਹ ਮੇਰੇ ਫਰਜ਼ ਹੈ ਨਾ, ਤਾਂ ਉਹ ਫਿਰ ਉਹ ਫਰਜ਼ ਉਹ ਇਕੱਲੇ ਘਰ 'ਚ ਨਹੀਂ, ਉਹ ਸਮਾਜ 'ਚ ਜਾ ਕੇ ਵੀ ਨਿਭਾਊਗਾ
1: ਜੀ,
0: ਹੈ ਨਾ, ਉਹ ਸਕੂਲ 'ਚ ਜਾਂ ਆਪਣੇ ਕਾਲਜ ਦੇ ਵਿੱਚ ਵੀ ਜ਼ਿੰਮੇਵਾਰੀ ਨਿਭਾਊਗਾ ਉਹਨਾਂ ਫਰਜ਼ਾਂ ਦੀ। ਤੇ ਜਿਹੜਾ ਬੱਚਾ ਘਰੇ ਹੀ ਫਰਜ਼ਾਂ ਤੋਂ ਨਾਬਰ ਹੋ ਗਿਆ, ਤੇ ਉਹ ਬਾਹਰ ਵੀ ਨਹੀਂ ਸਮਝਦਾ ਇਹਨਾਂ ਚੀਜ਼ਾਂ ਨੂੰ। ਅਸੀਂ ਸਕੂਲਾਂ ਕਾਲਜਾਂ ਦੇ ਵਿੱਚ ਅਸੀਂ ਇਸ ਫਰਕ ਨੂੰ, ਮੈਂ ਲੰਬਾ ਸਮਾਂ ਹੋ ਗਿਆ ਮੈਨੂੰ ਐਜੂਕੇਸ਼ਨ ਦੇ ਨਾਲ ਜੁੜੀ ਨੂੰ, ਹੈ ਨਾ, ਪਹਿਲਾਂ ਇੱਕ ਉਹ ਜ਼ਮਾਨਾ ਸੀਗਾ ਵੀ ਜਦੋਂ ਬੱਚੇ ਸਾਨੂੰ ਦੇਖ ਲੈਂਦੇ ਸੀ ਨਾ ਵੀ ਦੂਰੋਂ ਟੀਚਰ ਆ ਰਿਹਾ, ਜਦਕਿ ਜਦੋਂ ਮੈਂ ਪਹਿਲਾਂ ਜੋਬ ਦੇ ਵਿੱਚ ਆਈ ਹਾਂ ਵੀ ਮੇਰੇ ਤੇ ਮੇਰੀਆਂ ਸਟੂਡੈਂਟਸ ਦੇ ਵਿੱਚ ਕੋਈ ਬਹੁਤਾ ਫਰਕ ਨਹੀਂ ਸੀ ਹੁੰਦਾ ਏਜ ਦਾ ਕੋਈ, ਕਿਉਂਕਿ ਨਵੀਂ ਨਵੀਂ ਮੈਂ ਵੀ ਨਵਾਂ ਜੁਆਇਨ ਕੀਤਾ ਸੀਗਾ। ਤੇ ਉਸ ਸਮੇਂ ਜੇ ਉਹ ਬੱਚਿਆਂ ਦੇ ਅੰਦਰ ਸੰਸਕਾਰ ਨਾ ਹੁੰਦੇ ਤਾਂ ਸਾਨੂੰ ਮੋਢਾ ਮਾਰ ਕੇ ਲੰਘ ਜਾਂਦੇ, ਹੈ ਨਾ, ਪਰ ਉਹ ਬੱਚੇ ਸੰਸਕਾਰੀ ਸੀ, ਉਹਨਾਂ ਨੇ ਬੜਾ ਸਤਿਕਾਰ ਕੀਤਾ ਸਾਡਾ, ਤੇ ਹੁਣ ਤੱਕ ਵੀ ਕਰਦੇ ਆ ਰਹੇ। ਅੱਜ ਦੇ ਜਿਹੜੇ ਬੱਚੇ ਹੈ ਉਹਨਾਂ ਨੂੰ ਅਸੀਂ ਕਲਾਸ 'ਚੋਂ ਪੜ੍ਹਾ ਕੇ ਨਿਕਲਦੇ ਹਾਂ ਤੇ ਜਦੋਂ ਬਾਹਰ ਕੋਲੋਂ ਦੀ ਜਾਂਦੇ ਤਾਂ ਉਹਨਾਂ ਨੂੰ ਫੀਲ ਵੀ ਨਹੀਂ ਹੁੰਦਾ ਵੀ ਇਹ ਮੇਰਾ
1: ਅਧਿਆਪਕ
0: ਹੈ ਨਾ। ਇਹਦੀ ਮੈਨੂੰ ਇਹ ਲੱਗਦਾ ਹੁੰਦਾ ਵੀ ਸ਼ਾਇਦ ਇਹਨਾਂ ਦੇ ਪਾਲਣ ਪੋਸ਼ਣ 'ਚ ਕਮੀ ਹੈ, ਹੈ ਨਾ, ਵੀ ਇਹਨਾਂ ਨੂੰ ਦੱਸਿਆ ਹੀ ਨਹੀਂ ਗਿਆ ਕਿ ਅਧਿਆਪਕ ਕੀ ਹੁੰਦਾ, ਅਧਿਆਪਕ ਦਾ ਦਰਜਾ ਵੀ ਮਾਤਾ ਪਿਤਾ ਵਰਗਾ ਹੁੰਦਾ, ਹੈ ਨਾ। ਜੇ ਇਹ ਗੱਲਾਂ ਘਰਾਂ ਦੇ ਵਿੱਚ ਦੱਸੀਆਂ ਜਾਣ, ਬੱਚਿਆਂ ਨੂੰ ਕੰਟਰੋਲ ਦੇ ਵਿੱਚ ਰੱਖਿਆ ਜਾਵੇ, ਤਾਂ ਮੈਨੂੰ ਲੱਗਦਾ ਕਿ ਉਹ ਕਾਲਜ ਦੇ ਵਿੱਚ ਵੀ ਤੇ ਗਾਂ ਫਿਰ ਜਦੋਂ ਕਾਲਜ 'ਚੋਂ ਬਾਹਰ ਨਿਕਲਣਗੇ ਤਾਂ ਫਿਰ ਸਮਾਜ ਦੇ ਵਿੱਚ ਜਾ ਕੇ ਵੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣਗੇ। ਕਿਉਂਕਿ ਸੱਭਿਆਚਾਰ ਦਾ ਕੀ ਮਤਲਬ, ਸੱਭਿਆਚਾਰ ਇਹ ਨਹੀਂ ਹੈ ਵੀ ਸੱਭਿਆਚਾਰ ਕੋਈ ਕੋਈ ਵਰਤਾਰਾ ਹੈ ਕੋਈ, ਸੱਭਿਆਚਾਰ ਕੀ ਹੈ, ਸੱਭਿਆ ਆਚਾਰ, ਤੁਹਾਡਾ ਆਚਾਰ ਸੱਭਿਆ ਹੋਣਾ ਚਾਹੀਦਾ, ਸਿਆਣਪ ਹੋਣੀ ਚਾਹੀਦੀ ਹੈ, ਤੁਹਾਡੇ ਅੰਦਰਲੀ ਲਿਆਕਤ, ਤੁਹਾਡੀ ਲਿਆਕਤ ਹੈ ਸੱਭਿਆਚਾਰ, ਹੈ ਨਾ। ਸੱਭਿਆਚਾਰ ਸਿਰਫ ਸਾਡਾ ਹੀ ਨਹੀਂ ਵੀ ਅਸੀਂ ਪੰਜਾਬੀ ਹਾਂ ਤੇ ਸਾਡਾ ਪੰਜਾਬੀ ਸੱਭਿਆ, ਸੱਭਿਆਚਾਰ ਹਰੇਕ ਕੌਮ ਦਾ ਹੁੰਦਾ, ਹੈ ਨਾ, ਤੇ ਇਹ ਨਿਰੰਤਰ ਬਦਲਦਾ ਵਰਤਾਰਾ ਹੈ, ਜਿਵੇਂ ਜਿਵੇਂ ਅਸੀਂ ਅੱਗੇ ਤਰੱਕੀ ਕਰਦੇ ਜਾਂਦੇ ਹਾਂ ਸਾਡਾ ਸੱਭਿਆਚਾਰ ਵੀ ਬਦਲਦਾ ਜਾਂਦਾ, ਪਰ ਲੋੜ ਹੈ ਵੀ ਸੱਭਿਆਚਾਰ ਦੇ ਵਿੱਚੋਂ ਪੋਜ਼ਿਟਿਵਿਟੀ ਖਤਮ ਨਾ ਹੋਵੇ, ਹਾਂ ਪੱਖੀ ਕਦਰਾਂ ਕੀਮਤਾਂ ਜਿਹੜੀਆਂ ਉਹ ਬਚੀਆਂ ਰਹਿਣ, ਤੇ ਜੇ ਹਾਂ ਪੱਖੀ ਕਦਰਾਂ ਕੀਮਤਾਂ ਬਚੀਆਂ ਰਹਿਣਗੀਆਂ ਤੇ ਉਹ ਬਚਣਗੀਆਂ ਘਰ ਤੋਂ ਸ਼ੁਰੂਆਤ ਕਰਕੇ, ਉਸ ਤੋਂ ਬਾਅਦ ਸਮਾਜ ਦੇ ਵਿੱਚ।
1: ਜੀ ਬਿਲਕੁਲ, ਬਹੁਤ ਖੂਬ। ਤੇ ਇੱਕ ਹੋਰ ਅਸੀਂ ਤੁਹਾਨੂੰ ਕਵਾਂਗੇ ਲੋਕ ਗੀਤ ਸਾਡੇ ਸਰੋਤਿਆਂ ਦੇ ਰੂਬਰੂ ਕਰੋ।

0: ਵਾਹ ਜੀ ਵਾਹ, ਬਹੁਤ ਖੂਬ, ਬਹੁਤ ਸੋਹਣੀ ਆਵਾਜ਼ ਹੈ ਤੁਹਾਡੀ, ਹੈ ਨਾ, ਤੇ ਬੜੀ ਲੰਬੀ ਹੇਕ ਆ, ਬਹੁਤ ਸੋਹਣਾ ਗਾਉਣਾ, ਤੇ ਅੱਜ ਕੱਲ ਇਹ ਚੀਜ਼ਾਂ ਜਿਹੜੀਆਂ ਅਲੋਪ ਹੁੰਦੀਆਂ ਜਾ ਰਹੀਆਂ, ਬੱਚਿਆਂ ਨੂੰ ਇਹਨਾਂ ਚੀਜ਼ਾਂ ਬਾਰੇ ਨਹੀਂ ਪਤਾ।
1: ਨਹੀਂ, ਅੱਜ ਕੱਲ ਨਾ ਯੂਨੀਵਰਸਿਟੀਜ਼ ਉਦਮ ਕਰ ਰਹੀਆਂ ਇਸ ਕੰਮ, ਯੂਥ ਫੈਸਟੀਵਲਸ ਦੇ ਵਿੱਚ ਇਸ ਤਰ੍ਹਾਂ ਦੇ ਗੀਤਾਂ ਦੇ ਮੁਕਾਬਲੇ ਹੁੰਦੇ ਆ
0: ਜੀ।
1: ਹਾਂ, ਤੇ ਇਹ ਇੱਕ ਚੰਗਾ ਕਦਮ ਹੈ ਯੂਨੀਵਰਸਿਟੀਜ਼ ਦਾ, ਤੇ ਬੱਚਿਆਂ ਨੂੰ ਆਪਣੇ ਸੱਭਿਆਚਾਰ ਤੋਂ, ਆਪਣੇ ਵਿਰਸੇ ਤੋਂ ਜਾਣੂ ਕਰਾਉਣ ਦਾ
0: ਜੀ। ਵਾਹ ਜੀ ਵਾਹ, ਹੁਣ ਜਦੋਂ ਤੁਸੀਂ ਬੱਚਿਆਂ ਦੇ ਵਿੱਚ ਵਿਚਰਦੇ ਹੋ, ਹਨਾ, ਕੀ ਫਰਕ ਲੱਗਦਾ ਤੁਹਾਨੂੰ ਜਦੋਂ ਤੁਸੀਂ ਪੜ੍ਹਦੇ ਸੀ ਉਦੋਂ ਬੱਚਿਆਂ ਦੇ ਸੁਭਾਅ ਦੇ ਵਿੱਚ, ਬੱਚਿਆਂ ਦੇ ਆਚਾਰ ਵਿਹਾਰ ਦੇ ਵਿੱਚ ਕੀ ਫਰਕ ਲੱਗਦਾ ਤੁਹਾਨੂੰ?
1: ਬਹੁਤ ਫਰਕ ਹੈ, ਜ਼ਮੀਨ ਅਸਮਾਨ ਦਾ ਫਰਕ ਹੈ
0: ਜੀ,
1: ਹੈ ਨਾ। ਅਸੀਂ ਮਤਲਬ ਨੀਵੀਂ ਪਾ ਕੇ ਤੁਰਨ ਵਾਲਿਆਂ ਚ ਹੁੰਦੇ ਸੀ, ਹੈ ਨਾ, ਤੇ ਅੱਜ ਦੇ ਬੱਚੇ ਮਤਲਬ ਉਹਨਾਂ ਨੂੰ ਚਾਹੇ ਤੁਸੀਂ ਝਿੜਕ ਲਓ, ਡਾਂਟ ਲਓ, ਜੋ ਮਰਜ਼ੀ ਕਰ ਲਓ, ਉਹਨਾਂ 'ਤੇ ਕੋਈ ਅਸਰ ਹੀ ਨਹੀਂ ਹੁੰਦਾ, ਹੈ ਨਾ। ਪਰ ਕਿਤੇ ਨਾ ਕਿਤੇ ਕੋਈ ਨਾ ਕੋਈ ਬੱਚਾ ਫਿਰ ਵੀ ਅਪੀਲ ਕਰ ਜਾਂਦਾ, ਹੈ ਨਾ, ਚੰਗਾ ਬੱਚਾ ਮਿਲ ਜਾਂਦਾ, ਉਹ ਬਸ ਫਿਰ ਮੇਰੀ ਗੱਲ ਉੱਥੇ ਹੀ ਆ ਗਈ ਵੀ ਉਹਦੇ ਪਾਲਣ ਪੋਸ਼ਣ ਦੇ ਵਿੱਚੋਂ, ਹੈ ਨਾ, ਉਹ ਡਿਪੈਂਡ ਕਰਦਾ ਉਸ ਚੀਜ਼ 'ਤੇ। ਅਤੇ ਜਿਹੜਾ ਬੱਚਾ ਮੈਨੂੰ ਲੱਗਦਾ ਹੁੰਦਾ ਵੀ ਜਿਹਦੇ ਕੋਲ ਕਦਰਾਂ ਕੀਮਤਾਂ ਨਹੀਂ ਹੈਗੀਆਂ, ਮੈਨੂੰ ਲੱਗਦਾ ਹੁੰਦਾ ਵੀ ਵਿਚਾਰਾ ਇਹ, ਉਹਦੇ 'ਤੇ ਤਰਸ ਕਰਨ ਨੂੰ ਜੀ ਕਰਦਾ ਵੀ ਇਹਨੂੰ ਸਿਖਾਇਆ ਹੀ ਨਹੀਂ ਕਿਸੇ ਨੇ ਕੁਛ, ਹੈ ਨਾ। ਅਤੇ ਅੱਜ ਬਹੁਤ ਬਹੁ ਗਿਣਤੀ ਬੱਚਿਆਂ ਦੀ ਇਸ ਤਰ੍ਹਾਂ ਦੀ ਹੈ ਵੀ ਜਿਹਨਾਂ ਕੋਲ ਕਦਰਾਂ ਕੀਮਤਾਂ ਹੈ ਨਹੀਂ ਗੀਆਂ, ਵਿਸਰ ਚੁੱਕੀਆਂ ਜਿਹਨਾਂ ਤੋਂ ਕਦਰਾਂ ਕੀਮਤਾਂ, ਉਹ ਹਰ ਵਕਤ ਆਪਣੀ ਇੱਕ ਕਾਲਪਨਿਕ ਜੀ ਦੁਨੀਆਂ ਦੇ ਵਿੱਚ ਤੁਰੇ ਫਿਰਦੇ ਆ। ਉਹਨਾਂ ਨੂੰ ਲੱਗਦਾ ਵੀ ਸ਼ਾਇਦ ਸਾਨੂੰ ਬਿਨਾਂ ਪੜ੍ਹੇ ਸਰ ਜੂਗਾ ਸਾਡਾ, ਸਾਨੂੰ ਕਿਸੇ ਦਾ ਸਤਿਕਾਰ ਕਰਨ ਦੀ ਲੋੜ ਨਹੀਂ, ਸਾਡਾ ਫਿਰ ਵੀ ਕੰਮ ਚੱਲ ਜੂਗਾ, ਅਸੀਂ ਮਿਹਨਤ ਨਹੀਂ ਕਰਾਂਗੇ ਸਾਡਾ ਫਿਰ ਵੀ ਚੱਲ ਜੂਗਾ। ਪਰ ਰਿਐਲਿਟੀ ਕੁਛ ਹੋਰ ਹੈ, ਕਿਉਂਕਿ ਕੁਛ ਕਰਾਂਗੇ, ਮਿਹਨਤ ਕਰਾਂਗੇ, ਕੰਮ ਕਰਾਂਗੇ, ਹੈ ਨਾ, ਤਾਂ ਫਿਰ ਹੀ ਕੁਛ ਗੇਨ ਕੀਤਾ ਜਾ ਸਕਦਾ, ਗ੍ਰਹਿਣ ਕਰਨ ਵਾਸਤੇ ਕੁਛ ਨਾ ਕੁਛ ਖੋਣਾ ਪੈਂਦਾ।
0: ਮੈਡਮ ਗੁਰਜੀਤ, ਮੈਂ ਤੁਹਾਡੇ ਬਾਰੇ ਜਾਣਨਾ ਚਾਹਾਂਗੀ ਕਿ ਜਦੋਂ ਤੁਸੀਂ ਆਪਦੀ ਪੜ੍ਹਾਈ ਸਟਾਰਟ ਕੀਤੀ ਹੈ, ਤੁਸੀਂ ਕਿਹਾ ਵੀ ਤੁਹਾਡਾ ਜਿਹੜਾ ਸੰਯੁਕਤ ਪਰਿਵਾਰ ਸੀਗਾ, ਤਾਂ ਉਸ ਟਾਈਮ ਤੇ ਕੁੜੀਆਂ ਨੂੰ ਪੜ੍ਹਾਉਣ ਦੇ ਵਿੱਚ ਕੋਈ ਰੋਕ ਟੋਕ ਸੀ, ਤੇ ਤੁਹਾਡੇ ਘਰਦਿਆਂ ਦਾ ਕਿੰਨਾ ਕੁ ਸਾਥ ਰਿਹਾ ਤੁਹਾਡੀ ਪੜ੍ਹਾਈ ਦੇ ਵਿੱਚ? ਬਹੁਤ ਸਾਰੀ ਜਿਹੜੀ ਪੜ੍ਹਾਈ ਤੁਸੀਂ ਕੀਤੀ ਹੋਈ ਆ।
1: ਹਾਂਜੀ, ਨਹੀਂ, ਸਾਡੇ ਘਰ ਦਾ ਮਾਹੌਲ ਜਿਹੜਾ ਸੀਗਾ ਉਹ ਉਸਾਰੂ ਸੀ
0: ਜੀ,
1: ਸਾਨੂੰ ਨਹੀਂ ਸੀ ਰੋਕਿਆ ਜਾਂਦਾ, ਸਾਨੂੰ ਪੜ੍ਹਾਈ ਕਰਨ ਦੇ ਬਹੁਤ ਸੋਹਣੇ ਮੌਕੇ ਪ੍ਰਦਾਨ ਕੀਤੇ ਪਰਿਵਾਰ ਨੇ। ਮੇਰੀ ਜਿਹੜੀ ਮੁੱਢਲੀ ਸਿੱਖਿਆ ਸੀਗੀ ਉਹ ਸੀ ਪਿੰਡ, ਮੇਰੇ ਪੇਰੈਂਟਸ ਦਾ ਪਿੰਡ ਹੈ ਠੱਠੀ ਭਾਈ
0: ਜੀ,
1: ਅਸੀਂ ਮੈਂ ਉੱਥੋਂ ਸਕੂਲ ਤੋਂ, ਪਿੰਡ ਦੇ ਸਕੂਲ ਤੋਂ 10ਵੀਂ ਤੱਕ ਦੀ ਪੜ੍ਹਾਈ ਕੀਤੀ। ਉਸ ਤੋਂ ਬਾਅਦ ਪਲੱਸ 1 ਤੋਂ ਲੈ ਕੇ ਮੈਂ ਮੋਗੇ ਦੇ ਵਿੱਚ ਪੜ੍ਹਾਈ ਕੀਤੀ। ਅਸੀਂ ਜਦੋਂ ਤੱਕ ਮੈਂ 10ਵੀਂ 'ਚ ਸੀ ਤਾਂ ਸਾਡੇ ਮੇਰੇ ਪੇਰੈਂਟਸ ਜਿਹੜੇ ਸੀਗੇ ਉਹ ਪਿੰਡ ਹੀ ਰਹਿੰਦੇ ਸੀ, ਅਤੇ ਮੇਰੇ ਤੋਂ ਵੱਡੀਆਂ ਭੈਣਾਂ, ਮੇਰੀ ਵੱਡੀ ਭੈਣ, ਮੇਰੀ ਕਜ਼ਨ, ਮੇਰਾ ਬ੍ਰਦਰ, ਉਹ ਸਾਰੇ ਕਾਲਜ ਦੀ ਪੜ੍ਹਾਈ ਦੇ ਯੋਗ ਹੋ ਚੁੱਕੇ ਸੀ, ਤਾਂ ਮੇਰੇ ਡੈਡੀ ਨੇ ਪਿੰਡ ਤੋਂ ਮੋਗੇ ਸ਼ਿਫਟ ਕੀਤਾ ਸਿਰਫ ਸਾਡੀ ਪੜ੍ਹਾਈ ਵਾਸਤੇ
0: ਜੀ,
1: ਕਿ ਬੱਸਾਂ ਤੇ ਜਾਣਾ ਬੱਚਿਆਂ ਨੂੰ ਔਖਾ, ਕਿਉਂਕਿ 35-40 ਕਿਲੋਮੀਟਰ ਸੀ ਮੋਗੇ ਤੋਂ ਸਾਡਾ ਪਿੰਡ, ਤੇ ਮੋਗੇ ਦੇ ਵਿੱਚ ਹੀ ਕਾਲਜ ਸੀਗਾ ਨੇੜੇ ਤੋਂ ਨੇੜੇ, ਤੇ ਡੈਡੀ ਨੇ ਉੱਥੇ ਸ਼ਿਫਟ ਕੀਤਾ। ਤੇ ਜਦੋਂ ਮੇਰੀ 10ਵੀਂ ਹੋ ਗਈ ਤਾਂ ਮੈਂ ਵੀ ਉੱਥੇ ਚਲੀ ਗਈ, ਤੇ +1 +2 DM ਕਾਲਜ ਮੋਗਾ, ਉਸ ਤੋਂ ਬਾਅਦ ST ਕਾਲਜ ਮੋਗਾ ਤੋਂ ਮੈਂ ਗ੍ਰੈਜੂਏਸ਼ਨ ਕੀਤੀ, ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਜਾ ਕੇ ਮੈਂ MA ਪੰਜਾਬੀ ਕੀਤੀ, ਤੇ ਫਿਰ MPhil ਕੀਤੀ। ਤੇ ਮਤਲਬ ਘਰ ਦਾ ਮਾਹੌਲ ਬੜਾ ਸੁਖਾਵਾਂ ਸੀ, ਪੇਰੈਂਟਸ ਨੂੰ ਸੀ ਕਿ ਸਾਡੇ ਬੱਚੇ ਪੜ੍ਹਨ, ਆਪਣੇ ਪੈਰਾਂ ਸਿਰ ਖੜੇ ਹੋਣ, ਤੇ ਚੰਗੀਆਂ ਨੌਕਰੀਆਂ ਤੇ ਲੱਗਣ, ਇਹਨਾਂ ਦਾ ਇੱਕ ਨਾਮ ਹੋਵੇ ਸਮਾਜ ਦੇ ਵਿੱਚ, ਇੱਕ ਰੁਤਬਾ ਹੋਵੇ, ਹੈ ਨਾ। ਇਸ ਕਰਕੇ ਉਹਨਾਂ ਨੇ ਸਾਨੂੰ ਹਰ ਤਰ੍ਹਾਂ ਦਾ ਜਿਹੜਾ ਮਾਹੌਲ ਹੈ ਉਹ ਪ੍ਰਦਾਨ ਕੀਤਾ
0: ਜੀ,
1: ਰੋਕ ਟੋਕ ਵਾਲਾ ਨਹੀਂ ਸੀਗਾ ਮਾਹੌਲ।
0: ਤੇ ਤੁਸੀਂ ਸੰਪਾਦਕ ਵੀ ਰਹੇ ਹੋ, ਸਹਿ ਸੰਪਾਦਕ ਵੀ ਰਹੇ ਹੋ, ਮੈਨੂੰ ਲੱਗਦਾ ਇਹ ਨੋਰਮਲ ਜੀ ਗੱਲ ਹੈ ਵੀ ਤੁਸੀਂ ਲਿਖਦੇ ਵੀ ਫਿਰ ਹੋਵੋਗੇ, ਹੈ ਨਾ।
1: ਹਾਂ, ਨਹੀਂ, ਮੈਂ ਲਿਖ ਲੈਂਦੀ ਹਾਂ, ਥੋੜ੍ਹਾ ਬਹੁਤ ਕਵਿਤਾ ਲਿਖ ਲੈਂਦੀ ਹਾਂ ਕਦੇ ਕਦੇ, ਪਰ ਮੈਂ ਆਪਣੀ ਕਵਿਤਾ ਅਜੇ ਤੱਕ ਜਨਤਕ ਨਹੀਂ ਕੀਤੀ
0: ਜੀ,
1: ਹੈ ਨਾ, ਤੇ ਕਿਉਂਕਿ ਮੈਨੂੰ ਅਜੇ ਲੱਗਦਾ ਵੀ ਉਹਦੇ 'ਚ ਉਹ ਪਰਪੱਕਤਾ ਨਹੀਂ ਆਈ ਵੀ ਮੈਂ ਵੀ ਉਹਨੂੰ ਸੁਣਾ ਸਕਾਂ। ਪਰ ਮੈਂ ਕਵਿਤਾ ਦੇ ਨਾਲ, ਮੈਂ ਮੇਰਾ ਮੋਹ ਬਹੁਤ ਹੈ, ਕਵਿਤਾ ਬਹੁਤ ਪੜ੍ਹਦੀ ਹਾਂ, ਮੈਂ ਸੁਰਜੀਤ ਪਾਤਰ ਦੀਆਂ ਗਜ਼ਲਾਂ, ਕਵਿਤਾਵਾਂ, ਹੈ ਨਾ, ਬਹੁਤ ਪੜ੍ਹਦੀ ਹਾਂ, ਅਤੇ ਕਵਿਤਾ ਮੇਰੇ ਅੰਦਰ ਇੰਨੀ ਕੁ ਮਤਲਬ ਰਚ ਜਾਂਦੀ ਹੈ ਵੀ ਮੈਨੂੰ ਕਵਿਤਾਵਾਂ, ਮੈਨੂੰ ਇਹ ਲੱਗਦਾ ਵੀ ਮੈਂ ਬਚਪਨ ਤੋਂ ਲੈ ਕੇ ਆਪਣੇ ਸਿਲੇਬਸ ਦੀਆਂ ਜਿੰਨੀਆਂ ਵੀ ਕਵਿਤਾਵਾਂ ਪੜ੍ਹੀਆਂ ਹੋਣੀਆਂ ਮੈਨੂੰ ਸਾਰੀਆਂ ਯਾਦ ਹੈ, ਅਤੇ ਮੈਂ ਕਵਿਤਾ ਇੱਕ ਵਾਰੀ ਪੜ੍ਹ ਲੈਂਦੀ ਹਾਂ ਅਤੇ ਮੇਰੇ

0: ਅੰਦਰ ਛਪ ਜਾਂਦੀ ਹੈ। ਇਹ ਮੈਨੂੰ ਪਰਮਾਤਮਾ ਦੀ ਇੱਕ ਦਾਤ ਹੈ ਮੈਨੂੰ ਦਿੱਤੀ ਹੋਈ, ਵੀ ਮੇਰੀ ਮੈਮਰੀ ਬਹੁਤ ਸ਼ਾਰਪ ਹੈ ਤੇ ਮੈਂ ਕਵਿਤਾ ਭੁੱਲਦੀ ਨਹੀਂ ਹਾਂ ਜਿਹੜੀ ਮੈਂ ਪੜ੍ਹ ਲੈਂਦੀ ਹਾਂ। ਤੇ ਜਦੋਂ ਮੈਂ ਕਾਲਜ ਦੇ ਵਿੱਚ ਵੀ ਅਕਸਰ ਕਾਲਜ ਦੇ ਫੰਕਸ਼ਨਾਂ ਤੇ ਸਟੇਜ ਕੰਡਕਟ ਕਰਦੀ ਹਾਂ ਨਾ, ਮੈਂ ਤਾਂ ਮੈਨੂੰ ਆਪਣੇ ਆਪ ਹੀ, ਮੈਂ ਕਦੇ ਕਿਤੇ ਲਿਖ ਕੇ ਨਹੀਂ ਲੈ ਕੇ ਗਈ ਕਵਿਤਾ ਦੀਆਂ ਸਤਰਾਂ ਜਾਂ ਸ਼ੇਅਰ ਹੈ ਜਿਹੜੇ ਵੀ ਮੈਂ ਸਟੇਜ ਤੇ ਇਹ ਬੋਲਣੇ ਤੇ ਮੈਂ ਨੋਟ ਕਰਕੇ ਲੈ ਗਈ, ਮੈਂ ਲਿਖ ਕੇ ਨਹੀਂ ਲੈ ਕੇ ਜਾਂਦੀ। ਪਰ ਮੈਨੂੰ ਉੱਥੇ ਖੜੀ ਨੂੰ ਬਸ ਪਰਮਾਤਮਾ ਦੀ ਮਿਹਰ ਹੋ ਜਾਂਦੀ ਹੈ ਤੇ ਆਪਣੇ ਆਪ ਹੀ ਯਾਦ ਆਈ ਜਾਂਦੇ ਤੇ ਮੈਂ ਬੋਲਦੀ ਜਾਂਦੀ ਹਾਂ ਤੇ ਬੜੀ ਵਾਹ ਵਾਹ ਮਿਲਦੀ ਹੈ ਇਸ ਚੀਜ਼ ਕਰਕੇ ਹਨਾ। ਤੇ ਪਾਤਰ ਸਾਹਿਬ ਦੀ ਮੈਂ ਕੋਈ ਨਾ ਕੋਈ ਗਜ਼ਲ ਤੁਹਾਡੇ ਨਾਲ ਸਾਂਝੀ ਕਰਦੀ ਹਾਂ
1: ਜੀ।

0: ਝਾਂਜਰਾਂ ਛਣਕਣ ਲਈ।
1: ਕਿਆ ਬਾਤ,
0: ਮਤਲਬ ਇਸ ਤਰ੍ਹਾਂ ਦੇ ਸ਼ੇਅਰ, ਇਸ ਤਰ੍ਹਾਂ ਦੀਆਂ ਗਜ਼ਲਾਂ ਮਤਲਬ ਅੰਦਰ ਲੈ ਜਾਂਦੀਆਂ, ਜਿਹੜੀਆਂ ਯਾਦ ਹੋ ਜਾਂਦੀਆਂ। ਪਿੱਛੇ ਜੇ ਉਹਨਾਂ ਨੇ ਪਾਤਰ ਸਾਹਿਬ ਦੀ ਇੱਕ ਕਵਿਤਾ ਬੜੀ ਮਕਬੂਲ ਹੋਈ ਹੈ ਹਨਾ, ਇਹ ਬਾਤ ਨਿਰੀ ਇੰਨੀ ਹੀ ਨਹੀਂ, ਇਹ ਬਾਤ ਨਿਰੀ ਇੰਨੀ ਹੀ ਨਹੀਂ, ਨਾ ਇਹ ਮਸਲਾ ਸਿਰਫ ਕਿਸਾਨ ਦਾ ਏ, ਇਹ ਪਿੰਡ ਦੇ ਵਸਦੇ ਰਹਿਣ ਦਾ ਏ, ਜਿਹਨੂੰ ਤੌਖਲਾ ਉੱਜੜ ਜਾਣ ਦਾ ਏ।
1: ਕਿਆ ਬਾਤ ਹੈ,
0: ਵੈਸੇ ਤਾਂ ਚਿਰਾਂ ਤੋਂ ਉੱਜੜ ਰਿਹਾ, ਵੈਸੇ ਤਾਂ ਚਿਰਾਂ ਤੋਂ ਉੱਜੜ ਰਿਹਾ, ਕੋਈ ਅੱਜ ਨਹੀਂ ਉੱਜੜਨ ਲੱਗਿਆ ਏ, ਇਹਨੂੰ ਆਪਣੇ ਆ ਵੀ ਲੁੱਟਿਆ ਏ, ਇਹਨੂੰ ਗੈਰਾਂ ਨੇ ਵੀ ਠੱਗਿਆ ਏ।
1: ਕਿਆ ਬਾਤ ਹੈ,
0: ਇਹਦਾ ਮਨ ਪਿੰਡੇ ਤੋਂ ਵੱਧ ਜ਼ਖਮੀ, ਦੁੱਖ ਰੂਹ ਦੇ ਵਿਸਰ ਜਾਣ ਦਾ ਏ, ਇਹ ਬਾਤ ਨਿਰੀ ਇੰਨੀ ਹੀ ਨਹੀਂ। ਮਤਲਬ ਇਸ ਤਰ੍ਹਾਂ ਦੀਆਂ ਕਵਿਤਾਵਾਂ ਜਿਹੜੀਆਂ ਅੰਦਰ ਘਰ ਕਰ ਜਾਂਦੀਆਂ, ਰਚ ਜਾਂਦੀਆਂ ਹਨਾ, ਯਾਦ ਹੋ ਜਾਂਦੀਆਂ, ਫਿਰ ਆਪ ਮੁਹਾਰੇ ਸਟੇਜ ਤੋਂ ਜਦੋਂ ਬੋਲਦੀ ਆ ਮੈਂ ਕੁਛ ਨਾ ਕੁਛ ਹਨਾ, ਨਿਕਲਦੀਆਂ ਰਹਿੰਦੀਆਂ।
1: ਕਿਆ ਬਾਤ ਜੀ, ਭਵਿੱਖ ਦੇ ਵਿੱਚ ਕੀ ਯੋਜਨਾਵਾਂ ਨੇ ਆਪਣੀ ਲਿਖਤ ਨੂੰ ਲੈ ਕੇ?
0: ਨਹੀਂ, ਲਿਖਤ ਨੂੰ ਲੈ ਕੇ ਤਾਂ ਕੋਈ ਖਾਸ ਯੋਜਨਾਵਾਂ ਨਹੀਂ, ਉਹ ਤਾਂ ਪਰਮਾਤਮਾ ਦੀ ਕਿਰਪਾ ਦੇ ਨਾਲ। ਭਾਈ ਵੀਰ ਸਿੰਘ ਲਿਖਦਾ, ਕਵਿਤਾ ਦੀ ਸੁੰਦਰਤਾ ਹੀ ਉੱਚੇ ਨਛੱਤਰੀ ਵਸਦੀ, ਹਨਾ, ਉੱਚੇ ਗ੍ਰਹਿਆਂ ਚ ਵਸਦੀ ਹੈ ਕਵਿਤਾ ਤਾਂ। ਉਹ ਕਦੇ ਕਦੇ ਕਵੀ ਕੋਲੇ ਆ ਜਾਂਦੀ ਹੈ ਹਨਾ, ਜਦੋਂ ਕਿਤੇ ਕਿਰਪਾ ਹੁੰਦੀ ਹੈ ਪਰਮਾਤਮਾ ਦੀ ਤਾਂ ਉਦੋਂ ਉਹ ਕਵੀ ਹੁੰਦਾ। ਆਮ ਤੌਰ ਤੇ ਕਵੀ ਹਮੇਸ਼ਾ ਕਵੀ ਨਹੀਂ ਹੁੰਦਾ ਹਨਾ, ਉਹ ਆਮ ਵੈਸੇ ਉਹ ਸਧਾਰਨ ਇਨਸਾਨ ਹੀ ਹੁੰਦਾ ਹਨਾ। ਜੇ ਇਹ ਤਾਂ ਪਰਮਾਤਮਾ ਦੀ ਜੇ ਮਿਹਰ ਹੋਊਗੀ ਤਾਂ ਸ਼ਾਇਦ ਮੈਂ ਕੁਛ ਨਾ ਕੁਛ ਚੰਗਾ ਲਿਖੂੰਗੀ ਹਨਾ, ਤੇ ਇਹਦੇ ਬਾਰੇ ਮੈਂ ਨਹੀਂ ਕਹਿ ਸਕਦੀ ਕੁਛ ਵੀ। ਪਰ ਹਾਂ, ਆਪਣੀ ਜਿਹੜੀ ਮੇਰੀ ਜਿਹੜਾ ਮੇਰਾ ਕੈਰੀਅਰ ਹੈ, ਮੇਰੀ ਪੜ੍ਹਾਈ ਹੈ ਹਨਾ, ਇਹਦੇ ਨਾਲ ਸੰਬੰਧਿਤ ਮੈਨੂੰ, ਮੈਂ ਆਪਣੀ PhD ਹੈ ਜਿਹੜੀ ਇਹ ਮੁਕੰਮਲ ਕਰਨੀ ਹੈ, ਕਿਉਂਕਿ ਲੰਬਾ ਸਮਾਂ ਸਿਹਤ ਦਾ ਸੰਕਟ ਰਿਹਾ ਮੇਰੇ ਤੇ ਹਨਾ, ਉਹਦੇ ਕਰਕੇ ਉਹ ਥੋੜਾ ਜਿਹਾ ਡਿਲੇ ਹੋ ਗਿਆ ਮੇਰਾ PhD ਵਾਲਾ ਕੰਮ। ਤੇ ਹੁਣ ਮੈਨੂੰ ਲੱਗਿਆ ਵੀ ਮੇਰੀ ਸਿਹਤ ਥੋੜੀ ਜਿਹੀ ਸਟੇਬਲ ਹੈ, ਤੇ ਮੈਂ ਹੁਣ ਉਹ ਕੰਪਲੀਟ ਕਰਨੀ ਹੈ, ਤੇ ਕੋਸ਼ਿਸ਼ ਰਹੂਗੀ ਵੀ ਵੱਧ ਤੋਂ ਵੱਧ ਰਿਸਰਚ ਪੇਪਰਸ ਹੈ ਜਿਹੜੇ ਉਹ ਆਪਣੇ ਪਬਲਿਸ਼ ਕਰਾਂ ਹਨਾ, ਤੇ ਵੀ ਕਿ ਜਿੰਨਾ ਵੀ ਮੈਂ ਇਸ ਖੇਤਰ ਦੇ ਵਿੱਚ, ਸੱਭਿਆਚਾਰ ਤੇ ਲੋਕ ਧਾਰਾ ਦੇ ਖੇਤਰ ਵਿੱਚ ਜਿਹੜਾ ਮੇਰਾ ਰਿਸਰਚ ਦਾ ਫੀਲਡ ਹੈ, ਇਹਦੇ ਵਿੱਚ ਨਾਲ ਰਿਲੇਟਡ ਮੈਂ ਜਿੰਨਾ ਵੀ ਕੰਮ ਕਰ ਸਕਦੀ ਹਾਂ ਵੱਧ ਤੋਂ ਵੱਧ, ਤਾਂ ਮੈਂ ਉਹ ਕਰਨ ਦੀ ਕੋਸ਼ਿਸ਼ ਕਰੂੰਗੀ
1: ਜੀ। ਤੇ ਬੱਚਿਆਂ ਦੇ ਵਿੱਚ ਆਪਣੇ ਕਿਹੜੇ ਕਿਹੜੇ ਗੁਣ ਤੁਸੀਂ ਦੇਖਣਾ ਚਾਹੁੰਦੇ ਹੋ?
0: ਬੱਚਿਆਂ ਦੇ ਵਿੱਚ ਇੱਕ ਤਾਂ ਟਰਮਾ ਚਾਹੁੰਦੀ ਹਾਂ ਮੈਂ
1: ਜੀ,
0: ਵੀ ਜਿਹੜਾ ਮੈਨੂੰ ਪਰਮਾਤਮਾ ਨੇ ਦਿੱਤਾ ਨਾ ਟਰਮਾ, ਉਹ ਅੱਜ ਦੇ ਬੱਚਿਆਂ ਕੋਲੇ ਹੋਵੇ। ਕਿਉਂਕਿ ਜੇ ਤੁਸੀਂ, ਤੁਹਾਡੇ ਕੋਲੇ ਟਰਮਾ ਹੈ ਨਾ, ਜੇ ਪੇਸ਼ੈਂਸ ਹੈ, ਤਾਂ ਹੀ ਕੁਛ ਤੁਸੀਂ ਸਿੱਖਣ ਦੀ ਕਾਬਲੀਅਤ ਰੱਖ ਸਕਦੇ ਹੋ। ਜੇ ਤੁਹਾਡੇ ਅੰਦਰ ਕਾਹਲ ਹੈ ਤਾਂ ਫਿਰ ਤੁਸੀਂ ਸਿੱਖ ਨਹੀਂ ਸਕਦੇ ਕੁਛ, ਹਨਾ। ਮੈਂ ਕਹਿੰਦੀ ਹਾਂ ਵੀ ਉਹਨਾਂ 'ਚ ਟਰਮਾ ਤੇ ਸੰਜੀਦਗੀ ਹੈ ਜਿਹੜੀ, ਉਹ ਆਵੇ, ਉਹ ਗੱਲ ਨੂੰ ਟਿਕਾ ਕੇ ਕਹਿਣ ਦੀ ਸਮਰੱਥਾ ਰੱਖਦੇ ਹੋਣ, ਹਨਾ, ਫਿਰ ਉਹ ਜਦੋਂ ਉਹ ਸਬਰ ਨਾਲ, ਹਲੀਮੀ ਨਾਲ ਚੱਲਣਗੇ ਤਾਂ ਫਿਰ ਉਹਨਾਂ ਦੇ ਵਿੱਚ ਗੁਣ ਆਪਣੇ ਆਪ ਹੀ ਭਰ ਜਾਣਗੇ। ਫਿਰ ਪਰਮਾਤਮਾ ਵੀ ਬਰਕਤ ਉੱਥੇ ਹੀ ਪਾਉਂਦਾ, ਫਲ ਨੀਵਿਆਂ ਰੁੱਖਾਂ ਨੂੰ ਲੱਗਦੇ, ਹਨਾ। ਜਦੋਂ ਨਿਮਰ ਹੋ ਕੇ ਆਪਾਂ ਚੱਲਦੇ ਹਾਂ ਤਾਂ ਫਿਰ ਤੁਹਾਨੂੰ ਕੁਛ ਵੀ ਮਿਲਦਾ, ਸਭ ਕੁਛ ਹੀ ਮਿਲਦਾ, ਹਨਾ। ਤੇ ਇਹ ਮੈਨੂੰ ਵੀ ਲੱਗਦਾ ਵੀ ਮੈਨੂੰ ਪਰਮਾਤਮਾ ਨੇ ਬੜਾ ਕੁਛ ਦਿੱਤਾ, ਤੇ ਮੈਂ ਆਪਦੇ ਬੱਚਿਆਂ ਦੇ ਵਿੱਚੋਂ ਉਹ ਗੁਣ ਦੇਖਣਾ ਚਾਹੁੰਦੀ ਹੁੰਦੀ ਹੈ। ਮੈਂ ਜਿਵੇਂ ਪਿੱਛੇ ਮੈਂ ਤੁਹਾਨੂੰ ਦੱਸਿਆ ਵੀ ਮੇਰੀ ਕੁੜੀ ਕਵਿਤਾ ਬੋਲ ਕੇ ਆਈ ਉੱਥੇ, ਹਨਾ, ਮੇਰੀ ਸਟੂਡੈਂਟ, ਪਿੱਛੇ ਵੀ ਮੈਂ ਲੰਬਾ ਸਮਾਂ ਬਹੁਤ ਬੱਚਿਆਂ ਨੂੰ ਕਵਿਤਾਵਾਂ ਬੁਲਾਈਆਂ, ਤੇ ਮੇਰਾ ਜੀ ਇਹ ਕਹਿੰਦਾ ਹੁੰਦਾ ਸੀ ਵੀ ਇਹਦੇ ਵਿੱਚੋਂ ਮੈਂ ਹੀ ਬੋਲਾਂ, ਵੀ ਜੋ ਮੈਂ ਚਾਹੁੰਦੀ ਜਿਵੇਂ ਮੈਂ ਬੋਲਦੀ ਹਾਂ ਨਾ, ਵੀ ਉਵੇਂ ਉਹ ਬੱਚਾ ਬੋਲੇ, ਬਲਕਿ ਉਸ ਤੋਂ ਵੀ ਸੋਹਣਾ ਬੋਲੇ, ਉਦੋਂ ਪਿੱਛੇ ਨਾ ਰਵੇ, ਹਨਾ। ਤੇ ਉਹਨਾਂ ਬੱਚਿਆਂ ਦੇ ਵਿੱਚੋਂ ਬਸ ਮੈਂ ਉਹਨਾਂ ਦਾ ਸਾਹਿਤਕ ਅੰਦਾਜ਼, ਉਹਨਾਂ ਦੀ ਭਾਸ਼ਾ ਦੀ ਖੂਬਸੂਰਤੀ, ਉਹਨਾਂ ਦੀ ਭਾਸ਼ਾ ਦੀ ਸ਼ੁੱਧਤਾ, ਹਨਾ, ਇਹ ਚੀਜ਼ਾਂ ਮੈਂ ਚਾਹੁੰਦੀ ਹਾਂ ਵੀ ਕਮ ਸੇ ਕਮ ਜੇ ਅਸੀਂ ਪੰਜਾਬੀ ਬੋਲਣ ਵਾਲੇ ਹਾਂ, ਅਸੀਂ ਮਾਤ ਭਾਸ਼ਾ ਦੇ ਨਾਲ ਜੁੜੇ ਹੋਏ ਹਾਂ, ਤਾਂ ਆਪਣੀ ਭਾਸ਼ਾ ਨੂੰ ਸ਼ੁੱਧ ਉਚਾਰੀਏ, ਸ਼ੁੱਧ ਬੋਲੀਏ, ਤੇ ਜੇ ਅਸੀਂ ਆਪ ਸ਼ੁੱਧ ਬੋਲਾਂਗੇ ਤਾਂ ਗਾਂਹ ਵਾਲੇ ਨੂੰ ਵੀ ਸਿਖਾਉਣ ਯੋਗ ਹੋਵਾਂਗੇ।
1: ਜੀ ਬਿਲਕੁਲ ਜੀ, ਜੇ ਪੰਜਾਬੀ

0: ਹੁੰਦੀ ਹੈ ਸਾਡੇ ਬੱਚੇ ਨੂੰ ਤਾਂ ਉਹ ਕਿ ਕੋਈ ਵੀ ਭਾਸ਼ਾ ਜਿਹੜਾ ਸੌਖਿਆਂ ਸਿੱਖ
1: ਮਾਤ ਭਾਸ਼ਾ ਤੋਂ ਸ਼ੁਰੂ ਹੁੰਦਾ ਹਰੇਕ ਸਫ਼ਰ ਤੁਹਾਡਾ। ਜੇ ਜਿੰਨੀ ਦੇਰ ਤੱਕ ਤੁਹਾਨੂੰ ਮਾਤ ਭਾਸ਼ਾ ਨਹੀਂ ਆਉਂਦੀ ਤਾਂ ਫਿਰ ਤੁਸੀਂ ਕਿਤੇ ਵੀ ਪੂਰੇ ਨਹੀਂ ਉਤਰ ਸਕਦੇ। ਜੇ ਤੁਸੀਂ ਆਪਦੇ ਘਰ ਚ ਹੀ ਪੂਰੇ ਨਹੀਂ ਹੋਏ ਤਾਂ ਬਾਹਰ ਕਿੱਥੇ ਪੂਰੀਆਂ ਪਾਓਗੇ, ਹਨਾ। ਅਸੀਂ ਅੰਗਰੇਜ਼ੀ ਵੀ ਸਿੱਖ ਗਏ, ਅਸੀਂ ਹਿੰਦੀ ਵੀ, ਅਸੀਂ ਸਾਰੀਆਂ ਭਾਸ਼ਾਵਾਂ ਸਿੱਖੇ, ਬਲਕਿ ਅਸੀਂ ਹੋਰ ਭਾਸ਼ਾਵਾਂ ਜਿਹੜੀਆਂ ਸਿੱਖਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਅਸੀਂ ਉਹ ਵੀ ਸਿੱਖ ਜਾਂਦੇ। ਕਿਉਂ? ਕਿਉਂਕਿ ਸਾਨੂੰ ਆਪਦੀ ਭਾਸ਼ਾ ਦਾ ਗ੍ਰਾਮਰ ਆਉਂਦਾ, ਸਾਨੂੰ ਆਪਣੀ ਭਾਸ਼ਾ ਦੀ ਜਿਹੜੀ ਵਿਆਕਰਨ ਹੈ ਉਹਦੇ ਬਾਰੇ ਸਾਨੂੰ ਜਾਣਕਾਰੀ ਹੈ, ਤਾਂ ਅਸੀਂ ਦੂਜੀ ਭਾਸ਼ਾ ਨੂੰ ਉਹਦੇ ਕੰਪੈਰੀਜ਼ਨ ਚ ਸਿੱਖਣਾ ਹੁੰਦਾ। ਜਦੋਂ ਤੁਹਾਡੇ ਕੋਲ ਕੰਪੈਰੀਜ਼ਨ ਕਰਨ ਵਾਸਤੇ ਤੁਹਾਡਾ ਬੇਸ ਹੀ ਹੈ ਨੀ ਕੋਈ, ਤੁਸੀਂ ਕਿੱਥੋਂ ਸਿੱਖੋਗੇ? ਹਵਾ ਚੋਂ ਤਾਂ ਨੀ ਭਾਸ਼ਾ ਆਊਗੀ
0: ਜੀ।
1: ਭਾਸ਼ਾ ਤੁਹਾਡੇ ਪੜਾਅ ਦਰ ਪੜਾਅ ਚੱਲੂਗੀ, ਤੁਹਾਡੀ ਆਪਦੀ ਭਾਸ਼ਾ ਮਾਤ ਭਾਸ਼ਾ ਤੋਂ ਅਗਲੀ ਭਾਸ਼ਾ ਦਾ ਪੜਾਅ ਆਉਣਾ
0: ਜੀ। ਤੇ ਇੱਕ ਵਿਚਾਰ ਜਿਹੜਾ ਆਮ ਹੀ ਆਪਾਂ ਸਮਾਜ ਦੇ ਵਿੱਚ ਸੁਣਦੇ ਹਾਂ ਵੀ ਤੁਸੀਂ ਅੰਗਰੇਜ਼ੀ ਸਿੱਖੋ, ਤੁਸੀਂ ਬਾਹਰ ਜਾਓਗੇ, ਕੋਈ ਹੋਰ ਭਾਸ਼ਾ ਸਿੱਖੋ, ਪੰਜਾਬੀ ਤਾਂ ਤੁਹਾਨੂੰ ਆ ਹੀ ਜਾਣੀ ਹੈ।
1: ਹਾਂ ਨਹੀਂ, ਇਹ ਨਹੀਂ ਹੁੰਦਾ, ਇਹ ਬਹੁਤ ਗਲਤ ਧਾਰਨਾ। ਪੰਜਾਬੀ ਸਿੱਖੋਗੇ ਤਾਂ ਅੰਗਰੇਜ਼ੀ ਆਜੂਗੀ, ਹੈ ਨਾ। ਇਹ ਹੈ ਗੱਲ ਵੀ ਪੰਜਾਬੀ ਆਉਂਦੀ ਹੋਊਗੀ ਤਾਂ ਅੰਗਰੇਜ਼ੀ ਆਜੂਗੀ। ਹੁਣ ਦੇਖੋ ਵੀ ਅਸੀਂ ਮਤਲਬ ਆਮ ਤੌਰ ਤੇ ਇਹ ਭਾਸ਼ਾ ਵਿਗਿਆਨ ਦਾ ਇਹ ਸੰਕਲਪ ਹੈ ਵੀ ਚਿੰਨ ਚੇਨਕ ਤੇ ਚੇਨਤ, ਹੈ ਨਾ, ਵੀ ਜਿਹੜੀ ਚੀਜ਼ ਨੂੰ ਤੁਸੀਂ, ਜਿਵੇਂ ਕੁਰਸੀ ਹੈ, ਹੈ ਨਾ, ਕੁਰਸੀ ਅਸੀਂ ਸ਼ਬਦ ਬੋਲਿਆ, ਜਦੋਂ ਸ਼ਬਦ ਬੋਲਿਆ ਇੱਕ ਤਾਂ ਉਹਦਾ ਉਚਾਰਨ ਕੁਰਸੀ, ਹੈ ਨਾ, ਉਹ ਬੋਲਦੇ ਬੋਲਦੇ ਸਾਡੇ ਦਿਮਾਗ ਚ ਕੁਰਸੀ ਦਾ ਚਿੱਤਰ ਬਣ ਜਾਂਦਾ। ਉਹ ਚਿੱਤਰ ਉਦੋਂ ਬਣੂਗਾ ਜੇ ਤੁਸੀਂ ਉਹ ਕੁਰਸੀ ਦੀ ਹੋਂਦ ਤੋਂ ਜਾਣੂ ਹੈ। ਅਸੀਂ ਕੁਰਸੀ ਨੂੰ ਜਾਣਦੇ ਹਾਂ, ਕੁਰਸੀ ਦਾ ਉਚਾਰਨ ਕਰਦੇ ਹਾਂ, ਸਾਡੇ ਦਿਮਾਗ ਚ ਕੁਰਸੀ ਆ ਗਈ
0: ਜੀ।
1: ਅਸੀਂ ਚੇਅਰ ਕਹਿ ਦਈਏ ਤੇ ਚੇਅਰ ਨੂੰ ਅਸੀਂ ਜਾਣਦੇ ਹੈ ਨੀ ਵੀ ਇਹ ਕਿਹੜੀ ਕਿਹੜੀ ਚੀਜ਼ ਦੀ ਦਾ ਨਾਂ ਹੈ, ਕਿਹੜੀ ਸ਼ੈ ਨੂੰ ਚੇਅਰ ਕਹਿੰਦੇ ਆ, ਤਾਂ ਸਾਡੇ ਦਿਮਾਗ ਚ ਕੁਛ ਵੀ ਨਹੀਂ ਆਊਗਾ,
0: ਕੋਈ ਅਕਸ ਨਹੀਂ,
1: ਕੋਈ ਅਕਸ ਨਹੀਂ ਬਣੂਗਾ, ਹੈ ਨਾ। ਤੇ ਇਸ ਕਰਕੇ ਉਹਦਾ ਆਵਾਜ਼ ਬਿੰਬ ਤੇ ਸੰਕਲਪ ਦੋਨਾਂ ਨੂੰ ਜੋੜ ਕੇ ਇੱਕ ਚੀਜ਼ ਹੈ ਜਿਹੜੀ ਇੱਕ ਚਿੰਨ ਬਣਦਾ, ਹੈ ਨਾ। ਤੇ ਉਹ ਚਿੰਨ ਉਦੋਂ ਹੀ ਸਾਕਾਰ ਹੁੰਦਾ ਜੇ ਅਸੀਂ ਉਹਦੀ ਹੋਂਦ ਤੋਂ ਜਾਣੂ ਹੈ, ਉਹਦੀ ਹੋਂਦ ਦੇ ਨਾਲ ਜੁੜਿਆ ਉਹਦਾ ਆਵਾਜ਼ ਬਿੰਬ ਤੋਂ ਵੀ ਜਾਣੂ ਹੈ, ਹਨਾ, ਫੇਰ ਉਹ ਬਣਦਾ। ਤੇ ਜਦੋਂ ਅਸੀਂ ਕਿਸੇ ਭਾਸ਼ਾ ਦੇ ਤੋਂ ਜਾਣਦੇ ਹੀ ਨਹੀਂ, ਅਸੀਂ ਉਹਦੇ ਨੇਚਰ ਦਾ ਹੀ ਨਹੀਂ ਸਾਨੂੰ ਪਤਾ, ਤਾਂ ਫੇਰ ਸਾਨੂੰ ਸਮਝ ਕਿਵੇਂ ਆਊਗੀ, ਹਨਾ। ਸਿੱਧੇ ਜਾ ਕੇ ਹੁਣ ਬੱਚਿਆਂ ਨੂੰ ਅਸੀਂ ਇਗਨੋਰੈਂਟ ਬੱਚਿਆਂ ਨੂੰ ਜਾ ਕੇ ਅਸੀਂ ਕੈਨੇਡਾ ਚ ਤੋਰ ਦਿੰਨੇ ਆ, ਤੇ ਉਹ ਉੱਥੋਂ ਦੇ ਆਲੇ ਦੁਆਲੇ ਦੀ ਸਮਝ ਨਹੀਂ, ਉੱਥੋਂ ਦੀਆਂ ਸ਼ੈਆਂ ਚੀਜ਼ਾਂ ਦੇ ਨਾਵਾਂ ਦੀ ਸਮਝ ਨਹੀਂ, ਤੇ ਬੱਚੇ ਭਟਕਦੇ ਤੁਰੇ, ਠੀਕ ਹੈ, ਠੋਕਰਾਂ ਖਾ ਖਾ ਕੇ ਸਿੱਖ ਜਾਂਦੇ ਆ, ਹੌਲੀ ਹੌਲੀ ਸਮਝ ਆਉਣ ਲੱਗ ਜਾਂਦਾ। ਤੇ ਪਰ ਜੋ ਅਸਲੀ ਸਿੱਖਣ ਦੀ ਜਿਹੜੀ ਲੀ ਹੈ ਉਹ ਮਾਤ ਭਾਸ਼ਾ ਤੋਂ ਹੋ ਕੇ ਚੱਲਦੀ ਹੈ, ਮਾਤ ਭਾਸ਼ਾ ਤੋਂ ਬਾਅਦ ਹੀ ਦੂਜੀ ਭਾਸ਼ਾ ਸਿੱਖੀ ਜਾਂਦੀ ਹੈ।
0: ਮੈਡਮ ਗੁਰਜੀਤ, ਆਪਾਂ ਗੱਲ ਕਰ ਰਹੇ ਸੀ ਪੰਜਾਬੀ ਭਾਸ਼ਾ ਦੀ ਤੇ ਬੱਚਿਆਂ ਦੇ ਵਿੱਚ ਘਟ ਰਹੀਆਂ ਆਚਾਰ ਵਿਹਾਰ ਦੀਆਂ ਕਦਰਾਂ ਕੀਮਤਾਂ ਦੀ। ਇਸ ਜ਼ਮਾਨੇ ਦੇ ਵਿੱਚ ਹੈਗੇ ਆ, ਜਦੋਂ AI ਦਾ ਜ਼ਮਾਨਾ ਹੈ, ਡਿਜੀਟਲ ਯੁੱਗ ਹੈ, ਤੇ ਸੋਸ਼ਲ ਮੀਡੀਆ ਦਾ ਬਹੁਤ ਵੱਡਾ ਯੋਗਦਾਨ, ਹਨਾ, ਹੈਗਾ ਵਿਗਾੜ ਦੇ ਲਈ ਵੀ, ਤੇ ਉਹਨਾਂ ਨੂੰ ਸੁਧਾਰ ਦੇ ਲਈ ਜਿਹੜੇ ਯੋਗਦਾਨ ਤੁਸੀਂ ਸਮਝਦੇ ਹੋ ਵੀ ਹਾਂ ਪੰਜਾਬੀ ਭਾਸ਼ਾ ਦੇ ਸੁਧਾਰ ਦੇ ਲਈ ਵੀ ਉਹ ਕੁਝ ਕਰ ਰਹੇ ਆ, ਤਾਂ ਉਹ ਜਾਣਨਾ ਚਾਹਾਂਗੇ।
1: ਹਾਂ ਬਿਲਕੁਲ, ਵਿਗਾੜਾ ਹੈ, ਮਤਲਬ ਸੋਸ਼ਲ ਮੀਡੀਆ ਚੀਜ਼ ਤਾਂ ਬਹੁਤ ਅੱਛੀ ਹੈ, ਹੈ ਨਾ, ਮਤਲਬ ਅਸੀਂ ਹਰ ਵਕਤ ਹੁਣ ਟੈਕਨੋਲੋਜੀ ਨੂੰ ਅਸੀਂ ਹੱਥ 'ਚ ਚੱਕੀ ਫਿਰਦੇ ਹਾਂ, ਹੈ ਨਾ, ਹਰ ਵਕਤ ਇਹ ਸਾਡੇ ਪੈਰ ਪੈਰ 'ਤੇ ਸਹਾਈ ਹੈ, ਪਰ ਹਰੇਕ ਚੀਜ਼ ਦੇ ਪੋਜ਼ਿਟਿਵ ਅਤੇ ਨੈਗੇਟਿਵ ਦੋਨੋਂ ਆਸਪੈਕਟ ਹੁੰਦੇ ਆ, ਹੈ ਨਾ। ਅਤੇ ਸੋਸ਼ਲ ਮੀਡੀਆ ਨੇ ਸਾਡੇ ਬੱਚਿਆਂ ਦੇ ਵਿੱਚ ਵਿਗਾੜ ਲਿਆਂਦਾ, ਉਹ ਵਿਗਾੜ ਮੈਨੂੰ ਬਸ ਫਿਰ ਉਹ ਗੱਲ ਉੱਥੇ ਹੀ ਰਹਿ ਗਈ ਨਾ, ਵੀ ਜਦੋਂ ਅਸੀਂ ਉਹਨਾਂ ਨੂੰ ਦਿਸ਼ਾ ਨਹੀਂ ਨਾ ਸਹੀ ਦੇ ਰਹੇ, ਦਿਸ਼ਾ ਨਿਰਦੇਸ਼ ਦੀ ਕਮੀ ਹੈ, ਜਦੋਂ ਸਹੀ ਦਿਸ਼ਾ ਨਿਰਦੇਸ਼ ਨਹੀਂ ਮਿਲ ਰਹੇ ਤਾਂ ਬੱਚਾ ਫਿਰ ਗਲਤ ਪਾਸੇ ਚਲਾ ਜਾਂਦਾ, ਹੈ ਨਾ। ਹੁਣ ਕੋਵਿਡ ਦੇ ਟਾਈਮ ਦੇ ਉੱਤੇ ਹਰੇਕ ਬੱਚੇ ਦੇ ਹੱਥ 'ਚ ਮੋਬਾਈਲ ਆ ਗਿਆ, ਕਿਉਂਕਿ ਸਕੂਲਾਂ ਤੋਂ ਹੋਮਵਰਕ ਜਿਹੜਾ ਸੀਗਾ ਉਹ ਬੱਚਿਆਂ ਨੂੰ ਫੋਨ 'ਤੇ ਆਉਂਦਾ ਸੀ, ਹੈ ਨਾ, ਹਰ ਬੱਚੇ ਦੇ ਹੱਥ 'ਚ ਫੋਨ ਆ ਗਿਆ, ਅਤੇ ਉਸ ਤੋਂ ਬਾਅਦ ਬੱਚੇ ਖੁੱਲ੍ਹ ਲੈਣ ਲੱਗ ਗਏ ਇਸ ਗੱਲ ਦੀ, ਅਤੇ ਉਹਨਾਂ ਨੂੰ ਇੱਕ ਤਰ੍ਹਾਂ ਦਾ ਬਹਾਨਾ ਮਿਲ ਗਿਆ, ਬੱਚਾ ਹੱਥ 'ਚ ਫੋਨ ਲਈ ਬੈਠਾ, ਫੋਨ ਸਕਰੋਲ ਕਰੀ ਜਾਂਦਾ, ਅਤੇ ਅਸੀਂ ਕਹਿੰਦੇ ਹਾਂ ਵੀ ਤੂੰ ਫੋਨ 'ਤੇ ਲੱਗਿਆ ਪਿਆ, ਵੀ ਤੂੰ ਆਪਦਾ ਪੜ੍ਹ ਲਾ, ਤਾਂ ਉਹ ਕਹਿੰਦੇ ਮੈਂ ਪੜ੍ਹੀ ਜਾਂਦਾ, ਮੈਂ ਆਪਦਾ ਕੰਮ ਕਰੀ ਜਾਂਦਾ ਫੋਨ 'ਤੇ। ਮਤਲਬ ਇਸ ਚੀਜ਼ ਨੂੰ ਵੀ ਉਹ ਮਤਲਬ ਉਹਨਾਂ ਨੇ ਵਰਤ ਲਿਆ ਆਪਣੇ ਆਪ ਦਾ ਬਚਾਅ ਕਰਨ ਦੇ ਵਾਸਤੇ। ਤੇ ਉੱਥੇ ਫਿਰ ਉਹ ਦੇਖ ਰੇਖ ਦੀ ਲੋੜ ਹੈ, ਦੇਖਣ ਦੀ ਲੋੜ ਹੈ, ਜੇ ਤਾਂ ਬੱਚਾ ਸਾਡੇ ਨਾਲ ਸਾਡੇ ਕਮਰੇ 'ਚ ਹੀ ਬੈਠਾ ਹੈ, ਨਾ, ਆਪਾਂ ਜਦੋਂ ਹੋਮਵਰਕ ਕਰ ਰਿਹਾ ਤੇ ਆਪਾਂ ਉਹਦੇ ਉੱਤੇ ਬੈਠੇ ਹਾਂ, ਤਾਂ ਬੱਚਾ ਨਹੀਂ ਜਾਊਗਾ ਗਲਤ ਪਾਸੇ। ਤੇ ਜੇ ਆਪਾਂ ਇਕੱਲੇ ਨੂੰ ਛੱਡਿਆ ਹੋਇਆ ਤਾਂ ਫਿਰ ਸਾਰਾ ਕੁਛ ਹੀ ਹੈ, ਹੈ ਨਾ। ਸੋਸ਼ਲ ਮੀਡੀਆ ਦਾ ਯੋਗਦਾਨ ਹੈਗਾ, ਦੇਖੋ ਸਾਡਾ ਸਾਹਿਤ ਹੈ ਜਿਹੜਾ AI ਦੇ ਰਾਹੀਂ, ਆਰਟੀਫਿਸ਼ਲ ਇੰਟੈਲੀਜੈਂਸ ਦੇ ਰਾਹੀਂ ਸਾਹਿਤ ਵੀ ਸਾਰਾ ਡਿਜੀਟਲ ਹੋ ਗਿਆ, ਹੈ ਨਾ, ਤੇ ਇਹਦੀ ਸਾਨੂੰ ਅਸੀਂ ਬੜੀ ਸੋਹਣੀ ਵਰਤੋਂ ਕਰ ਰਹੇ ਹਾਂ। ਤੇ ਮਤਲਬ ਇਸ ਯੁੱਗ ਨੇ ਸਾਨੂੰ ਬੜਾ ਕੁਛ ਦਿੱਤਾ ਤੇ ਬੜੀਆਂ ਆਸਾਂ ਹੈ ਇਸ ਯੁੱਗ ਤੋਂ, ਤੇ ਪਰ ਲੋੜ ਹੈ ਵੀ ਇਹਨੂੰ ਵਰਤਣ ਦੇ ਵਾਸਤੇ ਸਾਨੂੰ ਸੰਕੁਚਿਤ ਹੋ ਕੇ ਚੱਲਣਾ ਪਊਗਾ, ਸਾਨੂੰ ਆਪਦੀ ਦਿਸ਼ਾ ਸਹੀ ਬਣਾਉਣੀ ਪਊਗੀ ਵੀ ਅਸੀਂ ਕਿਸ ਦਿਸ਼ਾ ਦੇ ਵਿੱਚ ਜਾਣਾ। ਜੇ ਅਸੀਂ ਉਸ ਵਰਤੋਂ ਕਰਦੇ ਹੋਏ ਮਤਲਬ ਅਸੀਂ ਨਿਵਾਣ ਵੱਲ ਨੂੰ ਹੀ ਜਾ ਰਹੇ ਹਾਂ ਤਾਂ ਫਿਰ ਤਾਂ ਸਾਨੂੰ ਇਹਦਾ ਕੋਈ ਫਾਇਦਾ ਨਾ ਹੋਇਆ, ਫਿਰ ਤਾਂ ਅਸੀਂ ਆਪਦੀਆਂ ਕਦਰਾਂ ਕੀਮਤਾਂ ਦਾ ਘਾਣ ਹੀ ਕਰ ਰਹੇ ਹਾਂ।

ਹਨਾ, ਤੇ ਬਸ ਇਹ ਹੈ ਵੀ ਬੜਾ ਕੁਛ ਦਿੱਤਾ ਸੋਸ਼ਲ ਮੀਡੀਆ ਨੇ ਸਾਨੂੰ, ਅੱਜ ਦੇ AI ਦੇ ਯੁੱਗ ਬੜਾ ਕੁਛ ਦੇ ਰਿਹਾ, ਇਹਦੀ ਅਸੀਂ ਸਹੀ ਵਰਤੋਂ ਕਰੀਏ। ਅੱਜ ਸਾਡੀ ਪੰਜਾਬੀ ਭਾਸ਼ਾ ਹੈ ਜਿਹੜੀ ਉਹ ਇਹਦੇ ਉੱਤੇ ਡਿਜੀਟਲ ਮਾਧਿਅਮ ਦੇ ਉੱਤੇ ਆ ਗਈ ਹੈ ਹਨਾ, ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਸੋਹਣੇ ਤਰੀਕੇ ਦੇ ਨਾਲ ਉਹਨੂੰ ਇਸ ਦੇ ਉੱਤੇ ਥਾਂ ਮਿਲਣ ਵਾਲੀ ਹੈ ਹਨਾ। ਬੜੇ ਸੋਫਟਵੇਅਰ ਹੈ ਜਿਹੜੇ ਉਹ ਲਾਂਚ ਹੋ ਰਹੇ ਹੈ, ਤੇ ਇਹ ਸਾਡੇ ਵਾਸਤੇ ਇੱਕ ਵਰਦਾਨ ਹੈ ਹਨਾ, ਤੇ ਵੀ ਸਾਨੂੰ ਬੜਾ ਕੁਛ ਹੈ ਜਿਹੜਾ ਉਹ

0: ਰੱਖ ਕੇ ਚਲਾਉਣਾ ਪਊਗਾ। ਸਾਨੂੰ ਵੱਡੀ ਲੋੜ ਇਹੀ ਹੈ ਵੀ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਸੰਭਾਲ ਲਈਏ। ਆਉਣ ਵਾਲੀ ਪੀੜ੍ਹੀ ਨੂੰ ਕਿਵੇਂ ਸੰਭਾਲਣਾ, ਉਹ ਮਾਪਿਆਂ ਤੋਂ ਕੰਮ ਚੱਲੂਗਾ, ਹਨਾ। ਮਾਪਿਆਂ ਨੇ ਆਪਣੇ ਬੱਚਿਆਂ ਦੀ ਦੇਖ ਰੇਖ ਕਰਨੀ ਹੈ, ਤੇ ਜੇ ਹਰ ਘਰ ਹਰ ਪੇਰੈਂਟਸ ਆਪਣੀ ਇਹ ਜ਼ਿੰਮੇਵਾਰੀ ਨਿਭਾਈ ਜਾਣਗੇ ਤੇ ਸਾਡਾ ਸਮਾਜ ਤਾਂ ਆਪੇ ਹੀ ਫਿਰ ਸਿਹਤਮੰਦ ਹੋ ਜਾਊਗਾ।
1: ਜੀ ਮੈਡਮ, ਗੁਰਜੀਤ ਇੱਕ ਗੀਤ ਅਸੀਂ ਹੋਰ ਚਾਹਾਂਗੇ ਕਿ ਤੁਸੀਂ ਸਰੋਤਿਆਂ ਦੇ ਰੂਬਰੂ ਕਰੋ।
0: ਹਾਏ

0: ਕਿਆ ਬਾਤ ਹੈ, ਕਿਆ ਬਾਤ ਹੈ, ਬਹੁਤ ਖੂਬ ਹੈ। ਤੁਸੀਂ ਇੰਨਾ ਸੋਹਣਾ ਗਾਉਂਦੇ ਹੋ ਹਨਾ, ਤੇ ਤੁਸੀਂ ਆਪਦੀ ਗਾਇਕੀ ਨੂੰ ਹੋਰ ਉੱਪਰ ਲਿਜਾਣ ਵਾਸਤੇ ਕਿਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂ ਫਿਰ ਕਰ ਰਹੇ ਹੋ?
1: ਨਹੀਂ, ਗਾਇਕੀ ਤਾਂ ਮੇਰਾ ਫੀਲਡ ਨਹੀਂ ਹੈ
0: ਜੀ।
1: ਐਕਚੁਅਲੀ ਮੇਰਾ ਫੀਲਡ ਬਸ ਐਜੂਕੇਸ਼ਨ ਹੀ ਹੈ,
0: ਜੀ,
1: ਟੀਚਿੰਗ ਹੈ। ਤੇ ਬਸ ਉੱਥੇ ਮੈਂ ਆਪਣੇ ਬੱਚਿਆਂ ਨਾਲ, ਆਪਣੇ ਕੁਲੀਗਸ ਦੇ ਨਾਲ ਹਨਾ ਗਾ ਕੇ ਆਪਣਾ ਮਨ ਦਾ ਜਿਹੜਾ ਗੁਬਾਰ ਹੈ ਉਹ ਕੱਢ ਲਈਦਾ ਹੈ ਨਾ। ਹਰੇਕ ਦੇ ਅੰਦਰ ਹੁੰਦਾ ਨਾ ਇੱਕ ਕੀੜਾ, ਤੇ ਉਹ ਕੱਢ ਲਈਦਾ, ਕਿਉਂਕਿ ਜੇ ਇਸ ਫੀਲਡ ਦੇ ਵਿੱਚ ਜਾਣਾ ਹੁੰਦਾ ਤਾਂ ਫਿਰ ਉਦੋਂ ਹੀ ਜਾਣਾ ਸੀ ਹਨਾ, ਸ਼ੁਰੂ ਦੇ ਵਿੱਚ ਹੀ ਜਾਣਾ ਸੀ। ਹੁਣ ਤਾਂ ਨਹੀਂ ਫੀਲਡ ਚੇਂਜ ਹੋਣਾ, ਨਾ ਹੀ ਉਹ ਉਮਰ ਹੈ ਹੁਣ, ਹਨਾ। ਮਤਲਬ ਹੁਣ ਟਾਰਗੇਟ ਇਹੀ ਹੈ ਵੀ ਇਸੇ ਜਿਹੜਾ ਮੇਰਾ ਫੀਲਡ ਹੈਗਾ ਇਸ ਦੇ ਵਿੱਚ ਹੀ ਵੀ ਮੈਂ ਅੱਗੇ ਦੀ ਅੱਗੇ ਆਪਣਾ ਪੂਰਾ ਜਿਹੜਾ ਕੰਮ ਕਰਾਂ, ਰਿਸਰਚ ਦੇ ਖੇਤਰ ਦੇ ਵਿੱਚ ਜਾਵਾਂ ਹਨਾ ਅੱਗੇ। ਬਸ ਇਹ ਹੈ, ਇਹ ਤਾਂ ਮਨ ਦਾ ਸ਼ੌਂਕ ਹੈ ਹਨਾ, ਗਾ ਲਈਦਾ, ਹੱਸ ਲਈਦਾ, ਨੱਚਣ ਕੁੱਦਣ ਮਨ ਕਾ ਚਾਓ
0: ਜੀ। ਇੱਕ ਸ਼ੌਂਕ ਤਾਂ ਤੁਹਾਡਾ ਇਹ ਹੋ ਗਿਆ ਵੀ ਤੁਸੀਂ ਖੁਦ ਹਨਾ ਗਾਉਣਾ ਪਸੰਦ ਕਰਦੇ ਹੋ ਤੇ ਲਿਖ ਵੀ ਲੈਂਦੇ ਹੋ ਹਨਾ, ਬੱਚਿਆਂ ਨੂੰ ਪੜ੍ਹਾਉਣਾ ਵੀ ਤੁਹਾਡਾ ਸ਼ੌਂਕ ਹੈ, ਇਸ ਤੋਂ ਬਿਨਾਂ ਹੋਰ ਕਿਹੜੇ ਕਿਹੜੇ ਸ਼ੌਂਕ ਹੈ ਤੁਹਾਡੇ?
1: ਮੈਂ ਨਾ ਕਢਾਈ ਕਰ ਲੈਂਦੀ, ਹੱਥ ਦੀ ਕਢਾਈ, ਇਹ ਮੇਰਾ ਸ਼ੌਂਕ ਹੈਗਾ। ਸੂਟ ਸਿਲਾਈ ਕਰਨ ਦਾ ਸ਼ੌਂਕ ਹੈਗਾ
0: ਜੀ,
1: ਤੇ ਨੱਚਣ ਦਾ। ਹੁਣ ਮੇਰੀ ਥੋੜੀ ਜਿਹੀ ਸਿਹਤ ਖਰਾਬ ਹੋ ਗਈ, ਮੈਂ ਵੈਸੇ ਗਿੱਧੇ ਦੀ ਕੈਪਟਨ ਰਹੀ ਹਾਂ। ਮੈਂ ਨਾ ਜਿਵੇਂ ਜਦੋਂ ਮੈਂ ਅਨਮੈਰਿਡ ਹੁੰਦੀ ਸੀ ਜਾਂ ਜਦੋਂ ਤੱਕ ਮੇਰੀ ਸਿਹਤ ਠੀਕ ਸੀ ਹੈ ਨਾ, ਜਦੋਂ ਇੱਦਾਂ ਕਿਤੇ ਕੰਮ ਕਰਦੇ, ਕੋਈ ਸਫਾਈ ਸਫੂਈ ਕਰਦੇ, ਪੋਚਾ ਲਾਉਂਦੀ ਲਾਉਂਦੀ ਜਿੱਥੇ ਸ਼ੀਸ਼ਾ ਆ ਗਿਆ ਉੱਠ ਕੇ ਬੋਲੀ ਪਾ ਕੇ ਨੱਚਣ ਲੱਗ ਜਾਂਦੀ ਸੀ ਹੈ ਨਾ, ਛੱਡ ਕੇ ਪੋਚਾ ਪੁੱਚਾ ਹੈ ਨਾ। ਤੇ ਇਸ ਤਰ੍ਹਾਂ ਦੇ ਮਤਲਬ ਸ਼ੌਂਕ ਰਹੇ ਆ ਸ਼ੁਰੂ ਤੋਂ ਹੀ। ਤੇ ਬੱਚਿਆਂ ਨੂੰ ਵੀ ਜਦੋਂ ਮੈਂ ਸਿਖਾਉਂਦੀ ਸੀ, ਗਿੱਧਾ ਸਿਖਾਉਂਦੀ ਰਹੀ ਹਾਂ ਕਾਲਜ ਦੇ ਵਿੱਚ, ਤਾਂ ਮੈਂ ਆਪ ਨੱਚ ਨੱਚ ਕੇ ਨਾਲ ਗਿੱਧਾ ਸਿਖਾਉਂਦੀ ਸੀ। ਤੇ ਨੱਚਣਾ ਮੇਰਾ ਸ਼ੌਂਕ ਹੈ ਅਜੇ ਹੁਣ ਵੀ, ਭਾਵੇਂ ਮਤਲਬ ਸਰੀਰ ਘੱਟ ਕੰਮ ਕਰਦਾ, ਪਰ ਕੋਸ਼ਿਸ਼ ਹੁੰਦੀ ਹੈ ਵੀ ਬਾਹਾਂ ਦੇ ਨਾਲ ਹੀ ਅਦਾਵਾਂ ਜਿਹੜੀਆਂ ਉਹ ਕਰ ਲਈਦਾ, ਪੂਰਾ ਆਪਦਾ ਮਨ ਦਾ ਸ਼ੌਂਕ ਹੈ। ਤੇ ਸਿਲਾਈ ਕਢਾਈ ਦੇ ਵਿੱਚੋਂ ਮੈਨੂੰ ਬੜਾ ਆਨੰਦ ਆਉਂਦਾ ਵੀ ਜਦੋਂ ਐਵੇਂ ਆਪੇ ਹੀ ਹੱਥ ਨਾਲ ਉਲੀਕ ਕੇ ਬੂਟਾ ਜਾਂ ਕੋਈ ਤੇ ਬਸ ਪਾ ਲਈਦਾ, ਤੇ ਉਹ ਬੜਾ ਮਜ਼ਾ ਆਉਂਦਾ, ਬੜਾ ਚੰਗਾ ਲੱਗਦਾ ਵੀ ਜਿਹੜਾ ਮਨ ਦੇ ਵਿੱਚ ਸੋਚਿਆ ਸੀ ਤੇ ਉਹ ਉਕਰਿਆ ਆ ਹਨਾ।
0: ਜੀ ਜੀ। ਤੇ ਆਪਾਂ ਤੁਹਾਡੇ ਗੀਤ ਗਾਉਣ ਤੋਂ ਪਹਿਲਾਂ ਗੱਲ ਕਰ ਰਹੇ ਸੀ ਵੀ ਕਿਸ ਤਰ੍ਹਾਂ ਦੀਆਂ ਕਿਤਾਬਾਂ ਜਿਹੜੀਆਂ ਬੱਚਿਆਂ ਨੂੰ ਪੜ੍ਹਨੀਆਂ ਚਾਹੀਦੀਆਂ?
1: ਹਾਂ, ਬੱਚਿਆਂ ਨੂੰ ਪਹਿਲੀ ਲੋੜ ਹੈ ਵੀ ਆਪਣੇ ਇਤਿਹਾਸ ਨਾਲ ਜੁੜਨ ਦੀ, ਹੈ ਨਾ, ਸਾਡਾ ਗੌਰਵਸ਼ਾਲੀ ਇਤਿਹਾਸ ਹੈ ਨਾ
0: ਜੀ।
1: ਸਾਡੇ ਬੱਚਿਆਂ ਨੂੰ ਪਤਾ ਹੀ ਨਹੀਂ ਵੀ ਸਾਡਾ ਇਤਿਹਾਸ ਕਿੰਨਾ ਮਹਾਨ ਹੈ, ਭਾਵੇਂ ਉਹ ਆਪਣੇ ਸਿਲੇਬਸ ਦੀਆਂ ਕਿਤਾਬਾਂ ਹੀ ਪੜ੍ਹ ਲੈਣ
0: ਜੀ।
1: ਜ਼ਰੂਰੀ ਨਹੀਂ ਵੀ ਅਸੀਂ ਬਾਹਰਲੀਆਂ ਕੋਈ ਜ਼ਿਆਦਾ ਕਿਤਾਬਾਂ ਦਾ ਬੋਝ ਬੱਚਿਆਂ ਦੇ ਉੱਤੇ ਲੱਦਣਾ ਹੁੰਦਾ, ਜੇ ਉਹ ਆਪਦੇ ਸਿਲੇਬਸ ਦੀਆਂ ਕਿਤਾਬਾਂ ਨੂੰ ਹੀ ਧਿਆਨ ਨਾਲ ਪੜ੍ਹ ਲੈਣ, ਜਿਵੇਂ ਕਾਲਜ ਦੇ ਵਿੱਚ ਜਾਂ ਸਕੂਲ ਦੇ ਵਿੱਚ ਉਹਨਾਂ ਨੂੰ ਪੜ੍ਹਾਇਆ ਤੇ ਘਰੇ ਆ ਕੇ ਉਹਨੂੰ ਰਿਵਾਈਜ਼ ਕਰ ਲਿਆ, ਤਾਂ ਉਹ ਆਪਣੇ ਇਤਿਹਾਸ ਤੋਂ ਬੜਾ ਕੁਛ ਸਿੱਖ ਜਾਣਗੇ, ਹੈ ਨਾ। ਤੇ ਇਤਿਹਾਸ ਦੇ ਨਾਲ ਹੀ ਸਾਡਾ ਸਾਹਿਤ ਚੱਲਦਾ, ਸਾਹਿਤ ਤੇ ਇਤਿਹਾਸ ਦੋਨੇ ਇੱਕ ਦੂਜੇ ਤੇ ਡਿਪੈਂਡੈਂਟ ਹੈ
0: ਜੀ।
1: ਜਿਵੇਂ ਜਿਵੇਂ ਇਤਿਹਾਸ ਦੇ ਕਾਲ ਸਮਾਂ ਅੱਗੇ ਵੱਧਦਾ ਗਿਆ, ਉਵੇਂ ਉਵੇਂ ਉਹਦੇ ਤੇ ਡਿਪੈਂਡੈਂਟ ਸਾਡਾ ਸਾਹਿਤ ਹੈ। ਸਾਹਿਤ ਦੀਆਂ ਤਰ੍ਹਾਂ ਵੈ ਜਿਹੜੀਆਂ ਲਹਿਰਾਂ ਜਿਹੜੀਆਂ ਉਹ ਇਤਿਹਾਸ ਦੇ ਨਾਲ ਹੀ ਸੰਬੰਧਿਤ ਹੈ। ਤੇ ਬਾਕੀ ਵੀ ਹੋਰ ਵੀ ਜਿੰਨੇ ਵੀ ਅਨੁਸ਼ਾਸਨ ਹੈ, ਚਾਹੇ ਉਹ ਸੋਸ਼ੀਓਲੋਜੀ ਹੈ, ਚਾਹੇ ਰਾਜਨੀਤੀ ਸ਼ਾਸਤਰ ਹੈ, ਹੈ ਨਾ, ਇਹ ਸਾਰੇ ਨੂੰ ਜਿਹੜਾ ਬੇਸ ਆ ਉਹ ਇਤਿਹਾਸ ਚੋਂ ਹੀ ਮਿਲਦਾ। ਇਸ ਕਰਕੇ ਬੱਚਿਆਂ ਨੂੰ ਲੋੜ ਹੈ ਕਿ ਉਹ ਆਪਣੇ ਇਤਿਹਾਸ ਦੀ ਜਾਣਕਾਰੀ ਰੱਖਣ ਪਹਿਲਾਂ, ਫਿਰ ਉਸ ਤੋਂ ਬਾਅਦ ਨੈਤਿਕ ਕਦਰਾਂ ਕੀਮਤਾਂ ਨਾਲ ਸੰਬੰਧਿਤ ਕਿਤਾਬਾਂ ਜਿਹੜੀਆਂ ਉਹ ਚੰਗੀਆਂ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਉਹਨਾਂ ਨੂੰ, ਹੈ ਨਾ। ਵਾਰਤਕ ਦੇ ਖੇਤਰ ਦੇ ਵਿੱਚ ਗੁਰਬਖਸ਼ ਸਿੰਘ ਪ੍ਰੀਤਲੜੀ ਦੀਆਂ ਕਿਤਾਬਾਂ ਅੱਛੀਆਂ ਹੈਗੀਆਂ, ਹੈ ਨਾ। ਪ੍ਰਿੰਸੀਪਲ ਤੇਜਾ ਸਿੰਘ ਦੇ ਲੇਖ ਬੜੇ ਅੱਛੇ ਹੈ, ਤੇ ਇਸ ਤਰ੍ਹਾਂ ਦੀਆਂ ਕਿਤਾਬਾਂ, ਨਰਿੰਦਰ ਸਿੰਘ ਕਪੂਰ ਦੇ ਵਾਰਤਕ ਬੜੀ ਅੱਛੀ ਹੈ, ਹੈ ਨਾ। ਇਹ ਚੰਗੀਆਂ ਕਿਤਾਬਾਂ ਜਿਹੜੀਆਂ ਉਹ ਬੱਚਿਆਂ ਨੂੰ ਪੜ੍ਹਨੀਆਂ ਚਾਹੀਦੀਆਂ। ਬਾਕੀ ਜਿਹੜਾ ਸਾਡਾ ਗੁਰਬਾਣੀ ਦਾ

0: ਕੁਐਸਚਨ ਹੈ ਨਾ, ਇਹ ਤਾਂ ਬਹੁਤ ਵਿਸ਼ਾਲ ਹੈ। ਜੇ ਅਸੀਂ ਆਪਣੇ ਦਸਾਂ ਗੁਰੂਆਂ ਦੇ ਬਾਰੇ ਜਾਣਕਾਰੀ ਹਾਸਲ ਕਰ ਲਈਏ ਚੰਗੀ ਤਰ੍ਹਾਂ, ਤਾਂ ਉਹਨਾਂ ਦੇ ਜੀਵਨ ਦੇ ਵਿੱਚੋਂ ਹੀ ਸਾਨੂੰ ਬੜੀ ਨੈਤਿਕਤਾ ਮਿਲ ਜਾਣੀ। ਬਾਣੀ ਪੜ੍ਹ ਲਈਏ, ਬਾਣੀ ਦਾ ਟੀਕਾ ਪੜ੍ਹੀਏ, ਤੇ ਬੜੀ ਨੈਤਿਕ ਕਦਰਾਂ ਕੀਮਤਾਂ ਦੀ ਸਮਝ ਆ ਜਾਂਦੀ ਹੈ। ਫਿਰ ਸਾਨੂੰ ਇਹ ਸਮਝ ਲੱਗਣ ਲੱਗ ਜਾਂਦਾ ਕਿ ਮਨੁੱਖ ਦਾ ਇਸ ਸਮਾਜ ਦੇ ਉੱਤੇ ਆਉਣ ਦਾ ਮਨੋਰਥ ਕੀ ਹੈ
1: ਜੀ,
0: ਹੈ ਨਾ। ਮਨੋਰਥ ਸਮਝ ਆਉਣ ਲੱਗ ਜਾਂਦੀ ਹੈ ਤਾਂ ਫਿਰ ਨੈਤਿਕਤਾ ਆਪਣੇ ਆਪ ਹੀ ਅੰਦਰ ਆਉਣ ਲੱਗ ਜਾਂਦੀ ਹੈ। ਫਿਰ ਤੁਹਾਡੇ ਅੰਦਰ ਉਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਹੈ ਨਾ, ਜਿਨ੍ਹਾਂ ਦੇ ਨਾਲ ਸਾਨੂੰ ਲੱਗਦਾ ਵੀ ਸਾਡਾ ਚਰਿੱਤਰ ਗਿਰਾਵਟ ਦੇ ਵੱਲ ਜਾ ਰਿਹਾ, ਉਹ ਆਪਣੇ ਆਪ ਹੀ ਪਾਸੇ ਹਟਣੀਆਂ ਸ਼ੁਰੂ ਹੋ ਜਾਂਦੀਆਂ। ਤੇ ਇਸ ਕਰਕੇ ਲੋੜ ਹੈ ਕਿ ਚੰਗਾ ਸਾਹਿਤ ਪੜ੍ਹਿਆ ਜਾਵੇ, ਇਤਿਹਾਸ ਦੀਆਂ ਕਿਤਾਬਾਂ ਪੜ੍ਹੋ, ਚਾਹੇ ਉਹੀ ਪੜ੍ਹੋ ਜਿਹੜੀਆਂ ਤੁਹਾਡੇ ਸਿਲੇਬਸ ਦੇ ਵਿੱਚ ਲੱਗੀਆਂ ਹੋਈਆਂ। ਬੜਾ ਸੋਹਣਾ ਸਿਲੇਬਸ ਪ੍ਰਿਸਕ੍ਰਾਈਬ ਕੀਤਾ ਹੋਇਆ, ਤੇ ਚੰਗੀ ਵਾਰਤਕ ਪੜ੍ਹਨੀ ਚਾਹੀਦੀ ਹੈ ਨਾ, ਤੇ ਗੁਰਬਾਣੀ ਨਾਲ ਜੁੜੋ, ਉਹਦੀਆਂ ਮਤਲਬ ਕੁਰਲੀਆਂ ਨਹੀਂ ਕਰਨ ਦੀ ਲੋੜ ਹੈ ਨਾ, ਉਹਦੇ ਅਰਥਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਨਾ। ਗੁਰਬਾਣੀ ਸਾਨੂੰ ਬੜਾ ਕੁਛ ਸਿਖਾਉਂਦੀ ਹੈ, ਤੇ ਇਸ ਕਰਕੇ ਲੋੜ ਹੈ ਵੀ ਜੇ ਅਸੀਂ ਬੱਚੇ ਨੂੰ ਆਪਦੇ ਬੱਚੇ ਨੂੰ ਇਹ ਗਾਈਡ ਕਰੀਏ ਵੀ ਬੇਟਾ ਤੂੰ ਮਤਲਬ ਗੁਰਬਾਣੀ ਦੇ ਉੱਤੇ ਕੇਂਦਰਿਤ ਕਰਨਾ, ਕਿਉਂਕਿ ਇਹਨੇ ਹਰ ਪੈਰ ਤੇ ਸਹਾਈ ਹੋਣਾ। ਉਹ ਇਹ ਨਹੀਂ ਹੈ ਵੀ ਉਹ ਕੋਈ ਕ੍ਰਿਸ਼ਮਾ ਵਰਤੂਗਾ, ਵੀ ਗੁਰਬਾਣੀ ਵੀ ਤੁਸੀਂ ਪਾਠ ਕਰੋਗੇ ਤਾਂ ਕੋਈ ਕ੍ਰਿਸ਼ਮਾ ਵਰਤੂਗਾ। ਉਹ ਤੁਹਾਡੇ ਅੰਦਰ ਨਾ ਇੱਕ ਨੈਤਿਕਤਾ, ਇੱਕ ਕਦਰਾਂ ਕੀਮਤਾਂ ਦਾ ਸੰਚਾਰ ਕਰਦੇ, ਤੁਹਾਨੂੰ ਕਿਰਤ ਕਰਨ ਦੇ ਨਾਲ ਜੋੜਦੀ ਹੈ ਨਾ, ਤੁਹਾਨੂੰ ਚਰਿੱਤਰ ਤੁਹਾਡਾ ਉੱਚਾ ਕਰਨ ਦੇ ਵੱਲ ਲੈ ਕੇ ਜਾਂਦੀ ਹੈ, ਤੁਹਾਨੂੰ ਸੱਚਾਈ ਦੇ ਰਸਤੇ ਦੇ ਉੱਤੇ ਚੱਲਣ ਦੇ ਵਾਸਤੇ ਪ੍ਰੇਰਿਤ ਕਰਦੀ ਹੈ। ਤੁਹਾਨੂੰ ਪਾਠ ਪੜ੍ਹਦਿਆਂ ਆਪਣੇ ਆਪ ਹੀ ਤੁਹਾਨੂੰ ਇਹ ਗੱਲਾਂ ਦੀ ਸਮਝ ਆਉਣ ਲੱਗ ਜਾਂਦੀ ਹੈ, ਤੇ ਫਿਰ ਬੱਚਾ ਡੋਲਦਾ ਨਹੀਂ ਹੈ।
1: ਜੀ ਬਿਲਕੁਲ ਜੀ। ਤੇ ਇੱਕ ਆਪਾਂ ਗੱਲ ਕਰ ਰਹੇ ਸੀ ਕਿ ਬੱਚਿਆਂ ਨੂੰ ਸਿੱਖਣ ਦੀ ਲੋੜ ਹੈ, ਤੇ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਜਿਹੜੀਆਂ ਆਪਾਂ ਬੱਚਿਆਂ ਤੋਂ ਸਿੱਖਦੇ ਹਾਂ, ਹੈ ਨਾ। ਤੁਹਾਡਾ ਇੰਨਾ ਲੰਬਾ ਸਮਾਂ ਹੈ ਨਾ ਤੁਸੀਂ ਸੇਵਾਵਾਂ ਨਿਭਾਈਆਂ ਟੀਚਿੰਗ ਦੇ ਵਿੱਚ, ਕਾਲਜਸ ਦੇ ਵਿੱਚ, ਤੇ ਕਿਹੜੀਆਂ ਗੱਲਾਂ ਤੁਹਾਨੂੰ ਲੱਗਦਾ ਵੀ ਇਹ ਮੈਂ ਬੱਚਿਆਂ ਤੋਂ ਸਿੱਖਿਆ, ਇਹ ਬੱਚਿਆਂ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਸਿੱਖਣ ਵਾਲੀਆਂ ਸੀ ਸਾਡੇ ਲਈ?
0: ਹਾਂ, ਜਿਹੜੇ ਦੇਖੋ ਅੱਜ ਕੱਲ੍ਹ ਤਾਂ ਐਂ ਲੱਗਦਾ ਹੁੰਦਾ ਵੀ ਇਹਨਾਂ ਬੱਚਿਆਂ ਦੇ ਸਾਹਮਣੇ ਅਸੀਂ ਇਗਨੋਰੈਂਟ ਹੈ
1: ਜੀ,
0: ਕਿਉਂਕਿ ਆਪਾਂ ਟੈਕਨੋਲੋਜੀ ਤੋਂ ਓਨਾ ਵਾਵਸਥਾ ਨਹੀਂ ਹੈਗੇ ਜਿੰਨੇ ਅੱਜ ਕੱਲ ਦੇ ਬੱਚੇ,
1: ਹੈ
0: ਨਾ। ਬੱਚਿਆਂ ਤੋਂ ਅਸੀਂ ਟੈਕਨੀਕਸ ਨਵੀਆਂ ਨਵੀਆਂ, ਈਵਨ ਮੈਂ ਆਪਦੀ ਬੇਟੀ ਤੋਂ ਇੰਟਰਨੈਟ ਤੇ ਹੋਰ ਕੰਪਿਊਟਰ ਵਗੈਰਾ ਚਲਾਉਣਾ, ਹੈ ਨਾ, ਉਹ ਤੋਂ ਸਿੱਖਦੇ ਹਾਂ, ਹੈ ਨਾ। ਤੇ ਇਹ ਸਾਡੇ ਬੱਚੇ ਸਾਡੇ ਤੋਂ ਅਗਾਂਹ ਲੰਘੇ ਹੋਏ ਆ, ਹੈ ਨਾ, ਨਵੀਂ ਪੀੜ੍ਹੀ ਹੈ
1: ਜੀ,
0: ਤੇ ਇਹਨਾਂ ਨੂੰ ਬੜਾ ਕੁਛ ਇਹਨਾਂ ਤੋਂ ਵੀ ਸਿੱਖਦੇ ਹਾਂ ਅਸੀਂ, ਹੈ ਨਾ। ਤੇ ਬਾਕੀ ਇਹ ਹੈ ਵੀ ਜਿਹੜੇ ਗੁਣ, ਕਈ ਵਾਰੀ ਕਿਸੇ ਬੱਚੇ ਦੇ ਗੁਣ ਅਪੀਲ ਕਰ ਜਾਂਦੇ ਆ ਆਪਾਂ ਨੂੰ, ਹੈ ਨਾ। ਉਹ ਕਈ ਬੱਚਿਆਂ ਦੇ ਅੰਦਰ ਨਾ ਕਿਉਰਿਓਸਿਟੀ ਹੁੰਦੀ ਹੈ ਹਰ ਚੀਜ਼ ਨੂੰ ਜਾਣਨ ਦੀ, ਹੈ ਨਾ, ਜਗਿਆਸਾ ਹੁੰਦੀ ਹੈ। ਇਸ ਤਰ੍ਹਾਂ ਦੇ ਬੱਚੇ ਮੈਨੂੰ ਬਹੁਤ ਮਿਲੇ ਆ, ਤੇ ਮੈਨੂੰ ਉਹਨਾਂ ਨੂੰ ਦੇਖ ਦੇਖ ਕੇ ਫਿਰ ਮੈਨੂੰ ਲੱਗਦਾ ਹੁੰਦਾ ਵੀ ਨਹੀਂ, ਮੈਨੂੰ ਵੀ ਹਰੇਕ ਚੀਜ਼ 'ਚ ਕਿੰਤੂ ਕਰਨਾ ਚਾਹੀਦਾ ਵੀ ਉਹ ਕਿੰਤੂ ਕਰਾਂਗੇ ਤਾਂ ਫਿਰ ਉਹਦੇ ਅੰਦਰ ਉਹਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਕਰਾਂਗੇ। ਬੱਚਿਆਂ ਦਾ ਇਹ ਜਗਿਆਸੂ ਸੁਭਾਅ, ਕਈ ਕਈ ਬੱਚਿਆਂ ਦਾ ਇਸ ਤਰ੍ਹਾਂ ਦਾ ਜਗਿਆਸੂ ਸੁਭਾਅ ਹੁੰਦਾ, ਤੇ ਉਹ ਸਾਨੂੰ ਵੀ ਪ੍ਰੇਰਿਤ ਕਰਦਾ।
1: ਤੇ ਆਖਿਰ ਦੇ ਵਿੱਚ ਕੋਈ ਦਿਲ ਦੀ ਗੱਲ ਸਾਡੇ ਸਰੋਤਿਆਂ ਨਾਲ ਤੁਸੀਂ ਸਾਂਝੀ ਕਰਨਾ ਚਾਹੋ?
0: ਬਸ ਇਹੀ ਮੈਂ ਕਹਿਣਾ ਚਾਹੂੰਗੀ, ਆਪਣੀ ਮਾਤ ਭਾਸ਼ਾ ਦੇ ਨਾਲ ਜੁੜੋ, ਆਪਣੇ ਸੱਭਿਆਚਾਰ ਦੇ ਨਾਲ ਜੁੜੋ, ਆਪਣੀਆਂ ਲੋਕਧਾਰਾ ਦੇ ਨਾਲ ਜੁੜੋ, ਕਦਰਾਂ ਕੀਮਤਾਂ ਦੇ ਨਾਲ ਜੁੜਨਾ ਚਾਹੀਦਾ। ਤੇ ਜੇ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਸਮਝ ਲਿਆ ਵੀ ਇਹਨਾਂ ਦੀ ਕੀ ਲੋੜ ਹੈ ਸਾਡੇ ਜੀਵਨ ਦੇ ਵਿੱਚ, ਤਾਂ ਫਿਰ ਅਸੀਂ ਇੱਕ ਚੰਗੇ ਨਾਗਰਿਕ ਦੇ, ਇੱਕ ਚੰਗੇ ਮਨੁੱਖ ਹੋਣ ਦਾ ਫਰਜ਼ ਹੈ ਜਿਹੜਾ ਉਹ ਅਦਾ ਕਰ ਲਵਾਂਗੇ।
1: ਅਖੀਰ ਦੇ ਵਿੱਚ ਤੁਹਾਡੇ ਗੀਤ ਦੇ ਨਾਲ ਮੈਂ ਇਸ ਪ੍ਰੋਗਰਾਮ ਦੀ ਸਮਾਪਤੀ ਕਰੂੰਗੀ।
0: ਹੋਏ ਸਨ ਚਾਰ ਦਿਹਾੜੇ ਸਾਨੂੰ ਪਰਣਾਇਆ ਨੂੰ, ਸਾਵਣ ਦੇ ਚੜਦੇ ਚੜਦੇ ਆਇਓ ਜੀ ਆਇਆ ਨੂੰ, ਬੇਸ਼ੱਕ ਆ ਜਾਇਓ।

0: ਜੀਵਨ ਸਾਡਾ ਵਿਛੜ ਕੇ ਟੋਲੇ ਤੋਂ ਲੰਘਣਾ ਨੀ ਸਾਵਣ ਸਾਡਾ।
1: ਬਹੁਤ ਖੂਬ ਬਹੁਤ ਖੂਬ ਮੈਡਮ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਏ ਤੇ ਇੰਨੇ ਸੋਹਣੇ ਗੀਤ ਸੁਣਾਏ, ਇੰਨੀਆਂ ਸੋਹਣੀਆਂ ਗੱਲਾਂ ਸਾਡੇ ਨਾਲ ਕੀਤੀਆਂ, ਬਹੁਤ ਬਹੁਤ ਸ਼ੁਕਰੀਆ।
2: ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਮੈਨੂੰ ਆਪਣੇ ਪ੍ਰੋਗਰਾਮ ਦੇ ਵਿੱਚ ਸੱਦਾ ਦਿੱਤਾ ਤੇ ਮੈਂ ਆਪਣੇ ਦਿਲ ਦੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰ ਸਕੀ। ਬਹੁਤ ਬਹੁਤ ਸ਼ੁਕਰੀਆ ਜੀ।
1: ਜੀ, ਇਸ ਦੇ ਨਾਲ ਹੀ ਦੋਸਤੋ ਮੈਨੂੰ ਗੁਰਦੀਪ ਗਿੱਲ ਨੂੰ ਅੱਜ ਦਾ ਇਹ ਪ੍ਰੋਗਰਾਮ ਇੱਥੇ ਹੀ ਸੰਪੂਰਨ ਕਰਨ ਦੀ ਦਿਓ ਆਗਿਆ। ਖੁਸ਼ ਰਹੋ, ਤੰਦਰੁਸਤ ਰਹੋ, ਰੱਬ ਰਾਖਾ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਘਰ ਪਰਿਵਾਰ ਤਹਿਤ ਸਿਲਸਿਲਾ ਚਾਨਣ ਮੁਨਾਰੇ, ਅਤੇ ਵਿਸ਼ਾ ਸੀ ਸੱਭਿਆਚਾਰ ਅਤੇ ਨੈਤਿਕ ਕਦਰਾਂ ਕੀਮਤਾਂ। ਅਤੇ ਸਾਡੇ ਅੱਜ ਦੇ ਮਹਿਮਾਨ ਸੀ ਪ੍ਰੋਫੈਸਰ ਮੈਡਮ ਗੁਰਜੀਤ ਕੌਰ ਅਤੇ ਮੇਜ਼ਬਾਨ ਗੁਰਦੀਪ ਕੌਰ। ਅਤੇ ਆਖਿਰ 'ਚ ਹੁਣ ਸੁਣਦੇ ਹਾਂ ਕੁਝ ਸੰਦੇਸ਼।

0: ਇਹ ਕਸਟਮਰ ਕੇਅਰ ਕਿੱਥੇ ਹੈ? ਹਾਂ ਮੈਡਮ।
1: ਹਾਂਜੀ।
0: KYC ਅਪਡੇਟ ਲਈ ਮੈਨੂੰ ਵਾਰ-ਵਾਰ ਮੈਸੇਜ ਕਿਉਂ ਆ ਰਿਹਾ ਹੈ?
1: ਕਿਉਂਕਿ ਬੈਂਕਿੰਗ ਸੇਵਾਵਾਂ ਲਈ ਨਿਰਧਾਰਿਤ ਸਮੇਂ ਤੇ KYC ਅਪਡੇਟ ਕਰਵਾਉਣਾ ਚਾਹੀਦਾ ਹੈ।
0: ਪਰ ਇਹ ਹੋਵੇਗਾ ਕਿਵੇਂ?
1: ਜੇਕਰ ਪਛਾਣ ਜਾਂ ਪਤੇ ਵਿੱਚ ਕੋਈ ਬਦਲਾਅ ਨਹੀਂ ਹੈ ਤਾਂ ਆਪਣੇ ਬੈਂਕ ਜਾਂ ATM ਜਾਂ ਬਿਜ਼ਨਸ ਕਰਸਪੋਂਡੈਂਟ ਯਾਨੀ BC ਕੋਲ ਜਾ ਕੇ ਜਾਂ ਬੈਂਕ ਨਾਲ ਰਜਿਸਟਰਡ ਈਮੇਲ ਜਾਂ ਮੋਬਾਈਲ ਨੰਬਰ ਰਾਹੀਂ ਜਾਂ ਮੋਬਾਈਲ ਬੈਂਕਿੰਗ ਐਪ ਰਾਹੀਂ ਜਾਂ ਪੱਤਰ ਰਾਹੀਂ ਉਸ ਦੀ ਡੈਕਲੇਰੇਸ਼ਨ ਦਿਓ।
0: ਅੱਛਾ, ਤੇ ਜੇਕਰ ਕੋਈ ਬਦਲਾਅ ਹੁੰਦਾ ਹੈ ਤਾਂ
1: ਫਿਰ ਪਛਾਣ ਅਤੇ ਪਤੇ ਦਾ ਨਵੀਨਤਮ ਸਬੂਤ ਦੇ ਕੇ KYC ਅਪਡੇਟ ਕਰਵਾ ਸਕਦੇ ਹੋ।
0: ਬਸ
1: ਬਸ
0: ਸਮਝ ਗਿਆ।
1: ਆਪਣਾ KYC ਅਪਡੇਟ ਕਰਵਾਉਣ ਲਈ ਆਪਣੇ ਨਜ਼ਦੀਕੀ ਗ੍ਰਾਮ ਪੰਚਾਇਤ ਕੈਂਪ ਜਾਂ ਬੈਂਕ ਸ਼ਾਖਾ ਤੇ ਜਾਓ।
2: RBI ਕਹਿੰਦਾ ਹੈ,
1: ਜਾਣਕਾਰ ਬਣੋ, ਸੁਚੇਤ ਰਹੋ।
3: ਸਰੋਤਿਆਂ ਦੀ ਜਾਣਕਾਰੀ ਲਈ ਦੱਸ ਦਈਏ, ਪ੍ਰੋਗਰਾਮ ਪੈਗਾਮ ਦੀ ਰਿਕਾਰਡਿੰਗ ਕੱਲ ਯਾਨੀ ਕਿ 13 ਅਗਸਤ ਨੂੰ ਦੁਪਹਿਰ 4 ਵਜੇ ਕੀਤੀ ਜਾਏਗੀ ਤੇ ਦੁਪਹਿਰ 4 ਵਜੇ ਤੋਂ ਪਹਿਲਾਂ ਜਿਹੜੇ ਵੀ ਸਰੋਤਿਆਂ ਦੇ ਪੈਗਾਮ 77173 73146 ਤੇ ਭੇਜੇ ਜਾਣਗੇ ਉਹ ਪ੍ਰੋਗਰਾਮ ਪੈਗਾਮ ਦੇ ਵਿੱਚ ਸ਼ਾਮਿਲ ਕੀਤੇ ਜਾਣਗੇ ਤੇ ਤੁਸੀਂ ਆਪਣੀਆਂ ਖੂਬਸੂਰਤ ਰਚਨਾਵਾਂ ਖੂਬਸੂਰਤ ਪੈਗਾਮ ਭੇਜ ਸਕਦੇ ਹੋ ਕੱਲ ਦੁਪਹਿਰ 4 ਵਜੇ ਤੱਕ। ਨੰਬਰ ਹੈ 77173 73146।
4: ਡਿਜ਼ਾਈਨਿੰਗ ਅਤੇ 4 ਸਾਲਾਂ BA/BEd ITF ਵਿੱਚ ਦਾਖਲਾ ਸ਼ੁਰੂ ਹੈ। ਆਧੁਨਿਕ ਸਹੂਲਤਾਂ ਵਾਲਾ ਹੋਸਟਲ, ਕੰਪੀਟੀਸ਼ਨ ਸੈੱਲ, NEP ਅਨੁਸਾਰ 3 ਅਤੇ 4 ਸਾਲਾਂ UG ਪ੍ਰੋਗਰਾਮਸ, ਹਰ ਵਰਗ ਲਈ ਸਕਾਲਰਸ਼ਿਪ ਸਕੀਮਸ। ਵਧੇਰੇ ਜਾਣਕਾਰੀ ਲਈ SST ਗਰਲਜ਼ ਕਾਲਜ ਅਮਰੀਕ ਸਿੰਘ ਰੋਡ ਬਠਿੰਡਾ ਵਿਖੇ ਵਿਜ਼ਿਟ ਕਰੋ। ਕੰਟੈਕਟ ਨੰਬਰ 94171 59121, 94175 57848 ਅਤੇ 98720 65150।
5: ਤੇ ਹੁਣ ਮੈਨੂੰ ਅਮਨਦੀਪ ਕੌਰ ਨੂੰ ਪ੍ਰੋਗਰਾਮ ਘਰ ਪਰਿਵਾਰ ਇੱਥੇ ਹੀ ਸਮਾਪਤ ਕਰਨ ਦੀ ਦਿਓ ਆਗਿਆ। ਪ੍ਰੋਗਰਾਮ ਦੇ ਵਿੱਚ ਤਕਨੀਕੀ ਸਹਿਯੋਗ ਸਮੂਥ ਤਕਨੀਕੀ ਟੀਮ ਦਾ ਤੇ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ, ਨਮਸਕਾਰ।
6: ਪ੍ਰੋਗਰਾਮ ਘਰ ਪਰਿਵਾਰ
5: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਘਰ ਪਰਿਵਾਰ FM ਬੈਂਡ 101.1 ਮੈਗਾਹਰਟਸ ਤੇ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ ਹੋਇਆ ਹੈ 1:09:39 ਤੇ 1:10 ਤੇ ਤੁਸੀਂ ਸੁਣੋਗੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਖਬਰਾਂ ਲਈ ਕਰੋ ਕੁਝ ਪਲ ਇੰਤਜ਼ਾਰ।

0: ਮਜ਼ਬੂਤ ਕਰਨ ਦੀ ਲੋੜ ਤੇ ਜ਼ੋਰ ਦਿੱਤਾ। ਡਿਪਟੀ ਹਾਈ ਕਮਿਸ਼ਨਰ ਨੇ ਨੌਜਵਾਨਾਂ ਨੂੰ ਵੀਜ਼ਾ ਧੋਖਾਧੜੀ ਅਤੇ ਬਰਤਾਨੀਆ ਵਿਚ ਸੁਰੱਖਿਅਤ ਅਤੇ ਕਾਨੂੰਨੀ ਆਵਾਜਾਈ ਬਾਰੇ ਜਾਗਰੂਕ ਕਰਨ ਲਈ ਲੁਧਿਆਣਾ ਦੇ ਇਕ ਪਿੰਡ ਦਾ ਦੌਰਾ ਵੀ ਕੀਤਾ। ਬਾਅਦ ਵਿਚ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਲੋਕਾਂ ਨਾਲ ਸਿੱਧੇ ਜੁੜਨ ਅਤੇ ਉਨ੍ਹਾਂ ਦੇ ਅਨੁਭਵ ਸੁਣਨ ਦਾ ਇਕ ਵਧੀਆ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਸਹੀ ਜਾਣਕਾਰੀ ਤੱਕ ਪਹੁੰਚ ਲੋਕਾਂ ਨੂੰ ਵੀਜ਼ਾ ਧੋਖਾਧੜੀ ਅਤੇ ਅਸੁਰੱਖਿਅਤ ਪ੍ਰਵਾਸ ਰੂਟਾਂ ਤੋਂ ਬਚਾਉਣ ਦੇ ਸਭ ਤੋਂ ਵਧੀਆ ਤਰੀਕਿਆਂ ਵਿੱਚੋਂ ਇੱਕ ਹੈ। ਪੰਜਾਬ ਵਿਚ ਰੇਲ ਕੋਚ ਫੈਕਟਰੀ ਕਪੂਰਥਲਾ ਅੱਜ ਬੰਗਲਾਦੇਸ਼ ਰੇਲਵੇ ਲਈ 19 LHB ਬ੍ਰੌਡਗੇਜ ਮੁਸਾਫਿਰ ਕੋਚਾਂ ਵਾਲਾ ਪਹਿਲਾ ਰੇਕ ਲਾਂਚ ਕਰ ਰਹੀ ਏ। ਇਸ ਰੇਕ ਵਿਚ 3 AC ਸਲੀਪਰ ਕਾਰਾਂ, 3 AC ਚੇਅਰ ਕਾਰਾਂ, 11 non-AC ਚੇਅਰ ਕਾਰਾਂ ਤੇ 2 ਪਾਵਰ ਕਾਰਾਂ ਸ਼ਾਮਲ ਨੇ। ਇਨ੍ਹਾਂ ਕੋਚਾਂ ਵਿਚ ਕਈ ਵਿਲੱਖਣ ਡਿਜ਼ਾਇਨ, ਵਿਸ਼ੇਸ਼ਤਾਵਾਂ ਤੇ ਸੋਧਾਂ ਵੀ ਸ਼ਾਮਲ ਨੇ, ਜਿਨ੍ਹਾਂ ਵਿਚੋਂ ਬਹੁਤ ਸਾਰੀਆਂ ਪਹਿਲੀ ਵਾਰ ਇਸ ਕਿਸਮ ਦੇ ਕੋਚਾਂ ਵਿਚ ਵਿਕਸਿਤ ਕੀਤੀਆਂ ਗਈਆਂ ਨੇ। ਨਾਲ ਹੀ ਇਹ ਮੁਸਾਫਰ ਕੋਚ ਹੋਰ ਕਈ ਸਹੂਲਤਾਂ ਨਾਲ ਲੈਸ ਨੇ। ਅਧਿਕਾਰਿਤ ਹਲਕਿਆਂ ਦਾ ਹਵਾਲਾ ਦਿੰਦੇ ਹੋਏ ਸਾਡੇ ਜਲੰਧਰ ਵਾਲੇ ਪੱਤਰਕਾਰ ਨੇ ਖ਼ਬਰ ਦਿੱਤੀ ਹੈ ਕਿ ਕੋਚਾਂ ਨੂੰ ਬੰਗਲਾਦੇਸ਼ ਰੇਲਵੇ ਦੀਆਂ ਸੰਚਾਲਨ ਅਤੇ ਮੁਸਾਫਿਰ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਵਿਸ਼ੇਸ਼ ਤੌਰ ਤੇ ਤਿਆਰ ਕੀਤਾ ਗਿਆ ਹੈ। RCF ਕਪੂਰਥਲਾ ਅਤੇ ਬੰਗਲਾਦੇਸ਼ ਰੇਲਵੇ ਵਿਚਕਾਰ ਸਬੰਧ 2015-16 ਦੌਰਾਨ 120 LHB ਬ੍ਰੌਡਗੇਜ ਯਾਤਰੀ ਕੋਚਾਂ ਦੀ ਸਫਲ ਸਪਲਾਈ ਨਾਲ ਸ਼ੁਰੂ ਹੋਇਆ ਸੀ। ਪੰਜਾਬ ਸਰਕਾਰ ਵੱਲੋਂ ਸੀਨੀਅਰ IAS ਅਧਿਕਾਰੀ ਵਰੁਣ ਰੂਜ਼ਮ ਸਮੇਤ 3 ਅਧਿਕਾਰੀਆਂ ਨੂੰ ਹੋਰ ਵਿਭਾਗ ਦੇ ਵਾਧੂ ਚਾਰਜ ਦਿੱਤੇ ਗਏ ਨੇ, ਜਦਕਿ ਜਲੰਧਰ ਨਗਰ ਨਿਗਮ ਦੇ ਕਮਿਸ਼ਨਰ ਨਿਕਾਮ ਕੁਮਾਰ ਦਾ ਤਬਾਦਲਾ ਆਮ ਰਾਜ ਪ੍ਰਬੰਧ ਤੇ ਤਾਲਮੇਲ ਵਿਭਾਗ ਵਿਚ ਬਤੌਰ ਵਧੀਕ ਸਕੱਤਰ ਕਰ ਦਿੱਤਾ ਗਿਆ ਹੈ। ਇਨ੍ਹਾਂ ਦੀ ਥਾਂ ਗ੍ਰੇਟਰ ਮੋਹਾਲੀ ਏਰੀਆ ਵਿਕਾਸ ਅਥਾਰਟੀ ਦੇ ਮੁੱਖ ਪ੍ਰਸ਼ਾਸਕ ਸੰਦੀਪ ਰਿਸ਼ੀ ਨੂੰ ਜਲੰਧਰ ਨਗਰ ਨਿਗਮ ਦਾ ਵਾਧੂ ਚਾਰਜ ਸੌਂਪਿਆ ਗਿਆ ਹੈ। ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਵਿਸ਼ੇਸ਼ ਸਕੱਤਰ ਸਾਕਸ਼ੀ ਸਾਹਨੀ, ਜਿਨ੍ਹਾਂ ਕੋਲ ਰਾਸ਼ਟਰੀ ਸਿਹਤ ਮਿਸ਼ਨ ਪੰਜਾਬ ਤੇ ਨਸ਼ਾ ਵਿਰੋਧੀ ਮੁਹਿੰਮ ਦਾ ਵੀ ਵਾਧੂ ਚਾਰਜ, ਉਨ੍ਹਾਂ ਨੂੰ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਦੇ ਡਾਇਰੈਕਟਰ ਦਾ ਵੀ ਵਾਧੂ ਚਾਰਜ ਦਿੱਤਾ ਗਿਆ ਹੈ। ਅੱਜ ਕੌਮਾਂਤਰੀ ਯੁਵਾ ਦਿਵਸ ਮਨਾਇਆ ਜਾ ਰਿਹਾ ਹੈ। ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵੱਲੋਂ ਆਲਮੀ ਚੁਣੌਤੀਆਂ ਪ੍ਰਤੀ ਨੌਜਵਾਨ ਵਰਗ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ ਇਸ ਮੌਕੇ ਇਕ ਪ੍ਰੋਗਰਾਮ ਕਰਾਇਆ ਗਿਆ, ਜਿਸ ਦੌਰਾਨ ਉਸਾਰੂ ਬਦਲਾਅ ਲਿਆਉਣ ਵਾਸਤੇ ਨੌਜਵਾਨਾਂ ਨੂੰ ਇਕ ਏਜੰਟ ਵਜੋਂ ਕੰਮ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਪੰਜਾਬ ਦੇ ਵੱਖ ਵੱਖ ਵਿਦਿਅਕ ਸੰਸਥਾਵਾਂ ਦੇ 100 ਤੋਂ ਵੱਧ ਨੌਜਵਾਨ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਹਿੱਸਾ ਲਿਆ। ਇਸ ਵਾਰ ਕੌਮਾਂਤਰੀ ਨੌਜਵਾਨ ਦਿਵਸ ਮਨਾਉਣ ਦਾ ਸਿਰਲੇਖ ਸਾਂਝੀਆਂ ਇੱਛਾਵਾਂ ਲਈ ਵੱਖ ਵੱਖ ਦ੍ਰਿਸ਼ਟੀਕੋਣ ਇਸ ਗੱਲ ਦੀ ਹਾਮੀ ਭਰਦਾ ਹੈ ਕਿ ਨੌਜਵਾਨ ਵਰਗ ਭਾਵੇਂ ਕਿਸੇ ਵੀ ਖਿੱਤੇ, ਸੱਭਿਆਚਾਰ ਤੇ ਸਮਾਜਿਕ ਆਰਥਿਕ ਪਿਛੋਕੜ ਨਾਲ ਸੰਬੰਧਿਤ ਹੋਵੇ, ਸਾਰਿਆਂ ਦੀ ਇੱਛਾ ਇੱਕੋ ਹੀ ਹੈ ਕਿ ਸਾਰਿਆਂ ਲਈ ਇੱਕ ਸਮਾਨ ਰੁਜ਼ਗਾਰ ਤੇ ਮੌਕੇ, ਮਿਆਰੀ ਸਿੱਖਿਆ ਤੇ ਸਥਾਈ ਭਵਿੱਖ ਹੋਵੇ। ਇਸ ਮੌਕੇ ਸਾਇੰਸ ਸਿਟੀ ਦੇ ਡਾਇਰੈਕਟਰ ਡਾਕਟਰ ਰਾਜੇਸ਼ ਗਰੋਵਰ ਨੇ ਖੁਸ਼ਹਾਲ ਅਤੇ ਵਿਕਾਸਸ਼ੀਲ ਸਮਾਜ ਦੀ ਉਸਾਰੀ ਲਈ ਨੌਜਵਾਨ ਵਰਗ ਵਿਚ ਨਿਵੇਸ਼ ਕਰਨ ਦੀ ਲੋੜ ਤੇ ਜ਼ੋਰ ਦਿੱਤਾ। ਪੰਜਾਬ ਯੂਨੀਵਰਸਿਟੀ ਪਟਿਆਲਾ ਦੇ ਡਾਇਰੈਕਟਰ ਯੂਥ ਵੈਲਫੇਅਰ ਡਾਕਟਰ ਭੀਮਿੰਦਰ ਸਿੰਘ ਇਸ ਮੌਕੇ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ ਤੇ ਉਨ੍ਹਾਂ ਨੇ ਵਿਗਿਆਨ, ਤਕਨਾਲੋਜੀ ਤੇ ਨਵੀਨਤਾ ਦੇ ਖੇਤਰ ਵਿਚ ਨੌਜਵਾਨਾਂ ਦੀ ਭੂਮਿਕਾ ਤੇ ਚਾਨਣਾ ਪਾਇਆ। ਆਉਣ ਵਾਲੇ ਸੁਤੰਤਰਤਾ ਦਿਵਸ 2026 ਦੀਆਂ ਤਿਆਰੀਆਂ ਦਾ ਜਾਇਜ਼ਾ ਲੈਂਦਿਆਂ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ DGP ਗੌਰਵ ਯਾਦਵ ਨੇ ਕੱਲ੍ਹ SAS ਨਗਰ ਅਤੇ ਪਟਿਆਲਾ ਦਾ ਦੌਰਾ ਕੀਤਾ ਤੇ ਸੀਨੀਅਰ ਅਧਿਕਾਰੀਆਂ ਤੇ ਫੀਲਡ ਅਧਿਕਾਰੀਆਂ ਨਾਲ ਰੇਂਜ ਪੱਧਰੀ ਕਾਨੂੰਨ ਵਿਵਸਥਾ ਸਮੀਖਿਆ ਮੀਟਿੰਗਾਂ ਦੀ ਪ੍ਰਧਾਨਗੀ ਕੀਤੀ। DGP ਨੇ ਸੂਬੇ ਭਰ ਵਿਚ ਵਿਵਹਾਰਕ ਨਿਰਦੇਸ਼ ਜਾਰੀ ਕੀਤੇ, ਜਿਸ ਵਿਚ ਖਤਰੇ ਅਤੇ ਦਹਿਸ਼ਤਗਰਦੀ ਵਿਰੋਧੀ ਤਿਆਰੀ, ਸੁਤੰਤਰਤਾ ਦਿਵਸ ਨਾਲ ਸਬੰਧਿਤ ਸਥਾਨਾਂ ਤੇ ਸੁਰੱਖਿਆ ਤੇ ਸ਼ਾਂਤੀ ਸਦਭਾਵਨਾ ਬਣਾਈ ਰੱਖਣ ਤੇ ਜ਼ੋਰ ਦਿੱਤਾ ਗਿਆ। ਇਸ ਦੇ ਨਾਲ ਹੀ ਪ੍ਰਾਦੇਸ਼ਿਕ ਖ਼ਬਰਾਂ ਖਤਮ ਹੋਈਆਂ। ਸਾਡਾ ਐਕਸ ਹੈਂਡਲ ਏ @AIRRNews ਜਲੰਧਰ। ਰਾਸ਼ਟਰੀ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ ਬਾਅਦ 1:40 ਤੇ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਜੁੜੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣਾਂ ਦੇ ਨਾਲ। ਸਟੂਡੀਓ ਦੀ ਘੜੀ ਤੇ ਸਮਾਂ ਹੋਇਆ ਹੈ 1:15 ਤੇ 36 ਸਕਿੰਟ ਤੇ ਹੁਣ ਵੇਲਾ ਹੈ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ ਦਾ।

ਪ੍ਰੋਗਰਾਮ ਹੈ ਟੈਲੀਫੋਨ ਮਿਲਾਓ ਜੀ, ਤੇ ਮੇਰੇ ਵੱਲੋਂ ਯਾਨੀ ਕਿ ਅਮਨਦੀਪ ਕੌਰ ਵੱਲੋਂ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ ਸੁਣਨ ਵਾਲੇ ਤਮਾਮ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ। ਤੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਤੁਸੀਂ 0164-2240-331 ਨੰਬਰ ਡਾਇਲ ਕਰਨਾ ਹੈ ਤੇ ਆਪਣੀ ਪਸੰਦ ਦੇ

ਦੀ ਗੀਤਾਂ ਦੀ ਫਰਮਾਇਸ਼ ਦੱਸਣੀ ਹੈ ਤੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਤੁਹਾਡੀ ਫਰਮਾਇਸ਼ ਪੂਰੀ ਕਰਨ ਦੀ। ਤਾਂ ਫਿਰ ਬਿਨਾਂ ਦੇਰ ਕੀਤੇ 0164-2240-331 ਨੰਬਰ ਡਾਇਲ ਕਰੋ ਤੇ ਜੁੜੋ ਸਾਡੇ ਨਾਲ। ਤੇ ਪ੍ਰੋਗਰਾਮ ਦੇ ਸ਼ੁਰੂਆਤ ਵਿੱਚ ਸੁਣਦੇ ਹਾਂ ਮੇਰੀ ਪਸੰਦ ਦਾ ਇੱਕ ਗੀਤ।

0: ਲਓ ਜੀ 0164-2240-331 ਨੰਬਰ ਡਾਇਲ ਕਰਕੇ ਪਹਿਲੇ ਸਰੋਤਾ ਸਾਡੇ ਨਾਲ ਜੁੜ ਚੁੱਕੇ ਨੇ। ਹੈਲੋ,
1: ਹਾਂਜੀ ਸਤਿ ਸ੍ਰੀ ਅਕਾਲ।
0: ਹਾਂਜੀ ਸਤਿ ਸ੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ?
1: ਮੈਂ ਮਲਕੀਤ ਸਿੰਘ ਕਢਾਣਾ ਜੀ, ਆ ਰਹੀ ਹੈ ਨਵੀਂ ਵਸਤੀ ਬਠਿੰਡੇ ਤੋਂ ਬੋਲਦਾ, ਮੇਰਾ ਹੈ ਜੀ ਪਿੰਡ ਕਢਾਣਾ ਜੀ।
0: ਜੀ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
1: ਤੁਹਾਡੇ ਬੋਲ ਧੰਨਵਾਦ ਜੀ।
0: ਜੀ ਤੇ ਅੱਜ ਕਿਹੜਾ ਗੀਤ ਸੁਣੋਗੇ?
1: ਮੈਂ ਸੁਣ ਆਪਣਾ ਮਨ ਦਾ ਸੁਣਨਾ ਜੀ, ਆਦਮੀ ਇੱਕ ਮੁਸਾਫਰ ਹੈ ਮੁਹੰਮਦ ਰਫੀ ਦਾ ਗਾਇਆ ਹੋਇਆ ਜੀ।
0: ਹੈਲੋ

0: ਹਾਂਜੀ ਹੈਲੋ।
1: ਦਾਦਾ ਜੀ, ਇਹਨਾਂ ਨਾਲ ਸੰਪਰਕ ਸਾਡਾ ਨਹੀਂ ਹੋ ਰਿਹਾ ਤੇ
0: ਨਹੀਂ ਹੋ ਗਿਆ
1: ਉਹਨਾਂ
0: ਜੀ,
1: ਨੇ
0: ਹੋ ਗਿਆ।
1: ਸਾਨੂੰ
0: ਆਈ ਜਾਂਦੀ
1: ਸਮਝਾਉਣ
0: ਹੈ
1: ਲਈ
0: ਜੀ, ਆਈ
1: ਤੁਹਾਡਾ
0: ਜਾਂਦੀ ਹੈ,
1: ਸੰਗੀਤ
0: ਆਈ ਜਾਂਦੀ ਆਵਾਜ਼।

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪਿਆਰੇ ਸਰੋਤਿਓ, ਮਿਤੀ 12 ਅਗਸਤ ਦਿਨ ਬੁੱਧਵਾਰ ਨੂੰ ਸ਼ਾਮ 5:30 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਅੱਖਰ ਬੋਲਦੇ ਨੇ, ਤੇ ਸਾਡਾ ਇਸ ਵਾਰ ਦਾ ਵਿਸ਼ਾ ਹੋਏਗਾ ਜ਼ਿੰਦਗੀ ਦੀ ਸਾਰਥਿਕਤਾ।

0: श्रोतियों दी जानकारी लई दस दईए प्रोग्राम पैगाम दी रिकॉर्डिंग कल यानी कि 13 अगस्त नूं दोपहर 4 बजे कीती जाएगी। ते दोपहर 4 बजे तो पहला जेड़े भी श्रोतियों दे पैगाम 77173 7146 ते भेजे जाणगे ओह प्रोग्राम पैगाम दे विच शामिल कीते जाणगे। ते तुसी अपनियां खूबसूरत रचनावां खूबसूरत पैगाम भेज सकदे हो कल दोपहर 4 बजे तक। नंबर है 77173 7146। ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ ਸਰੋਤਿਆਂ ਦੀ ਜ਼ੁਬਾਨ ਆਕਾਸ਼ਵਾਣੀ FM ਬਠਿੰਡਾ 101.1 ਮੈਗਾਹਰਟਜ਼ ਤੇ।
1: ਪ੍ਰੋਗਰਾਮ ਚੱਲ ਰਿਹਾ ਹੈ ਟੈਲੀਫੋਨ ਮਿਲਾਓ ਜੀ ਤੇ ਸਾਡੇ ਨਾਲ ਇੱਕ ਸਰੋਤਾ ਜੁੜੇ ਸੀ ਕੇਵਲ ਕ੍ਰਿਸ਼ਨ ਬਠਿੰਡਾ ਤੋਂ ਤੇ ਇਹਨਾਂ ਦੀ ਕਾਲ ਕੱਟ ਚੁੱਕੀ ਹੈ ਤੇ ਇਹਨਾਂ ਨੇ ਇੱਕ ਗੀਤ ਦੀ ਫਰਮਾਇਸ਼ ਕੀਤੀ ਸੀ ਪਰਦੇਸ ਫਿਲਮ ਚੋਂ ਤੇ ਸੁਣਦੇ ਹਾਂ ਇਹਨਾਂ ਦੀ ਪਸੰਦ ਦਾ ਗੀਤ।

0: ਸਟੂਡੀਓ ਦੀ ਘੜੀ ਤੇ ਸਮਾਂ ਹੋਇਆ ਹੈ 1:29 ਤੇ 45 ਸਕਿੰਟ ਤੇ ਪ੍ਰੋਗਰਾਮ ਚੱਲ ਰਿਹਾ ਹੈ ਟੈਲੀਫੋਨ ਮਿਲਾਓ ਜੀ। ਤੇ ਅੱਜ ਦੇ ਪ੍ਰੋਗਰਾਮ ਦੀ ਹੋਸਟ ਮੈਂ ਜਾਨੀ ਅਮਨਦੀਪ ਕੌਰ ਤੁਹਾਡੇ ਨਾਲ ਜੁੜੀ ਹੋਈ ਹਾਂ ਤੇ ਦੇਖਦੇ ਹਾਂ ਕਿ ਅਗਲੀ ਕਾਲ ਕਿਸਨੇ ਮਿਲਾਈ ਹੈ ਤੇ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਸਾਡੇ ਤੱਕ ਆਏ ਨੇ। ਹੈਲੋ
1: ਹੈਲੋ ਭੈਣ ਜੀ, ਸਤਿ ਸ੍ਰੀ ਅਕਾਲ ਜੀ।
0: ਹਾਂਜੀ ਸਤਿ ਸ੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ?
1: ਬੂਟਾ ਸਿੰਘ ਗਿੱਲ, ਪਿੰਡ ਮੌੜਨਾ ਬਾਜਲਾ ਬਰਨਾਲਾ ਜੀ।
0: ਬੂਟਾ ਸਿੰਘ ਜੀ, ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ।
1: ਧੰਨਵਾਦ ਜੀ, ਸ਼ੁਕਰੀਆ ਜੀ।
0: ਹਾਂਜੀ, ਤੇ ਕਿਹੜਾ ਗੀਤ ਸੁਣਨਾ ਚਾਹੋਗੇ ਅੱਜ?
1: ਕਬੂਤਰ ਜਾ, ਕਬੂਤਰ ਜਾ ਫਿਲਮ ਨਾਂ ਨਹੀਂ ਸੀ ਆਇਆ ਮੇਰੇ ਯਾਦ।
0: ਮੈਨੇ ਪਿਆਰ ਕੀਆ ਫਿਲਮ। ਹਾਂਜੀ, ਤੁਹਾਡੀ ਫਰਮਾਇਸ਼ ਤੇ ਸੁਣਾ ਰਹੇ ਹਾਂ ਤੁਹਾਡੀ ਪਸੰਦ ਦਾ ਗੀਤ। ਤੇ ਪ੍ਰੋਗਰਾਮ ਦੇ ਵਿੱਚ ਕਾਲ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ ਜੀ।
1: ਗੀਤ ਫੁੱਲ ਸੁਣਾ ਦਿਓ ਜੀ ਭੈਣ ਜੀ।
0: ਠੀਕ ਹੈ ਜੀ, ਜ਼ਰੂਰ ਜੀ।

0: ਉਹ ਸੇਠ ਜੀ, ਅੱਜ ਕੱਲ ਕੰਮ ਚਲਾਉਣੇ ਕਿਹੜਾ ਸੌਖੇ ਨੇ?
1: ਉਹ ਭਾਈ ਸਹੀ ਕਿਹਾ ਗਿਆਨ ਸਿਆ, ਅੱਜ ਕੱਲ ਦੇ ਦੌਰ ਚ ਬਿਜ਼ਨਸ ਕਰਨੇ ਕੋਈ ਖਾਲਾ ਜੀ ਦਾ ਬਾੜਾ ਨੀ ਹੈਗਾ। ਮਾਲ ਵੀ ਪਾ ਲਓ, ਨਵੀਆਂ ਸਕੀਮਾਂ ਵੀ ਲਿਆਓ, ਖੁੱਲੇ ਖੁੱਲੇ ਆਫਰ ਦਿਓ, ਗੱਫੇ ਵੰਡੋ, ਤੇ ਕੰਮ ਫੇਰ ਵੀ ਨੀ ਚੱਲਦਾ ਤੇ ਸਮਝ ਨੀ ਆਉਂਦੀ ਵੀ ਇਹ ਕੰਮ ਲੋਕਾਂ ਤੱਕ ਪਹੁੰਚਾਇਆ ਕਿਵੇਂ ਜਾਵੇ।
2: ਤੁਸੀਂ ਦੋਵੇਂ ਪਰੇਸ਼ਾਨ ਕਿਉਂ? ਆਕਾਸ਼ਵਾਣੀ ਐਫ ਐਮ ਬਠਿੰਡਾ ਹੈ ਨਾ ਸਾਰੇ ਮਸਲਿਆਂ ਦਾ ਹੱਲ।
0: ਨਾ ਕੰਮ ਚਲਾਉਣ ਲਈ ਤੇਰਾ ਆਕਾਸ਼ਵਾਣੀ ਐਫ ਐਮ ਬਠਿੰਡਾ ਕੀ ਮਦਦ ਕਰੇਗਾ?
2: ਲੈ ਕੱਲਾ ਬਠਿੰਡਾ ਹੀ ਨੀ, ਬਠਿੰਡਾ ਦੇ ਨੇੜੇ ਤੇੜੇ ਲਗਭਗ 70 ਕਿਲੋਮੀਟਰ ਦੇ ਦਾਇਰੇ ਵਿੱਚ ਜਾਵੇਗੀ ਤੁਹਾਡੀ ਆਵਾਜ਼। ਆਪਣਾ ਬਿਜ਼ਨਸ ਚਲਾਉਣਾ ਹੋਵੇ ਜਾਂ ਕੋਈ ਨਵੀਂ ਸਕੀਮ ਲੈ ਕੇ ਆਏ ਹੋਵੋ ਤਾਂ ਲੋਕਾਂ ਤੱਕ ਪਹੁੰਚਾਉਣ ਲਈ ਆਕਾਸ਼ਵਾਣੀ ਐਫ ਐਮ ਬਠਿੰਡਾ ਦਾ ਲਓ ਸਹਾਰਾ।
1: ਪਰ ਬੀਬਾ ਜੀ ਉਹ ਕਿਵੇਂ?
2: ਇਹ ਤਾਂ ਬਿਲਕੁਲ ਸੌਖਾ ਲਾਲਾ ਜੀ, 78-379-63-306 ਨੰਬਰ ਕਰੋ ਡਾਇਲ ਤੇ ਆਕਾਸ਼ਵਾਣੀ ਐਫ ਐਮ ਬਠਿੰਡਾ ਦੀ ਕਮਰਸ਼ੀਅਲ ਟੀਮ ਦੱਸੇਗੀ ਤੁਹਾਨੂੰ ਅਗਲਾ ਰਸਤਾ। ਨੰਬਰ ਇੱਕ ਵਾਰੀ ਫੇਰ ਨੋਟ ਕਰ ਲਓ, 78-379-63-306। ਵਧੇਰੇ ਜਾਣਕਾਰੀ ਲਈ ਤੁਸੀਂ ਈਮੇਲ ਵੀ ਕਰ ਸਕਦੇ ਹੋ airfm.bti@gmail.com।
3: ਸਤਿ ਸ੍ਰੀ ਅਕਾਲ ਦੋਸਤੋ, ਮੈਂ ਹਾਂ ਹਰਜੀਤ ਹਰਮਾ ਤੇ ਤੁਸੀਂ ਸੁਣ ਰਹੇ ਹੋ ਮਾਲਵੀ ਦੀ ਸ਼ਾਨ ਤੇ ਸਰੋਤਿਆਂ ਦੀ ਜ਼ੁਬਾਨ ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਬੈਂਡ 101.1 ਮੈਗਾਹਰਟਜ਼ ਤੇ।
4: ਜੀ ਪ੍ਰੋਗਰਾਮ ਚੱਲ ਰਿਹਾ ਹੈ ਟੈਲੀਫੋਨ ਮਿਲਾਓ ਜੀ, ਤੇ ਟੈਲੀਫੋਨ ਦੀ ਘੰਟੀ ਵੱਜ ਗਈ ਹੈ ਤੇ ਦੇਖਦੇ ਹਾਂ ਕਿ ਅਗਲੇ ਸਰੋਤਾ ਸਾਡੇ ਨਾਲ ਕੌਣ ਜੁੜੇ ਨੇ ਤੇ ਕਿੱਥੋਂ ਜੁੜੇ ਨੇ। ਹੈਲੋ
5: ਹੈਲੋ
4: ਹੈਲੋ, ਹਾਂਜੀ ਨਮਸਕਾਰ ਜੀ। ਹੈਲੋ
5: ਹੈਲੋ,
4: ਹਾਂਜੀ ਨਮਸਕਾਰ ਜੀ।
5: ਨਮਸਕਾਰ ਜੀ, ਮੈਂ ਬਲਦੇਵ ਸਿੰਘ ਬੋਲਦਾ ਭਾਗੂ ਤੋਂ ਜੀ।
4: ਜੀ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ।
5: ਹਾਂ ਜੀ, ਤੇ ਗੀਤ ਸੁਣਾ ਦਿਓ ਚਾਨਣੀ ਫਿਲਮ ਦਾ ਜੀ, ਨੌਂ ਨੌਂ ਚੂੜੀਆਂ ਵਾਲਾ।
4: ਠੀਕ ਹੈ ਜੀ, ਜ਼ਰੂਰ ਸੁਣਾ ਰਹੇ ਹਾਂ
5: ਤੇ ਨੌਂ ਨੌਂ ਚੂੜੀਆਂ ਵਾਲਾ ਜੀ।
4: ਹਾਂਜੀ, ਪ੍ਰੋਗਰਾਮ ਦੇ ਵਿੱਚ ਕਾਲ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ ਜੀ।
5: ਬਹੁਤ ਧੰਨਵਾਦ, ਥੈਂਕ ਯੂ ਜੀ।

0: ਜੀ ਸਟੂਡੀਓ ਦੀ ਘੜੀ ਤੇ ਸਮਾਂ ਹੋ ਗਿਆ ਜੀ 1:41 ਤੇ 52 ਸਕਿੰਟ ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ ਤੇ ਸਾਡੇ ਕੋਲ ਅਗਲੀ ਕਾਲ ਆ ਚੁੱਕੀ ਹੈ ਕਰਦੇ ਹਾਂ ਇਹਨਾਂ ਨਾਲ ਗੱਲ ਹੈਲੋ
1: ਹੈਲੋ
0: ਹਾਂਜੀ ਨਮਸਕਾਰ ਜੀ
1: ਨਮਸਕਾਰ
0: ਹਾਂਜੀ ਆਪਣਾ ਨਾਮ ਦੱਸ ਦਿਓ
1: ਨਛੱਤਰ ਸਿੰਘ ਪਿੰਡ ਕੋਟ ਬਖਤੂ ਤੋਂ
0: ਨਛੱਤਰ ਸਿੰਘ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ
1: ਧੰਨਵਾਦ
0: ਜੀ ਤੇ ਗੀਤ ਕਿਹੜਾ ਸੁਣੋਗੇ ਅੱਜ
1: ਪੁਰਾਣੀ ਫਿਲਮ ਚੋ ਕੋਈ ਸੁਣਾ ਦਿਓ ਜੀ
0: ਠੀਕ ਹੈ ਜੀ ਤੇ ਪ੍ਰੋਗਰਾਮ ਦੇ ਵਿੱਚ ਕਾਲ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ ਜੀ ਤੇ ਸੁਣਦੇ ਹਾਂ
1: ਧੰਨਵਾਦ
0: ਹਾਂਜੀ ਸੁਣਦੇ ਹਾਂ ਤੁਹਾਡੀ ਪਸੰਦ ਦਾ ਗੀਤ
1: ਧੰਨਵਾਦ ਧੰਨਵਾਦ

0: ਜੀ ਪ੍ਰੋਗਰਾਮ ਦੇ ਵਿੱਚ ਅਗਲੇ ਕਾਲਰ ਸਾਡੇ ਨਾਲ ਜੁੜ ਗਏ ਨੇ, ਕਰਦੇ ਹਾਂ ਇਹਨਾਂ ਨਾਲ ਗੱਲ। ਹੈਲੋ,
1: ਹੈਲੋ ਜੀ।
0: ਹਾਂਜੀ ਨਮਸਕਾਰ ਜੀ।
1: ਨਮਸਕਾਰ ਜੀ ਮੈਡਮ ਜੀ, ਨਮਸਕਾਰ।
0: ਹਾਂਜੀ ਕੌਣ ਗੱਲ ਕਰ ਰਹੇ ਹੋ ਤੇ ਕਿੱਥੋਂ ਗੱਲ ਕਰ ਰਹੇ ਹੋ?
1: ਮੈਂ ਮੰਗਲ ਸਿੰਘ ਖਾਲਸਾ, ਪਿੰਡ ਸੇਖੂ ਤੋਂ ਜੀ।
0: ਜੀ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ।
1: ਧੰਨਵਾਦ ਜੀ ਤੁਹਾਡਾ ਵੀ।
0: ਹਾਂਜੀ ਤੇ ਅੱਜ ਗੀਤ ਕਿਹੜਾ ਸੁਣੋਗੇ ਤੁਸੀਂ?
1: ਗਾਣਾ ਸੁਣਨਾ ਜੀ ਸਾਵਣ ਦਾ ਹੀ।
0: ਠੀਕ ਹੈ ਜੀ, ਜਿਵੇਂ ਸਾਵਣ ਦਾ ਮਹੀਨਾ ਚੱਲ ਰਿਹਾ ਹੈ ਤੇ ਬਾਰਿਸ਼ ਵੀ।
1: ਸਾਵਣ ਦਾ ਮਹੀਨਾ ਚੱਲ ਰਿਹਾ ਤੇ ਸੁਣਾ ਦਿਓ।
0: ਹਾਂਜੀ ਜ਼ਰੂਰ ਜੀ, ਤੇ ਪ੍ਰੋਗਰਾਮ ਦੇ ਵਿੱਚ ਕਾਲ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ ਜੀ।
1: ਤੁਹਾਡਾ ਵੀ ਧੰਨਵਾਦ ਜੀ।
0: ਹਾਂਜੀ ਸੁਣਦੇ ਹਾਂ ਤੁਹਾਡੀ ਫਰਮਾਇਸ਼। ਤੁਸੀਂ ਕਰਤਾ ਪਲੇ।

ਪ੍ਰੋਗਰਾਮ ਦੇ ਵਿੱਚ ਅਗਲੇ ਕਾਲਰ ਸਾਡੇ ਨਾਲ ਜੁੜ ਗਏ ਨੇ, ਜਾਣਦੇ ਇਹਨਾਂ ਦੀ ਫਰਮਾਇਸ਼। ਹੈਲੋ, ਹਾਂਜੀ ਨਮਸਕਾਰ ਜੀ, ਤੇ ਤੁਸੀਂ ਰੇਡੀਓ ਸੈੱਟ ਤੋਂ ਥੋੜਾ ਦੂਰ ਹੋ ਕੇ ਗੱਲ ਕਰ ਲਓ ਜੀ। ਹੈਲੋ ਹੈਲੋ, ਫਰਮਾਇਸ਼ ਦਾ ਗੀਤ।

0: ਪ੍ਰੋਗਰਾਮ ਚੱਲ ਰਿਹਾ ਹੈ ਟੈਲੀਫੋਨ ਮਿਲਾਓ ਜੀ, ਤੇ ਪ੍ਰੋਗਰਾਮ ਦੇ ਵਿੱਚ ਅਗਲੇ ਕਾਲਰ ਸਾਡੇ ਨਾਲ ਜੁੜੇ ਨੇ, ਜਾਣਦੇ ਹਾਂ ਇਹਨਾਂ ਦੀ ਫਰਮਾਇਸ਼। ਹੈਲੋ ਹੈਲੋ
1: ਹੈਲੋ,
0: ਹਾਂਜੀ ਨਮਸਕਾਰ ਜੀ।
1: ਜੀ ਨਮਸਤੇ।
0: ਹਾਂਜੀ ਕੌਣ ਗੱਲ ਕਰ ਰਹੇ ਹੋ ਤੇ ਕਿੱਥੋਂ ਗੱਲ ਕਰ ਰਹੇ ਹੋ?
1: ਜੀ ਪ੍ਰੇਮ ਸਿੰਘ ਸਿਸੋਦੀਆ ਬੋਲ ਰਹਾ ਹੂੰ, ਗ੍ਰਾਮ ਬਛੋੜਾ, ਤਹਿਸੀਲ ਨਾਗਦਾ, ਜ਼ਿਲ੍ਹਾ ਉਜੈਨ ਸੇ।
0: ਜੀ ਪ੍ਰੇਮ ਸਿੰਘ ਜੀ, ਆਪਕਾ ਪ੍ਰੋਗਰਾਮ ਮੇਂ ਬਹੁਤ ਬਹੁਤ ਸਵਾਗਤ ਹੈ।
1: ਜੀ ਥੈਂਕ ਯੂ ਸੋ ਮਚ। ਕੈਸੇ ਹੈਂ ਆਪ?
0: ਜੀ ਮੈਂ ਬੜੀਆ, ਆਪ ਬਤਾਓ?
1: ਜੀ ਮੈਂ ਵੀ ਬਹੁਤ ਅੱਛਾ ਹੂੰ, ਔਰ ਆਪਸੇ ਬਾਤ ਕਰਕੇ ਔਰ ਵੀ ਅੱਛਾ ਲੱਗ ਰਿਹਾ ਹੈ। ਮੋਬਾਈਲ ਐਪ ਪਰ ਮੈਂ ਕਾਰਜਕ੍ਰਮ ਸੁਣ ਰਹਾ ਹੂੰ, ਆਕਾਸ਼ਵਾਣੀ ਐਫ ਐਮ ਬਠਿੰਡਾ ਕੇ।
0: ਜੀ ਔਰ ਗੀਤ ਕੌਣ ਸਾ ਸੁਣੇਗੇ ਆਪ ਅੱਜ?
1: ਜੀ ਕਰਮਾ ਫਿਲਮ ਕਾ ਸੁਣਵਾ ਦੀਜੀਏਗਾ, ਹਰ ਕਰਮ ਅਪਨਾ ਕਰੇਂਗੇ ਇਹ ਵਤਨ ਤੇਰੇ ਲਈ।
0: ਜੀ ਜ਼ਰੂਰ ਸੁਣਾਏਂਗੇ। ਔਰ ਪ੍ਰੋਗਰਾਮ ਮੇਂ ਕਾਲ ਕਰਨੇ ਕੇ ਲੀਏ ਆਪਕਾ ਬਹੁਤ ਬਹੁਤ ਧੰਨਵਾਦ ਜੀ।
1: ਜੀ ਥੈਂਕ ਯੂ ਸੋ ਮਚ
0: ਜੀ।

0: ਪ੍ਰੋਗਰਾਮ ਦੇ ਆਖਰੀ ਸਰੋਤਾ ਸਾਡੇ ਨਾਲ ਜੁੜ ਚੁੱਕੇ ਨੇ, ਜਾਣਦੇ ਇਹਨਾਂ ਦੀ ਫਰਮਾਇਸ਼। ਹੈਲੋ।
1: ਹੈਲੋ, ਹਾਂਜੀ
0: ਹਾਂਜੀ, ਨਮਸਕਾਰ ਜੀ।
1: ਨਮਸਕਾਰ ਜੀ।
0: ਹਾਂਜੀ, ਨਾਮ ਦੱਸੋ ਤੇ ਆਪਣੀ ਜਗ੍ਹਾ ਦਾ ਨਾਮ ਦੱਸ ਦੋ।
1: ਅਸੀਂ ਪਿੰਡ ਬਾਂਡੀ ਆ ਜੀ।
0: ਹਾਂਜੀ,
1: ਸਰਜਿੰਦਰ ਬੋਲਦਾ ਜੀ ਮੈਂ।
0: ਠੀਕ ਹੈ ਜੀ, ਤੇ ਗੀਤ ਕਿਹੜਾ ਸੁਣੋਗੇ ਅੱਜ?
1: ਗੀਤ ਲੈਂਦਾ ਮਜਨੂੰ ਦਾ ਸੁਣਾ ਦੋ ਫਿਰਮ ਦਾ ਜੀ।
0: ਠੀਕ ਹੈ ਜੀ, ਜ਼ਰੂਰ ਸੁਣਾਵਾਂਗੇ, ਤੇ ਪ੍ਰੋਗਰਾਮ ਦੇ ਵਿੱਚ ਕਾਲ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ ਜੀ।
1: ਧੰਨਵਾਦ।

ਤੇ ਇਸੇ ਗੀਤ ਦੇ ਨਾਲ ਮੈਨੂੰ ਅਮਨਦੀਪ ਕੌਰ ਨੂੰ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ ਇੱਥੇ ਹੀ ਸਮਾਪਤ ਕਰਨ ਦੀ ਦਿਓ ਆਗਿਆ। ਨਮਸਕਾਰ। FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ ਹੋਇਆ ਏ 1:59 ਤੇ 35 ਸਕਿੰਟ। ਠੀਕ 2 ਵਜੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਤੇ 2:15 ਤੇ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਦੁਪਹਿਰ ਸਮਾਚਾਰ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਖਬਰਾਂ ਲਈ ਕਰੋ ਕੁਝ ਪਲ ਇੰਤਜ਼ਾਰ।

ਕਰ ਲੈਂਦੇ ਹਾਂ ਆਗਾਜ਼, ਤੇ ਉਸ ਤੋਂ ਬਾਅਦ ਸ਼ਾਮਿਲ ਕਰਾਂਗੇ ਉਹਨਾਂ ਦੇ ਨਾਮ ਜਿਹੜੇ ਕਿ ਉਹਨਾਂ ਨੇ ਆਪਣੇ ਖਤਾਂ ਰਾਹੀਂ ਸਾਨੂੰ ਭੇਜੇ ਨੇ। ਤੇ ਆਓ ਜੀ ਪ੍ਰੋਗਰਾਮ ਦਾ ਆਗਾਜ਼ ਇਸ ਖੂਬਸੂਰਤ ਜਿਹੇ ਪਿਆਰੇ ਜਿਹੇ ਗੀਤ ਦੇ ਨਾਲ।

0: ओ फकीरा मैनू ले जावे नाल तेरे। बहुत ही खूबसूरत गीत है ना अमन, तुहानू वधिया लग्या गीत?
1: हाँ जी मैम, बहुत बढ़िया।
0: ते साडे श्रोतियां दी जिहड़ी फरमाइश है वह बहुत ही प्यारी हुंदी है, ते असीं हमेशा शामिल करदे हां। ते अज सुरीली दुपहर दे विच हाजरी सब तो पहला लवाई है जी श्री गुरु नानक नगर 3 नंबर झीलां तों, बठिंडा तों वीना राणी, आशा राणी, तेजस, निम्मल, हरगुण, निम्मल, मंजू वाला, मनोज कुमार, बेगराज टेलर, मास्टर मोहन लाल टेलर, मास्टर जलेबी वाला चौंक, सिरकी बाजार बठिंडा तो, पिंड रामेआणा तो पहुंचे ने प्रकाश चंद टेलर मास्टर जी, देस राज मंडाइया अते समूह परिवार ते उन्होंने आंढी गुआंढी भी, तुहाडा बहुत बहुत शुक्रिया जी।
1: ਤੇ ਮੈਮ ਮੇਰੇ ਕੋਲ ਵੀ ਜਿਹੜਾ ਪਹਿਲਾ ਖਾਤਾ ਆਇਆ ਹੈ ਪਿੰਡ ਕੋਟ ਸ਼ਮੀਰ ਨੇੜੇ ਬਾਬੇ ਠਾਕਰਾਂ ਵਾਲਾ ਡੇਰਾ ਤੋਂ ਰਾਗੀ ਕਰਮਜੀਤ ਸਿੰਘ, ਪੰਜਾਰੇ ਜਗਰਾਜ ਸਿੰਘ ਬਰਾੜ, ਸੁਖਪ੍ਰੀਤ ਸਿੰਘ, ਗੁਰਸ਼ਰਨ ਸਿੰਘ ਤੇ ਜਥੇਦਾਰ ਬਾਬਾ ਪਿਆਰਾ ਸਿੰਘ, ਵੀਰ ਸਿੰਘ, ਕਰਤਾਰ ਸਿੰਘ ਦੁਖੀਆ ਤੇ ਪੱਤਰਕਾਰ ਪਿੰਡ ਗਿੱਲ ਕਲਾਂ ਤੋਂ, ਤੇ ਕਾਕਾ ਸਿੰਘ, ਲਾਪਰੀ ਸਿੰਘ ਤੇ ਹਰਵਿੰਦਰ ਸਿੰਘ ਨਰੂਆਣਾ ਤੋਂ।
0: ਜੀ ਜੀ ਤੇ ਇਸ ਦੇ ਨਾਲ ਹੀ ਮੇਰੇ ਕੋਲ ਪਹੁੰਚੇ ਨੇ ਗੁਰਮੇਲ ਸਿੰਘ ਸਿਰੀਏ ਵਾਲਾ ਤੋਂ, ਤੇ ਇਸ ਦੇ ਨਾਲ ਮੇਰੇ ਕੋਲ ਲਗਾਤਾਰ ਖਤ ਪਹੁੰਚ ਰਹੇ ਨੇ 77173 71 146 ਤੇ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਤਾਪੁਰ, ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ, ਇਹ ਵੀ ਪਹੁੰਚੇ ਨੇ।
1: ਤੇ ਗਿੱਦੜਵਾਹਾ ਤੋਂ ਮਨਜੀਤ ਤਨੇਜਾ, ਪ੍ਰਵੀਨ ਤਨੇਜਾ, ਪਾਇਲ ਹਿਨਾਸ਼ਾ ਤੇ ਬੇਬੀ ਕੈਰਵੀ, ਤੇ ਮਲੋਟ ਕੈਂਪ ਪੰਜਾਬ ਤੋਂ ਸਤੀਸ਼ ਮਿਗਲਾਨੀ, ਸੀਮਾ, ਅਨਮੋਲ, ਧਰਮਪਾਲ, ਵੀਰ ਸਿੰਘ ਲਾਟੀ ਤੇ ਵਿਵਾਨ, ਤੇ ਇਹਨਾਂ ਦੇ ਨਾਲ ਲਖਵਿੰਦਰ ਸੰਧੂ, ਮਹਾਵੀਰ ਸੰਧੂ, ਗੁਰਚਰਨ ਗਰੋਵਰ ਤੇ ਰਮੇਸ਼ ਮਿਗਲਾਨੀ
0: ਜੀ। ਨਾਲ ਹੀ ਚੱਕਲਾ ਬਾਜ਼ਾਰ ਸਮਾਣਾ ਸ਼ਹਿਰ ਤੋਂ ਸਾਡੇ ਕੋਲ ਪਹੁੰਚ ਚੁੱਕੇ ਨੇ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਰਾਣੀ ਜਿੰਦਲ, ਪੱਪੂ ਸਮਾਈਲ ਖੁਸ਼ਦਿਲ, ਹਸਮੁਖ ਲਾਲ ਜਿੰਦਲ, ਸੰਜੀਵ, ਸੁਨੀਤਾ, ਬੰਟੀ ਜਿੰਦਲ, ਆਰਜ਼ੂ, ਮਹਿਕ ਖੁਸ਼ਦਿਲ ਤੇ ਪੂਰਾ ਹੀ ਖੁਸ਼ਦਿਲ ਪਰਿਵਾਰ ਸਾਡੇ ਕੋਲ ਪਹੁੰਚਿਆ। ਤੇ ਤੁਹਾਡੇ ਕੋਲ ਪਿੰਡ ਘੁੜਿਆਣਾ ਦਾ ਖਤ ਆਇਆ ਹੋਇਆ ਹੈ ਨਾ?
1: ਜੀ ਮੈਮ, ਪਿੰਡ ਘੁੜਿਆਣਾ ਜ਼ਿਲ੍ਹਾ ਫਾਜ਼ਿਲਕਾ ਪੰਜਾਬ ਤੋਂ ਸਰਦਾਰ ਮਲਕੀਤ ਸਿੰਘ ਘੁੜਿਆਣਾ, ਮਨਜੀਤ ਕੌਰ ਬਠਿੰਡਾ, ਦੀਪਿੰਦਰ ਸਿੰਘ ਚੇਅਰਮੈਨ ਤੇ ਪੋਤਾ ਗੁਰਸ਼ਾ

0: ਬਖਤ ਸਿੰਘ ਤੇ ਜੀਤ ਸਿੰਘ ਕੁੜਿਆਣਾ, ਦਰਸ਼ਨ ਸਿੰਘ ਸਾਬਕਾ ਸਰਪੰਚ ਤੇ ਇਹਨਾਂ ਦਾ ਸਮੂਹ ਬਰਾੜ ਪਰਿਵਾਰ ਤੇ ਇਹਨਾਂ ਦੇ ਦੋਸਤ ਪਿਆਰਾ ਸਿੰਘ ਕੋਟਸ਼ਮੀਰ, ਕੁਲਵੰਤ ਗਿੱਲ ਮਲੋਟ ਤੇ ਦਰਸ਼ਨ ਕੈਲਬਾਂਦਰ ਤੇ ਬਿੱਲੂ ਸੇਠ।
1: ਜੀ, ਕਸ਼ਮੀਰ ਵਾਲੇ ਬਾਬਾ ਜੀ ਦੇ ਬਹੁਤ ਸਾਰੇ ਦੋਸਤ ਨੇ ਤੇ ਉਹ ਆਪਣੇ ਖਤਾਂ ਦੇ ਵਿੱਚ ਉਹਨਾਂ ਦਾ ਨਾਂ ਜ਼ਰੂਰ ਸ਼ਾਮਿਲ ਕਰਦੇ ਨੇ ਤੇ ਮੇਲਾ ਸਿੰਘ ਖਾਲਸਾ BPO ਜੀਦਾ ਡਿਸਟ੍ਰਿਕਟ ਬਠਿੰਡਾ ਤੋਂ ਵੀ ਸਾਡੇ ਕੋਲ ਪਹੁੰਚੇ ਨੇ ਤੇ ਅੱਗੇ ਪਹੁੰਚੇ ਨੇ ਪਿੰਡ ਕੁੜਿਆਣਾ ਤੋਂ ਮਲਕੀਤ ਸਿੰਘ ਕੁੜਿਆਣਾ, ਮਨਜੀਤ ਕੌਰ ਬਠਿੰਡਾ। ਮੈਨੂੰ ਲੱਗਦਾ ਇਹਨਾਂ ਦਾ ਖਤ ਸਾਡੇ ਕੋਲ ਆਲਰੇਡੀ ਪਹੁੰਚ ਚੁੱਕਿਆ ਤੇ ਅੱਗੇ ਮੈਂ ਕੀਰਤੀ ਵਰਮਾ ਜੀ ਦਾ ਨਾਮ ਪੜ੍ਹ ਲੈਂਦੀ ਜੀ। ਰਮਨ ਵਰਮਾ, ਅਮਨ ਵਰਮਾ, ਦਿਵਿਆਂਸ਼ ਵਰਮਾ, ਡਾਕਟਰ ਮਦਨ ਲਾਲ ਵਰਮਾ ਤੇ ਇਹਨਾਂ ਸਾਰਿਆਂ ਦੀ ਫਰਮਾਇਸ਼ ਤੇ ਸੁਣ ਲੈਂਦੇ ਹਾਂ ਪ੍ਰੋਗਰਾਮ ਦੇ ਵਿੱਚ ਇਹ ਗੀਤ, ਜਿਸ ਨੂੰ ਲਿੱਤਾ ਗਿਆ ਜੀ ਅਫਸਰ ਫਿਲਮ ਦੇ ਵਿੱਚੋਂ ਤੇ ਆਵਾਜ਼ ਹੈ ਨਿਮਰਤ ਖਹਿਰਾ ਦੀ।

0: ਬਿਲਕੁਲ ਜੀ, ਸਾਨੂੰ ਵੀ ਮੋਜਬਾਨੀ ਖਤ ਯਾਦ ਹੋ ਗਏ ਨੇ ਜੀ ਸਰੋਤਿਓ। ਤੁਹਾਡੇ ਪ੍ਰੋਗਰਾਮ ਚੱਲ ਰਿਹਾ ਸੁਰੀਲੀ ਦੁਪਹਿਰ, ਸਮਾਂ 2:40 ਦਾ, ਤੇ ਮੈਂ ਤੁਹਾਡੇ ਨਾਲ ਆ ਦੀਪਾ ਚਾਵੜਾ, ਤੇ ਮੇਰੇ ਨਾਲ ਨੇ
1: ਅਮਨਦੀਪ ਕੌਰ।
0: ਤੇ ਅਮਨਦੀਪ, ਅਗਲਾ ਖਤ ਮੇਰੇ ਕੋਲ ਪਹੁੰਚਿਆ ਜੀ ਅਮਰਜੀਤ ਜੱਸਲ, ਚਰਨਜੀਤ ਬੱਟੂ ਤੇ ਚੂਚੀ ਗਲੀ ਅਫੀਮ ਵਾਲੀ ਪ੍ਰੈਸ ਮਾਰਕੀਟ, ਤੇ ਉਸ ਤੋਂ ਬਾਅਦ ਰਾਮ ਸਿੰਘ ਜੀ ਵੀ ਪਹੁੰਚੇ ਨੇ, ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਪਾਂ ਨੂੰ ਬੁਲਾ ਰਿਹਾ ਜੀ, ਤੁਹਾਨੂੰ ਵੀ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪਿੰਡ ਬੁਰਜ ਮਾਨਸਾ ਨੇੜੇ ਮੌੜ ਮੰਡੀ ਬਠਿੰਡਾ ਤੋਂ ਰਾਮ ਸਿੰਘ ਤੱਗੜ, ਭਿੰਦਰ ਕੌਰ ਤੱਗੜ, ਕਮਲਪ੍ਰੀਤ ਸਿੰਘ ਤੱਗੜ, ਕਾਕੂ ਜੱਸਲ ਪਿੰਡ ਸ਼ੇਖਪੁਰਾ, ਗੁਰਜੀਤ ਨੰਬਰਦਾਰ ਮਾਨਸਾ ਕਲਾਂ, ਮਲਕੀਤ ਮਾਨ ਧਰਮੇਕਾ ਮਾਨਸਾ ਕਲਾਂ, ਮੰਗੂ ਰਾਜਸਥਾਨੀ ਮੌੜ ਮੰਡੀ, ਤੇ ਤੱਗੜ ਫੈਮਿਲੀ ਸਾਰੀ
1: ਜੀ। ਮੈਮ, ਮੇਰੇ ਕੋਲ ਖਤ ਪਹੁੰਚਿਆ ਹੈ ਕਨੇਰਾ ਮਹੱਲਾ ਪਟਿਆਲਾ ਤੋਂ। ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਬੱਤਾ, ਪਲਕ ਬੱਤਾ, ਕਰਨ ਬੱਤਾ, ਗੀਤੂ ਬੱਤਾ, ਨਿਹਾਰਿਕਾ ਤੇ ਵੰਸ਼ ਬੱਤਾ, ਤੇ ਪਿੰਡ ਪੱਖੀ ਖੁਰਦ ਫਰੀਦਕੋਟ ਤੋਂ ਸਤਨਾਮ ਸਿੰਘ ਗਿੱਲ, ਗੁਰਿੰਦਰ ਗਿੱਲ, ਗੁਰਲੀਨ ਤੇ ਇਹਨਾਂ ਦਾ ਪੂਰਾ ਗਿੱਲ ਪਰਿਵਾਰ
0: ਜੀ। ਤੇ ਪਿੰਡ ਮਾਫ ਕਰਨਾ, ਸੁਖਪਾਲ ਸਿੰਘ, ਸਵਰਨ ਕੌਰ, ਲਵਪ੍ਰੀਤ ਸਿੰਘ, ਜਸਪ੍ਰੀਤ ਸਿੰਘ ਤੇ ਰੁਪਿੰਦਰ ਕੌਰ ਨੈਸ਼ਨਲ ਕਲੋਨੀ ਬਠਿੰਡਾ ਤੋਂ ਸਾਡੇ ਕੋਲ ਪਹੁੰਚੇ ਨੇ, ਤੇ ਗਾਂਵ ਬਾਂਡੀਵਾਲਾ ਫਾਜ਼ਿਲਕਾ ਪੰਜਾਬ ਤੋਂ ਕ੍ਰਿਆਂਸ਼ ਬਾਗੜੀਆ, ਯੋਗੇਸ਼ ਬਾਗੜੀਆ, ਓਮ ਬਾਗੜੀਆ, ਬੇਬੀ ਗਰਿਮਾ ਬਾਗੜੀਆ, ਰਜਤ ਤੇ ਮਨੀਸ਼ ਚੌਧਰੀ, ਇਹ ਵੀ ਸਾਡੇ ਕੋਲ ਪਹੁੰਚੇ ਨੇ ਸੁਰੀਲੀ ਦੁਪਹਿਰ ਦੇ ਵਿੱਚ ਹਾਜ਼ਰੀ ਲਾਉਣ ਵਾਸਤੇ, ਤੇ ਨਾਲ ਹੀ ਪਹੁੰਚੇ ਨੇ ਸਤਨਾਮ ਸਿੰਘ ਗਿੱਲ ਪੱਖੀ ਖੁਰਦ ਪਿੰਡ ਤੋਂ, ਤੇ ਇਹਨਾਂ ਦਾ ਜ਼ਿਲ੍ਹਾ ਹੈ ਜੀ ਫਰੀਦਕੋਟ, ਤੇ ਨਾਲ ਹੀ ਮੈਨੂੰ ਸਤਿ ਸ਼੍ਰੀ ਅਕਾਲ, ਮੇਰਾ ਨਾਮ ਲੈ ਕੇ ਕਹਿ ਰਹੇ, ਤੁਹਾਨੂੰ ਵੀ ਸਤਿ ਸ਼੍ਰੀ ਅਕਾਲ। ਤੇ ਇਹ ਨੇ ਜੀ ਜਗਦੀਸ਼ ਰਾਏ ਗਰਗ, ਅੰਜਨਾ ਰਾਣੀ ਗਰਗ, ਰਵੀ ਗਰਗ, ਸ਼ਿਲਪਾ ਗਰਗ, ਵਿਕਾਸ ਗੋਇਲ, ਤੇ ਇਹਨਾਂ ਦੇ ਨਾਲ ਨੇ ਨੀਤੂ ਗੋਇਲ ਤੇ ਅਮਨ। ਤੁਸੀਂ ਵੀ ਖਤ ਪੜ੍ਹ ਦਿਓ
1: ਜੀ। ਰੇਲਵੇ ਕਲੋਨੀ ਹਨੂੰਮਾਨ ਜੰਕਸ਼ਨ ਤੋਂ, ਹਨੂੰਮਾਨਗੜ੍ਹ ਜੰਕਸ਼ਨ ਤੋਂ ਜਗਮਾਲ ਸਿੰਘ ਡਾਗਲਾ, ਹੈਪੀ ਡਾਗਲਾ, ਸ਼ੋਭਾ ਨਾਇਕ ਤੇ ਇਹਨਾਂ ਦੇ ਨਾਲ ਜੇ ਐਸ ਨਾਇਕ
0: ਜੀ,
1: ਤੇ ਕਰਨਵੀਰ ਹਾਊਸ ਗੁਰੂ ਗੋਬਿੰਦ ਸਿੰਘ ਨਗਰ ਭੁੱਚੋ ਕੈਂਚੀਆ ਬਠਿੰਡਾ ਤੋਂ ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ ਕਰਨ, ਦਪਿੰਦਰ ਵਰਿੰਦਰ ਤੇ ਸਿਮਰਨ, ਤੇ ਇਹਨਾਂ ਦੇ ਨਾਲ ਕੁਲਦੀਪ ਏ

0: ਕਮ ਦਮਨ ਤੇ ਅਭਿਜੋਤ।
1: ਜੀ, ਤੇ ਕਈ ਸਰੋਤਿਆਂ ਦੇ ਨਾਮ ਰਿਪੀਟ ਹੋ ਜਾਂਦੇ ਕਿਉਂਕਿ ਉਹ ਸਾਨੂੰ ਖਤ ਵੀ ਲਿਖ ਦਿੰਦੇ ਤੇ 70173 73146 ਤੇ ਵੀ ਭੇਜ ਦਿੰਦੇ ਤੇ ਉਹਨਾਂ ਦੀ ਤਾਂ ਲੋਟਰੀ ਲੱਗ ਜਾਂਦੀ ਹੈ, ਪਰ ਕਿਸੇ ਦਾ ਅਗਰ ਨਾਂ ਰਹਿ ਜਾਂਦਾ ਤੇ ਉਹ ਵੀ ਸਰੋਤਿਓ ਪਰੇਸ਼ਾਨ ਨਾ ਹੋਇਓ ਕਿਉਂਕਿ ਕਿਸੇ ਨਾ ਕਿਸੇ ਪ੍ਰੋਗਰਾਮ ਦੇ ਵਿੱਚ ਤੁਹਾਡੀ ਲੋਟਰੀ ਜ਼ਰੂਰ ਲੱਗੇਗੀ। ਪਿੰਡ ਮੱਲਾ ਨੇੜੇ ਬਾਜਾ ਖਾਨਾ ਤੋਂ ਜੋਧਾ ਸਿੰਘ ਕੌਰ ਸਿੰਘ, ਬਰਾੜ ਤੇਜਾ ਸਿੰਘ, ਸੁਖਮੰਦਰ ਸਿੰਘ ਬਾਜਾ ਖਾਨਾ ਤੋਂ ਪਹੁੰਚੇ ਨੇ ਤੇ ਨਾਲ ਹੀ ਪ੍ਰੋਗਰਾਮ ਸੁਰੀਲੀ ਦੁਪਹਿਰ ਦੇ ਵਿੱਚ ਹਾਜ਼ਰੀ ਲਵਾਈ ਹੈ ਜੀ। ਗੁਰਮੀਤ ਸਿੰਘ ਬਰਾੜ ਨੇ ਵਿਸ਼ਨੰਦੀ ਰੋਡ ਜੈਤੋ, ਜ਼ਿਲ੍ਹਾ ਫਾਜ਼ਿਲਕਾ, ਮਾਫ਼ ਕਰਨਾ, ਜ਼ਿਲ੍ਹਾ ਫਰੀਦਕੋਟ, ਤੇ ਇਸ ਤੋਂ ਇਲਾਵਾ ਪਹੁੰਚੇ ਨੇ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੇ ਨਾਲ ਜਗਸੀਰ ਸਿੰਘ, ਲਛਮਣ ਸਿੰਘ, ਮੌੜ ਚਰਤ ਸਿੰਘ ਵਾਲਾ, ਸੰਧੂਰਾ ਸਿੰਘ, ਮੌੜ ਲੀਲਾ ਸਿੰਘ, ਮੌੜ ਮੰਦਰ ਸਿੰਘ, ਗੁਰਜੀਤ ਸਿੰਘ, ਗੁਰਮੇਲ ਸਿੰਘ, ਭੂਰਾ ਸਿੰਘ, ਮੱਖਣ ਸਿੰਘ ਪਿੰਡ ਵੱਲੋਂ ਜ਼ਿਲ੍ਹਾ ਬਠਿੰਡਾ ਤੋਂ ਪਹੁੰਚੇ ਨੇ ਤੇ ਨਾਲ ਹੀ ਖਤ ਪਹੁੰਚਿਆ ਜੀ।
0: ਸੈਕਟਰ 18 ਜਗਾਦਰੀ ਹਰਿਆਣਾ ਤੋਂ ਵਿਨਮ ਮੋਹਨ, ਮੀਨਾਕਸ਼ੀ ਪਲੋਮਾ ਤੇ ਡਾਕਟਰ ਇਸ਼ਾਨੀ, ਤੇ ਗਾਂਧੀ ਚੌਂਕ ਰੋਪੜ ਪੰਜਾਬ ਤੋਂ ਹਰਦੇਵ ਮੀਕਾ, ਬਲਵਿੰਦਰ ਵਿਰਕ, ਜੈਤੇਗ ਵਿਰਕ ਤੇ ਮੀਕਾ ਵਿਰਕ, ਤੇ ਮੱਖੂ ਫਿਰੋਜ਼ਪੁਰ ਤੋਂ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਤੇ ਮਨੀਸ਼ ਬਜਾਜ
1: ਜੀ। ਪਿੰਡ ਮੂਲਿਆਂ ਵਾਲੀ, ਜ਼ਿਲ੍ਹਾ ਫਾਜ਼ਿਲਕਾ ਤੋਂ ਪਿਆਰ ਭਰੀ ਨਮਸਕਾਰ ਦੇ ਨਾਲ ਪਹੁੰਚੇ ਨੇ ਵਿਨੋਦ ਕਾਠਪਾਲ, ਪ੍ਰਵੀਨ ਕਾਠਪਾਲ, ਹਨੀ ਕਾਠਪਾਲ, ਦੀਕਸ਼ਾ ਕਾਠਪਾਲ ਤੇ ਕਾਲਾ ਕਾਠਪਾਲ ਪਹੁੰਚੇ ਨੇ। ਪਿੰਡ ਲਾਲਬਾਈ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ, ਨਛੱਤਰ ਸਿੰਘ, ਗੀਤਕਾਰ ਮਨਜੀਤ ਕੌਰ, ਅਸ਼ਮਨ ਕੌਰ, ਜਗਮੀਤ ਕੌਰ, ਰਾਜਵੀਰ ਕੌਰ, ਸੁਮਨ ਕੌਰ, ਸੁਖਚੈਨ ਸਿੰਘ, ਇਹ ਸਾਰੇ ਸੁਰੀਲੀ ਦੁਪਹਿਰ ਦੇ ਵਿੱਚ ਹਾਜ਼ਰੀ ਲਵਾ ਰਹੇ ਨੇ
0: ਜੀ। ਸਾਦੁਲ ਸ਼ਹਿਰ ਤੋਂ ਓਮ ਪ੍ਰਕਾਸ਼ ਚੌਹਾਨ, ਮਨੂ ਪ੍ਰਕਾਸ਼, ਸ਼ਿਵ ਪ੍ਰਕਾਸ਼, ਵੇਦ ਪ੍ਰਕਾਸ਼ ਚੌਹਾਨ, ਤੇ ਮਹਿਸ ਗੇਟ ਨਾਭਾ ਤੋਂ ਸੋਮਦੱਤ, ਕੈਰਵ, ਜੋਤੀ ਰਾਣੀ ਤੇ ਗੁਰਮੰਨਤ।
1: ਪਿੰਡ ਫੁੱਲੋ ਮਿੱਠੀ ਤੋਂ ਸਤਿ ਸ਼੍ਰੀ ਅਕਾਲ ਕਹਿ ਰਹੇ ਨੇ ਹਰਜਤ ਸਿੰਘ ਢਿੱਲੋਂ, ਦੀਪਇੰਦਰ ਸਿੰਘ ਢਿੱਲੋਂ, ਪੈਂਚਰਾਂ ਵਾਲਾ ਤਾਰੀ, ਬਲਕੌਰ ਸਿੰਘ ਸਿੱਧੂ, ਭੋਲਾ ਸਿੰਘ ਬੈਣੀਵਾਲ, ਜੀਤ ਸਿੰਘ ਕੌਲਤਰ, ਤੇ ਸਾਰੇ ਕਹਿ ਰਹੇ ਕਿ ਇਹ ਵਾਲਾ ਗੀਤ ਸੁਣਾ ਦਿਓ ਤੇ ਉਹ ਗੀਤ ਕਿਹੜੇ ਵਾਲਾ ਹੈ ਜੀ? ਆਓ ਸੁਣਦੇ ਹਾਂ ਅਸੀਂ ਸਾਰੇ ਇਹ ਵਾਲਾ ਗੀਤ ਜੋਤਿਕਾ ਤਾਂਗੜੀ ਦੀ ਆਵਾਜ਼ ਦੇ ਵਿੱਚ।

0: ਸਰੋਤਿਆਂ ਦੀ ਜਾਣਕਾਰੀ ਲਈ ਦੱਸ ਦਈਏ, ਪ੍ਰੋਗਰਾਮ ਪੈਗਾਮ ਦੀ ਰਿਕਾਰਡਿੰਗ ਕੱਲ ਯਾਨੀ ਕਿ 13 ਅਗਸਤ ਨੂੰ ਦੁਪਹਿਰ 4 ਵਜੇ ਕੀਤੀ ਜਾਏਗੀ ਤੇ ਦੁਪਹਿਰ 4 ਵਜੇ ਤੋਂ ਪਹਿਲਾਂ ਜਿਹੜੇ ਵੀ ਸਰੋਤਿਆਂ ਦੇ ਪੈਗਾਮ 77173 73146 ਤੇ ਭੇਜੇ ਜਾਣਗੇ ਉਹ ਪ੍ਰੋਗਰਾਮ ਪੈਗਾਮ ਦੇ ਵਿੱਚ ਸ਼ਾਮਿਲ ਕੀਤੇ ਜਾਣਗੇ ਤੇ ਤੁਸੀਂ ਆਪਣੀਆਂ ਖੂਬਸੂਰਤ ਰਚਨਾਵਾਂ ਖੂਬਸੂਰਤ ਪੈਗਾਮ ਭੇਜ ਸਕਦੇ ਹੋ ਕੱਲ ਦੁਪਹਿਰ 4 ਵਜੇ ਤੱਕ। ਨੰਬਰ ਹੈ 77173 73146।
1: ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਸੁਰੀਲੀ ਦੁਪਹਿਰ ਦਾ।
0: ਜੀ ਬਿਲਕੁਲ, ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਸੁਰੀਲੀ ਦੁਪਹਿਰ ਦਾ ਆਪਣੇ ਰੇਡੀਓ ਦੋਸਤ ਦੀਪਾ ਛਾਬੜਾ ਦੇ ਨਾਲ ਤੇ
2: ਆਪਣੀ ਰੇਡੀਓ ਦੋਸਤ ਅਮਨਦੀਪ ਕੌਰ ਦੇ ਨਾਲ।
0: ਤੇ ਸਰੋਤਿਓ, ਸਮਾਂ ਤੁਹਾਨੂੰ ਦੱਸ ਦਈਏ 2:48 ਦਾ ਹੋ ਚੁੱਕਿਆ ਤੇ ਖਤ ਮੇਰੇ ਕੋਲ ਲਗਾਤਾਰ ਪਹੁੰਚ ਰਹੇ ਨੇ ਤੇ ਅਗਲਾ ਖਤ ਮੈਂ ਸ਼ਾਮਿਲ ਕਰਦੀ ਹਾਂ ਜੀ। FM ਫੈਮਿਲੀ ਨੂੰ ਨਮਸਕਾਰ ਕਰ ਰਹੇ ਨੇ ਜਨਕ ਰਾਜ ਬਾਂਸਲ, ਆਰਵ, ਅਗਮ, ਆਕਾਸ਼ ਬਾਂਸਲ ਤੇ ਇਹ ਹੈਗੇ VPO ਅਧਾਨੀਆਂ ਤੋਂ ਵਿੱਕੀ ਬਾਬੂ ਬਾਂਸਲ, ਦੋਤਰਾ ਧਨੁਰ ਗਰਗ। ਆਕਰਸ਼ ਦਾ ਅੱਜ ਬਰਥਡੇ ਹੈ ਜੀ, ਬਰਥਡੇ ਤੇ ਆਕਰਸ਼ ਨੂੰ ਬਹੁਤ ਬਹੁਤ ਵਧਾਈਆਂ ਤੇ ਉਹਨਾਂ ਦਾ ਪੋਤਰਾ ਹੈ ਜਨਕ ਰਾਜ ਬਾਂਸਲ ਜੀ ਦਾ ਤੇ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਬਿਲਕੁਲ ਜੀ ਤੁਹਾਡੀ ਸਾਰਿਆਂ ਦੀ ਪਸੰਦ ਤੇ ਅਸੀਂ ਬਰਥਡੇ ਵਾਲਾ ਗੀਤ ਵੀ ਲਗਾਵਾਂਗੇ ਪਰ ਪਹਿਲਾਂ ਹੋਰ ਸਰੋਤਿਆਂ ਦੇ ਨਾਂ ਵੀ ਅਸੀਂ ਸ਼ਾਮਿਲ ਕਰ ਲਈਏ
2: ਜੀ। ਮੁਕਤਸਰ ਤੋਂ ਬਾਬੂ ਸਿੰਘ ਧੀਮਾਨ, ਬਲਜਿੰਦਰ ਕੌਰ ਧੀਮਾਨ, ਰਵਨੀਤ, ਨਿਸ਼ੂ ਤੇ ਭੁਪਿੰਦਰ ਤੇ ਪਿੰਡ ਗੰਗਾ ਜ਼ਿਲ੍ਹਾ ਪਿੰਡ ਗੰਗਾ ਤਹਿਸੀਲ ਨਥਾਣਾ ਜ਼ਿਲ੍ਹਾ ਬਠਿੰਡਾ ਤੋਂ ਗੁਰਦਾਸ ਸਿੱਧੂ, ਕੁਲਬਾਗ ਸਿੱਧੂ, ਹਰਨਾਜ ਸਿੱਧੂ, ਜਸਵਿੰਦਰ ਕੁੱਲੇਕਾ, ਹਰਨਾਮ ਸਿੱਧੂ, ਸਤਪਾਲ ਸਿੱਧੂ
0: ਜੀ ਤੇ ਨਾਲ ਹੀ ਸਤੀਸ਼ ਕੁਮਾਰ ਬਾਂਸਲ ਪਿੰਡ ਸਾਮਤ ਖੇੜਾ ਨੇੜੇ ਮੰਡੀ ਡੱਬ ਵਾਲੀ ਤੋਂ ਪਹੁੰਚੇ ਨੇ ਤੇ ਇਸ ਤੋਂ ਬਾਅਦ ਪਿੰਡ ਗਿੱਦੜਵਾਹਾ ਤੋਂ ਪਹੁੰਚੇ ਨੇ ਜੀ ਬਾਬੂ ਸਿੰਘ ਢਿੱਲੋਂ, ਪਿੰਡ ਲਾਲਬਾਈ ਤੋਂ ਨਛੱਤਰ ਸਿੰਘ ਢਿੱਲੋਂ ਜੀ ਸਾਡੇ ਕੋਲ ਪਹੁੰਚ ਚੁੱਕੇ ਨੇ ਸੁਰੀਲੀ ਦੁਪਹਿਰ ਦੇ ਵਿੱਚ ਹਾਜ਼ਰੀ ਲਵਾਉਣ ਵਾਸਤੇ ਤੇ ਅੱਗੇ ਸਤਿ ਸ਼੍ਰੀ ਅਕਾਲ ਕਹਿ ਰਹੇ ਨੇ। ਹਰਜੀਤ ਸਿੰਘ ਪਿੰਡ ਕਲਿਆਣ ਸੁੱਖਾ ਤੋਂ
2: ਤੇ ਜ਼ਿਲ੍ਹਾ ਮੁਕਤਸਰ ਪਿੰਡ ਮੋਹਲਾ ਤੋਂ ਪਾਲ ਗਿੱਲ, ਗੁਰਦਿਆਲ ਗਿੱਲ, ਸਾਧੂ ਗਿੱਲ, ਦੀਸ਼ਾ ਮੋਹਲਾ, ਦਰਸ਼ਨ ਬਰਾੜ, ਮਲਕੀਤ ਕੁੜਿਆਣਾ, ਮਲੋਟ ਤੋਂ ਕੁਲਵੰਤ ਗਿੱਲ, ਜਸਵੰਤ ਗਿੱਲ ਤੇ ਰਮਨ ਗਿੱਲ
0: ਜੀ। ਸੁਖਵੀਰ ਸਿੰਘ, ਕੋਮਲਪ੍ਰੀਤ ਕੌਰ, ਰੋਸ਼ਨਪ੍ਰੀਤ ਸਿੰਘ ਪਿੰਡ ਛਾਜਲੀ ਜ਼ਿਲ੍ਹਾ ਸੰਗਰੂਰ ਤੋਂ ਪਹੁੰਚੇ ਨੇ, ਨਾਲ ਹੀ ਪਹੁੰਚੇ ਨੇ ਜੀ ਪ੍ਰੋਗਰਾਮ। ਮੈਨੂੰ ਲੱਗਦਾ ਜੀ ਇਹਨਾਂ ਨੇ ਰਚਨਾ ਭੇਜੀ ਹੈ ਤੇ ਜਿਹੜੀ ਹੈ ਇਹ ਤੁਹਾਡੇ ਪੈਗਾਮ ਦੇ ਵਿੱਚ ਜ਼ਰੂਰ ਸ਼ਾਮਿਲ ਹੋਏਗੀ। ਪਰ ਫਿਲਹਾਲ ਪ੍ਰੋਗਰਾਮ ਚੱਲ ਰਿਹਾ ਜੀ ਸੁਰੀਲੀ ਦੁਪਹਿਰ। ਸੁਰੀਲੀ ਦੁਪਹਿਰ ਦੇ ਵਿੱਚ ਗੁਲਾਲ ਮਾਹੀ ਨੰਗਲ ਜੀ ਪਿਆਰ ਤੇ ਸਤਿਕਾਰ ਭਰੀ ਨਮਸਕਾਰ ਦੇ ਨਾਲ ਪਹੁੰਚੇ ਨੇ ਤੇ ਨਾਲ ਹੀ ਰਬਾਬ ਸਿੰਘ ਮਾਹੀ ਨੰਗਲ, ਸੁਖਦੇਵ ਸਿੰਘ ਮਹੰਤ, ਜਰਨੈਲ ਸਿੰਘ ਮਾਨ, ਪੂਰਾ ਸਿੰਘ ਨੰਬਰਦਾਰ, ਬੂਟਾ ਸਿੱਧੂ ਮਸਾਣਾ, ਗੁਰਜੀਤ ਸਿੰਘ ਨੰਬਰਦਾਰ ਮਾਨਸਾ ਕਲਾਂ ਤੋਂ
2: ਤੇ ਬਠਿੰਡਾ ਰੋਡ ਡੱਬ ਵਾਲੀ ਤੋਂ ਰਜਿੰਦਰ ਨਰੰਗ, ਅੰਜੂ ਨਰੰਗ ਤੇ ਮੋਹਿਤ ਨਰੰਗ ਤੇ ਕੋਟਵਾ ਨਰਾਇਣਪੁਰ ਬਾਬਾ ਪੱਟੀ ਬਲੀਆ ਤੋਂ ਓਮ ਪ੍ਰਕਾਸ਼ ਰਾਏ, ਸ਼੍ਰੀਮਤੀ ਊਸ਼ਾ ਰਾਏ, ਅਮਿਤ ਕੁਮਾਰ ਰਾਏ ਤੇ ਹੈਪੀ ਰਾਏ
0: ਤੇ ਮੋਹ ਭਰੀ ਨਮਸਕਾਰ ਦੇ ਨਾਲ ਪਹੁੰਚੇ ਨੇ ਨੱਥੂ ਰਾਮ ਸ਼ਰਮਾ, ਅਨਾਜ ਮੰਡੀ ਕਾਲਾਂ ਵਾਲੀ, ਜ਼ਿਲ੍ਹਾ ਸਿਰਸਾ, ਹਰਿਆਣਾ ਤੋਂ ਪਹੁੰਚੇ ਨੇ ਜੀ। ਇਹਨਾਂ ਸਾਰਿਆਂ ਨੇ ਸੁਰੀਲੀ ਦੁਪਹਿਰ ਦੇ ਵਿੱਚ ਆਪਣੀ ਹਾਜ਼ਰੀ ਲਵਾਈ ਹੈ ਤੇ ਮੈਂ ਇਹੀ ਕਹੂੰਗੀ ਕਿ ਜਿਨ੍ਹਾਂ ਦਾ ਵੀ ਅੱਜ ਜਨਮ ਦਿਨ ਹੈ ਉਹਨਾਂ ਸਾਰਿਆਂ ਨੂੰ ਸਾਡੀ ਆਕਾਸ਼ਵਾਣੀ ਟੀਮ ਵੱਲੋਂ ਹੈਪੀ ਬਰਥਡੇ ਤੇ ਸੁਣਦੇ ਹਾਂ ਇਹ ਖੂਬਸੂਰਤ ਜਿਹਾ ਗੀਤ ਦਲਜੀਤ ਦੋਸਾਂਝ ਦੀ ਆਵਾਜ਼ ਦੇ ਵਿੱਚ।

0: ਬਿਲਕੁਲ ਜੀ, ਬਰਥਡੇ ਗਰਲ ਜਾਂ ਬੋਏ ਆ ਉਹਨੂੰ ਪਟਿਆਲਾ ਸ਼ਾਹੀ ਸੂਟ ਅਤੇ ਮੁੰਡੇ ਨੂੰ ਜੋ ਉਹ ਚਾਹੁੰਦਾ ਉਹ ਲੈ ਕੇ ਦਿਓ ਜੀ, ਅਤੇ ਸਾਡੇ ਵੱਲੋਂ ਢੇਰ ਸਾਰੀਆਂ ਦੁਆਵਾਂ। ਅਤੇ ਮੇਰੇ ਕੋਲ ਸੁਰੀਲੀ ਦੁਪਹਿਰ ਦੇ ਵਿੱਚ ਹੋਰ ਪਹੁੰਚੇ ਨੇ ਜੀ, ਪਿੰਡ ਸੰਦੋਹਾ ਨੇੜੇ ਮੌੜ ਮੰਡੀ ਜਗਰਾਜ ਸਿੰਘ, ਕਣਕ ਵਾਲੀਆ ਗੰਗਾ ਰਾਮ ਪੁੱਛੋ ਮੰਡੀ, ਬੂਟਾ ਸਿੰਘ ਰਾਜਾ, ਕੁਲਵੰਤ ਸੇਖੂ ਕਾ, ਅਮਰੀਕ ਕਪੂਰ ਕਾ, ਨਾਜ਼ਰ ਜ਼ਮੇਰ ਕਾ, ਜਥੇਦਾਰ ਜਸਵੰਤ ਸਿੰਘ, ਗੁਰਤੇਜ ਸਿੱਧੂ ਕਣਕਵਾਲ, ਗੁਰਤੇਜ ਸਿੰਘ ਕਮਾਲੂ
1: ਜੀ। ਪਿੰਡ ਨਥਾਣਾ ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਸ਼ਿੰਦਾ, ਜਸਵੀਰ, ਰੇਖਾ, ਗਗਨ, ਸੋਨੀ, ਸੀਤਾ ਔਰ ਗੀਤਾ, ਅਤੇ ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ ਟੀ ਡੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਅਨਿਲ ਸ਼ਰਮਾ, ਜੈਵੀਰ ਸਿੰਘ ਠਾਕੁਰ, ਡਾਕਟਰ ਅਮਨਦੀਪ, ਕਾਲਕਾ ਤੋਂ ਸ਼ੁਭ ਚੰਦਰ ਬਜਾਜ, ਬਿੱਟਾ ਬਜਾਜ ਅਤੇ ਸਾਹਿਲ।
0: ਪਿੰਡ ਤੇ ਡਾਕਖਾਨਾ ਨਿਮਨਾਬਾਦ ਨੇੜੇ ਸਫੀਦੋਂ ਮੰਡੀ ਜ਼ਿਲ੍ਹਾ ਜੀਂਦ ਹਰਿਆਣਾ ਤੋਂ ਜਸਵੀਰ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ, ਕਰਮਜੀਤ ਕੌਰ, ਇਹ ਸਾਰੇ ਸੁਰੀਲੀ ਦੁਪਹਿਰ ਦੇ ਵਿੱਚ ਹਾਜ਼ਰੀ ਲਵਾ ਰਹੇ ਨੇ। ਅਤੇ ਇਹਨਾਂ ਦੇ ਨਾਲ ਹੀ ਹੋਰ ਪਹੁੰਚੇ ਨੇ ਪਿੰਡ ਬੁਰਜ ਸਿੱਧਵਾਂ ਨਜ਼ਦੀਕ ਮਲੋਟ ਤੋਂ ਸਰਬਜੋਤ ਸਿੱਧੂ, ਅਵਿਤਾਜ ਸਿੰਘ ਸਿੱਧੂ, ਜੰਗੀਰ ਸਿੰਘ ਭੁੱਲਰ ਡੱਬ ਵਾਲੀ ਢਾਬ ਤੋਂ, ਰੁਲਦੂ ਸਿੰਘ ਪਿੰਡ ਕਰਮਗੜ੍ਹ ਢਾਣੀ ਤੋਂ, ਮਲੋਟ ਪਿੰਡ ਤੋਂ ਜਗਤਾਰ ਗਿੱਲ, ਪਰਮਜੀਤ ਕੌਰ ਗਿੱਲ, ਅਮਨਦੀਪ ਗਿੱਲ ਅਤੇ ਗੈਵੀ ਗਿੱਲ।
1: ਅਤੇ ਨੇੜੇ ਪੀਰਖਾਨਾ ਪਿੰਡ ਰਾਇਕਾ ਕਲਾਂ ਜ਼ਿਲ੍ਹਾ ਬਠਿੰਡਾ ਤੋਂ ਭਗਵਾਨ ਸਿੰਘ, ਮਨਦੀਪ ਸਿੰਘ, ਜੋਗਿੰਦਰ ਸਿੰਘ, ਚਾਨਣ ਸਿੰਘ, ਗਿਆਨ ਕੌਰ, ਰਾਣੀ ਕੌਰ ਅਤੇ ਲਵਪ੍ਰੀਤ ਕੌਰ, ਅਤੇ ਗਾਓਂ ਪਿੰਡ ਕੈਰੋਂ ਜ਼ਿਲ੍ਹਾ ਤਰਨ ਤਾਰਨ ਪੰਜਾਬ ਤੋਂ ਗੁਰਦਰਸ਼ਨ ਲਾਲ ਚਲਹੋਤਰਾ, ਸੁਨੀਤਾ ਸ਼ੰਮੀ, ਰਜਨੀ ਆਕਾਸ਼ਦੀਪ ਅਨਹਦ ਅਤੇ ਇਹਨਾਂ ਦਾ ਪੋਤਰਾ ਗੁਰਸ਼ਬਦ।
0: ਅਤੇ ਅੱਗੇ ਰਾਮ ਰਾਮ ਦੇ ਨਾਲ ਪਹੁੰਚੇ ਨੇ ਮੁੱਲਾਪੁਰ ਦਾਖਾ ਮੰਡੀ ਤੋਂ ਰਾਜੇਸ਼ ਜੈਨ, ਅਰੁਣਾ ਜੈਨ, ਦੀਪਕ ਜੈਨ, ਗੌਤਮ ਜੈਨ, ਨਿਊਜ਼ੀਲੈਂਡ ਤੋਂ ਅਭਿਸ਼ੇਕ ਜੈਨ। ਦੇਖੋ ਜੀ, ਨਿਊਜ਼ੀਲੈਂਡ ਤੋਂ ਵੀ ਅਮਨ ਸਾਡੇ ਕੋਲ ਸਰੋਤੇ ਪਹੁੰਚਦੇ ਨੇ।
1: ਹਾਂਜੀ ਮੈਮ।
0: ਅਤੇ ਇਹਨਾਂ ਦੇ ਮਨਜਿੰਦਰ ਸੰਧੂ, ਜਸ਼ਨਪ੍ਰੀਤ ਸੰਧੂ, ਬੈਬੀ ਸੰਧੂ, ਆਸ਼ੀਸ਼ ਖੁਰਾਨਾ, ਹਰਸ਼ ਧੀਰ, ਇਹ ਸਾਰੇ ਇੰਨੀ ਦੂਰੋਂ ਦੂਰੋਂ ਹਾਜ਼ਰੀ ਲਵਾ ਰਹੇ ਨੇ, ਅਤੇ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਅਤੇ ਇਸ ਦੇ ਨਾਲ ਹੀ ਜੁਗਰਾਜ ਸਿੰਘ ਬਰਾੜ, ਬੀਪੀਓ ਜੀ ਦਾ, ਡਿਸਟ੍ਰਿਕਟ ਬਠਿੰਡਾ ਤੋਂ ਵੀ ਪਹੁੰਚ ਗਏ ਨੇ।
1: ਅਤੇ ਮਸੀਤਾਂ ਡੱਬ ਵਾਲੀ ਤੋਂ ਦਰਸ਼ਨ ਲੋਟ, ਇੰਦਰਜੀਤ, ਕਮਲਜੀਤ, ਮੀਨਾਕਸ਼ੀ, ਸਾਗਰ ਅਤੇ ਹਨੀ ਲੋਟ, ਅਤੇ ਪਿੰਡ ਲੋਹਗੜ੍ਹ ਠਾਕਰਾਂ ਵਾਲਾ ਫਿਰੋਜ਼ਪੁਰ ਤੋਂ ਸਵਰਨ ਸਿੰਘ ਗਿੱਲ, ਦਲਜੀਤ ਸਿੰਘ, ਰਾਜਦੀਪ ਸਿੰਘ, ਗੁਰਲਾਲ ਸਿੰਘ, ਅਭਿਰਾਜ ਸਿੰਘ, ਗੁਰਮਾਨ ਸਿੰਘ ਅਤੇ ਪੋਤਰਾ ਗੁਰਨੂਰ ਸਿੰਘ।
0: ਰਾਮਾ ਮੰਡੀ ਤੋਂ ਜਗਤਾਰ ਸਿੰਘ ਪੂਰਬਾ, ਹਰਜੋਤ ਸਿੰਘ ਪੂਰਬਾ, ਗਿਆਨੇ ਵਾਲੇ ਅਤੇ ਰਸਪ੍ਰੀਤ ਸਿੱਧੂ ਕਮਾਲੂ ਤੋਂ ਪਹੁੰਚੇ ਨੇ। ਅਤੇ ਉਸ ਤੋਂ ਬਾਅਦ ਪਹੁੰਚੇ ਨੇ ਜੀ ਏਕਤਾ ਕਲੋਨੀ ਰੋਹਤਕ ਤੋਂ ਸੀਤਾਰਾਮ ਕਾਗੜਾ, ਬਬੀਤਾ ਬੋਟ, ਨਿਖਿਲ ਕਾਗੜਾ, ਤਨਵੀ ਬੋਟ, ਅੰਕਿਤ ਕਾਕੜਾ। ਅਤੇ ਨਾਲ ਹੀ ਸੁਰੀਲੀ ਦੁਪਹਿਰ ਦੇ ਵਿੱਚ ਅੱਗੇ ਪਹੁੰਚੇ ਨੇ ਗੁਰੂ ਨਾਨਕਪੁਰਾ ਬਠਿੰਡਾ ਤੋਂ ਕਿਸ਼ੋਰ ਸਬਲਾਨੀਆ, ਸਵਿਤਰੀ ਸਬਲਾਨੀਆ, ਸੁਮਨ ਸਬਲਾਨੀਆ ਅਤੇ ਬੇਟੀ ਅੰਸ਼ੂ।
1: ਅਤੇ ਪਿੰਡ ਸਮਾਲਸਰ ਜ਼ਿਲ੍ਹਾ ਮੋਗਾ ਤੋਂ ਬੀਰਪਾਲ ਕੌਰ, ਨਿੰਮੋ, ਰਾਣੀ, ਪੂਜਾ ਅਤੇ ਸਿੰਮੀ, ਅਤੇ ਸੁਰਜੀਤ ਸਿੰਘ ਪਿੰਡ ਕੋਟਲੀ ਅਬਲੂ ਤੋਂ, ਰਾਣਾ ਨੰਬਰਦਾਰ, ਕਾਲਾ ਹਲਵਾਈ, ਰੂਪ ਸਰਵਿਸ ਸਟੇਸ਼ਨ, ਸੁੱਖਾ ਸਰਪੰਚ, ਕੋਠੇ ਢਾਬਾ ਵਾਲਾ ਅਤੇ ਕਿੰਦਾ ਅਤੇ ਬਰਾੜ ਅਤੇ ਪਰਮਿੰਦਰ ਚਾਂਦੀ, ਗੁਰਪ੍ਰੀਤ ਡਾਕਟਰ ਅਤੇ ਧਰਮਾ ਕੋਟਲੀ।
0: ਅਤੇ ਅੱਗੇ ਮਿਰਜ਼ਾਪੁਰ ਕੁਰੂਕਸ਼ੇਤਰ ਸੇ ਯਸ਼ਪਾਲ ਧੀਮਾਨ, ਸ਼੍ਰੀਮਤੀ ਕ੍ਰਿਸ਼ਨਾ ਧੀਮਾਨ, ਰਾਹੁਲ ਧੀਮਾਨ, ਕੋਮਲ ਧੀਮਾਨ, ਸ਼ੁਭਮ ਧੀਮਾਨ, ਪ੍ਰਿਯੰਕਾ ਧੀਮਾਨ, ਆਂਚਲ, ਕੁੰਜ, ਪਰਵ, ਪਰਵੀਨ ਧੀਮਾਨ।

0: ਤੇ ਡਾਕਖਾਨਾ ਖੁਈਆਂ ਸਰਵਰ ਤਹਿਸੀਲ ਅਬੋਹਰ ਜ਼ਿਲ੍ਹਾ ਫਾਜ਼ਿਲਕਾ ਤੋਂ ਆਸਥਾ ਜੈਸ਼੍ਰੀ, ਸੰਤੋਸ਼ ਚਾਵਲਾ, ਹੇਮੰਤ, ਦੀਪਕ, ਰਮੇਸ਼ ਚਾਵਲਾ, ਰਾਇਜਲ, ਹੇਜਲ, ਵਿਹਾਨ ਚਾਵਲਾ, ਰਿਜੂ, ਬੱਬੂ, ਵੀਹੂ ਚਾਵਲਾ ਤੇ ਪੂਰਾ ਚਾਵਲਾ ਪਰਿਵਾਰ। ਤੇ ਇਸ ਆਖਰੀ ਖਤ ਦੇ ਨਾਲ ਹੀ ਪ੍ਰੋਗਰਾਮ ਸੁਰੀਲੀ ਦੁਪਹਿਰ ਨੂੰ ਮੈਨੂੰ ਦੀਪਾ ਛਾਬੜਾ ਨੂੰ
1: ਤੇ ਮੈਨੂੰ ਅਮਨਦੀਪ ਕੌਰ ਨੂੰ
0: ਇੱਥੇ ਹੀ ਖਤਮ ਕਰਨ ਦੀ ਦੇਵਾ ਗਿਆ। ਨਮਸਕਾਰ, ਰੱਬ ਰਾਖਾ।
2: ਸੁਰੀਲੀ ਦੁਪਹਿਰ,
0: ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੁਰੀਲੀ ਦੁਪਹਿਰ। ਤੁਸੀਂ ਟਿਊਨ ਕੀਤਾ ਆਕਾਸ਼ਵਾਣੀ ਐਫ ਐਮ ਬਠਿੰਡਾ 101.1 ਮੈਗਾਹਰਟਜ਼ ਤੇ। ਸਮਾਂ 2:59 ਦਾ, ਠੀਕ 3 ਵਜੇ ਤੋਂ ਲੈ ਕੇ 5 ਵਜੇ ਤੱਕ ਤੁਸੀਂ ਸੁਣੋਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ। ਕਰਦੇ ਹਾਂ ਕੁਝ ਪਲ ਇੰਤਜ਼ਾਰ।

0: रुपहले पर्दे की जगमगाती दुनिया के अभिनय की सादगी और संवेदना से सजी एक बेमिसाल जोड़ी यशपाल शर्मा और प्रतिभा शर्मा।
1: यशपाल जी की एक बहुत अच्छी नेचर है कि मतलब फॉरगिव कर देते हैं चीजों को।
0: सुनिए उनके जीवन, संघर्ष, अभिनय और अनकहे किस्सों की दिलचस्प दास्तान।
2: मैं अगले दिन आशुतोष गोवारिकर से मिलने गया, उन्होंने घूम घूम करके 3.5-4 घंटे सिर्फ स्टोरी सुनाई मुझे। रोल जब मैं सुन रहा था तो मुझे लगा यार ये जो लाखा का रोल है ना, ये सबसे बढ़िया रोल, नेगेटिव है, प्यार करता है, जलता है, फिर चेंज हो जाता है, सुधर जाता है, फिर मैच जितवाता है, तो मतलब काफी वेरिएशन थी।
0: सेल्यूलॉइड के सितारे 18 अगस्त शाम 4 बजे सिर्फ विविध भारती पर।
2: कि हम तुम चोरी से।
3: ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ, FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਮੈਂ ਜਸਵਿੰਦਰ ਕੌਰ ਹਾਜ਼ਰ ਹਾਂ ਜੀ ਅੱਜ ਸ਼ਾਮ ਦੀ ਸਵਾ ਦੇ ਪ੍ਰੋਗਰਾਮ ਲੈ ਕੇ। ਪ੍ਰੋਗਰਾਮਾਂ ਦੀ ਲੜੀ ਵਿੱਚ ਸੁਣਦੇ ਹਾਂ ਪਹਿਲਾ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ। ਪ੍ਰੋਗਰਾਮ ਦੇ ਤਹਿਤ ਤੁਸੀਂ ਸੁਣੋਗੇ ਖੇਤੀਬਾੜੀ ਮਾਹਿਰਾਂ ਦੇ ਨਾਲ ਮੁਲਾਕਾਤ। ਵਿਸ਼ਾ ਹੋਵੇਗਾ ਵਣ ਵਿਭਾਗ ਬਠਿੰਡਾ ਦੀ ਯੋਜਨਾਵਾਂ।

ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਦੇ ਤਹਿਤ ਸਿਲਸਿਲਾ ਹੋਵੇਗਾ ਜੀ, ਖੁੰਡ ਚਰਚਾ ਤੇ ਵਿਸ਼ਾ ਹੋਵੇਗਾ ਬਟਨ ਖੁੰਬਾਂ ਦੀ ਕਾਸ਼ਤ। ਪ੍ਰੋਗਰਾਮ ਵਿੱਚ ਭਾਗ ਲੈਣ ਵਾਲੇ ਕਲਾਕਾਰਾਂ ਵਿੱਚ ਕੁਲਵਿੰਦਰ ਚਾਨੀ ਅੰਗਦ ਦੇ ਕਿਰਦਾਰ ਵਿੱਚ, ਸਤਪਾਲ ਬਰਾੜ ਭੂਰਾ ਦੇ ਕਿਰਦਾਰ ਵਿੱਚ ਅਤੇ ਕੁਲਵਿੰਦਰ ਸਿੰਘ ਔਲਖ ਫੀਲਾ ਦੇ ਕਿਰਦਾਰ ਵਿੱਚ ਅਤੇ ਵੀਰਪਾਲ ਕੌਰ ਰਾਜੂ ਦੇ ਕਿਰਦਾਰ ਵਿੱਚ ਆਪਣੀ ਆਪਣੀ ਭੂਮਿਕਾ ਨਿਭਾਉਣਗੇ। ਪ੍ਰੋਗਰਾਮ ਨੂੰ ਆਲੇਖ ਦਿੱਤਾ ਹੈ ਵੀਰਪਾਲ ਕੌਰ।

0: ਐ ਕਿਵੇਂ ਕੱਢ ਕੇ ਲੈ ਜਾਏਗਾ ਸਰ, ਮਾਰਦਾ ਗੱਲਾਂ ਠੱਪਦੀ ਨਾ ਖੁੰਭ ਬਾਜੀ ਦੀ, ਤੈਨੂੰ ਮੈਂ ਤੈਨੂੰ ਦੱਸਾਂ ਨਾਲੇ
1: ਆ ਚੱਕ ਮੋੜਵੀ ਸਰ, ਤੂੰ ਵੀ ਕੀ ਯਾਦ ਰੱਖੇਗਾ, ਨੱਪਤੀ ਖੁੰਭ, ਸਾਨੂੰ ਕਹਿਣ ਖੁੰਭਾਂ ਨੱਪਣੀਆਂ ਆਉਂਦੀਆਂ। ਤੂੰ ਇੱਕ ਗੱਲ ਆ ਯਾਰ, ਤੂੰ ਵੀ ਤਿਆਰ ਹੀ ਰਹਿਣਾ। ਉਹ ਕੀ ਗੱਲ ਆ, ਕਿਵੇਂ ਖੁੰਭ ਖੁੰਭ ਦੀ ਰੱਟ ਲਾਈ ਆ ਕਿ ਖੁੰਭਾਂ ਖਾ ਕੇ ਆਇਆ?
0: ਲੈ ਓਏ ਤੁਹਾਨੂੰ ਕੱਦੂ ਧਰਨ ਵਾਲਿਆਂ ਨੂੰ, ਹੈ ਓਏ ਖੁੰਭਾਂ ਦਾ ਕਿੱਥੋਂ ਪਤਾ ਲੱਗ ਗਿਆ ਓਏ ਭੂਰੀਆ?
1: ਕੋਈ ਨੀ ਕੋਈ ਨੀ, ਤੂੰ ਆਈ ਕੌਲੀ ਲੈ ਕੇ ਕੱਦੂ ਮੰਗਣ, ਉਹੀ ਕੌਲੀ ਮੂੰਹ ਤੇ ਨਾ ਮਾਰੀ ਤਰੇ।
0: ਓਏ ਮੈਂ ਲਾ ਲਿਆ ਸਾਹਿਬ, ਓਏ ਭੂਰੀਆ, ਓਏ ਤੁਸੀਂ ਪਤੰਦਰੋ ਕੱਦੂ ਜੋ ਗਈ ਹੈ ਤੇ ਮੈਂ ਖਾ ਕੇ ਆਇਆ ਅੱਜ ਖੁੰਭਾਂ ਦੀ ਸਬਜ਼ੀ, ਓਏ ਮੇਰੇ ਵਰਗਾ ਕੌਣ ਹੈ? ਤੈਨੂੰ ਮੈਂ ਤੈਨੂੰ ਦੱਸਾਂ ਨਾਲੇ।
1: ਖੁੰਭਾਂ ਕੱਲੀਆਂ ਖੁੰਭਾਂ ਖਾਧੀਆਂ, ਮੈਨੂੰ ਲੱਗਦਾ ਤੈਨੂੰ ਕੋਈ ਹੋਰ ਵੀ ਖਚਰੀ ਹੈ, ਤਾਂ ਅੱਜ ਖੁੰਭਾਂ ਖੁੰਭਾਂ ਕਰੀ ਜਾਂਦਾ। ਦੱਸ ਖਾਂ
0: ਓਏ ਕਾਹਨੂੰ ਯਾਰ ਭੂਰੀਆ, ਹੈ ਓਏ ਗੱਲ ਤਾਂ ਖੈਰ ਤੇਰੀ ਸਹੀ ਹੈ, ਓ ਯਾਰ ਕੱਲ ਮੈਂ ਗਿਆ ਸ਼ਹਿਰ ਓਏ ਆਪਣੇ ਬਠਿੰਡੇ, ਤੇ ਮੈਂ ਸੋਚਿਆ ਵੀ ਸਬਜ਼ੀ ਲੈ ਚੱਲੀਏ ਯਾਰ, ਹੈ ਤੇ ਆ ਸਬਜ਼ੀ ਮੰਡੀ ਵੜਿਆ ਤੇ ਉੱਥੇ ਇੱਕ ਆਪਣੇ ਵਰਗਾ ਟੋਕਰੇ ਜਿਹੇ ਚ ਨਾ ਆ ਲੱਕ ਕੇ ਚਟੀਆਂ ਥੈਲੀਆਂ

0: ਖੁੰਬਾ ਵੇਚੀ ਜਾਵੇ। ਉਹ ਮੈਂ ਸੋਚਿਆ ਵੀ ਆਹ ਹੋਰਾਂ ਨੂੰ ਕਾਹਨੂੰ ਪੈਸੇ ਵਟਾਉਣੇ ਆ ਯਾਰ, ਉਹ ਆਪਣੇ ਵਰਗਾ ਦਿਸਦਾ, ਇਹਦੇ ਤੋਂ ਹੀ ਲੈ ਲੈਨੇ ਆ, ਹੋਰ ਕੀ। ਤੈਨੂੰ ਮੈਂ ਤੈਨੂੰ ਦੱਸਾਂ,
1: ਉਹ ਬਾਈ ਮਨ ਯਾਰ ਮਨ, ਤੂੰ ਸੋਚਿਆ ਹੋਊ ਵੀ ਆਹ ਵੇਖਦੇ ਆ ਕੀ ਚੀਜ਼ ਆ।
0: ਉਹ ਟਲ ਜਾ, ਉਹ ਟਲ ਜਾ ਭੂਰੀਆ, ਹੈ ਮੈਨੂੰ ਪਤਾ ਤੁਹਾਡਾ ਕੱਦੂ ਵਾਲਿਆਂ ਦਾ, ਹੈ ਮੈਨੂੰ ਨਾ ਹਾਰ ਚ ਡਾਈਆਂ ਕਰ, ਉਹ ਮੈਨੂੰ ਸਾਰਾ ਪਤਾ ਭਾਈ ਸਾਹਿਬ, ਹੈ ਜਿਹੜੇ ਤੂੰ ਪੰਗੇ ਜੇ ਲੈਣਾ। ਤੂੰ ਅਗਲੀ ਗੱਲ ਸੁਣ ਯਾਰ ਭੂਰੀਆ, ਹੈ ਮੈਂ ਉਹਨੂੰ ਪੁੱਛ ਲਿਆ, ਹੈ ਮੈਂ ਆਖਿਆ ਵੀ ਉਹ ਕਿੰਨੇ ਕੁ ਕਮਾ ਲੈਣਾ ਫਿਰ ਲਾਣੇਦਾਰਾ।
1: ਅੱਛਾ ਕੀ ਆਂਦਾ ਫਿਰ ਉਹ?
0: ਬਾਈ ਉਹ ਕਹਿੰਦਾ ਖੇਤੀ ਤੋਂ ਵੱਧ ਕਮਾ ਲੈਣਾ। ਹਾਂ
1: ਓਏ ਅੱਜ ਕੱਲ ਤਾਂ ਨਾ ਹਰੇਕ ਹੀ ਆਪਦੇ ਆਪ ਨੂੰ ਅੰਬਾਨੀ ਦਾ ਤਾਇਆ ਦੱਸਦਾ, ਤੇ ਤੂੰ ਵੀ ਹਰ ਗੱਲ ਮੰਨ ਲੈਣਾ। ਓ ਯਾਰ ਛੱਡ ਪਰਾਂ ਮਾਰਦਾ ਗੱਲਾਂ, ਉਹ ਵੱਡਾ ਸ਼ਾਹੂਕਾਰ।
0: ਓ ਯਾਰ ਭੂਰਿਆ, ਤੂੰ ਨਾ ਮਨ ਚ ਨਾ ਮੰਨੀ ਯਾਰ, ਜਿਹੜੇ ਹਿਸਾਬ ਨਾਲ ਉਹਨੇ ਮੈਨੂੰ ਗੱਲ ਆਖੀ ਨਾ ਯਾਰ, ਦਮ ਤਾਂ ਸੀ। ਕਹਿੰਦਾ ਨਾ ਵਾਲੀ ਜ਼ਮੀਨ ਚਾਹੀਦੀ ਆ, ਨਾ ਆ ਟਰੈਕਟਰ ਟਰਾਲੀਆਂ, ਬਹੁਤੇ ਸੰਦ ਸੰਧੇੜੇ, ਪਤੰਦਰਾ ਇੱਕ ਕਮਰੇ ਚ ਕੰਮ ਚੱਲ ਜਾਂਦਾ, ਉਹ ਤਾਂ ਕਹਿੰਦਾ ਸੀ। ਹੋਰ ਤੈਨੂੰ ਮੈਂ ਤੈਨੂੰ ਦੱਸਾਂ,
1: ਹੈ ਇੱਕ ਕਮਰੇ ਚ ਖੁੰਬਾ, ਓਏ ਖੁੰਬਾ ਲਾਉਂਦਾ ਜਾਂ ਖੁੰਬਾ ਨੂੰ ਕਿਰਾਏ ਤੇ ਰੱਖਦਾ?
0: ਓ ਯਾਰ ਤੂੰ ਨਾ ਭੂਰਿਆ ਯਾਰ, ਕੋਈ ਗੱਲ ਸਿੱਧੀ ਨਾ ਕਰਿਆ ਕਰ, ਪਹਿਲਾਂ ਹੀ ਚੇਡਾਂ ਚ ਪਾ ਲੈਣਾ ਯਾਰ ਗੱਲ। ਹੈ ਨਾਲੇ ਮੈਂ ਤੈਨੂੰ ਦੱਸੀ ਜਾਂਦਾ ਯਾਰ, ਉਹ ਯਾਰ ਉਹਨੇ ਪੂਰਾ ਸੀਰੀਅਸ ਹੋ ਕੇ ਗੱਲ ਕੀਤੀ ਯਾਰ ਭੂਰਿਆ।
2: ਉਹ ਤਾਇਆ ਕੀ ਗੱਲ ਹੋ ਗਈ, ਅੱਜ ਕਿਹੜੀ ਗੱਲ ਤੇ ਬਹਿਸ ਛੇੜ ਛੱਡੀ ਹੈ?
0: ਓਏ ਬਹਿਸ ਕਾਹਦੀ ਯਾਰ ਭਤੀਜ, ਆਹ ਖੁੰਬਾਂ ਦੀ ਗੱਲ ਕਰਦੇ ਹੈ, ਹੈ ਓਏ ਕੱਦੂ ਖਾਣੀਆਂ ਆਹ ਨਸਲਾਂ, ਇਹਨਾਂ ਨੂੰ ਖੁੰਬਾਂ ਦਾ ਕਿੱਥੋਂ ਪਤਾ ਯਾਰ, ਹੈ ਇਹਨੇ ਬਹਿਸ ਹੀ ਕਰਨੀ ਹੈ।
2: ਅੱਛਾ ਅੱਛਾ, ਅੱਜ ਰੌਣਕਾਂ ਖੁੰਬਾਂ ਨੇ ਲਾਈਆਂ। ਉਹ ਯਾਰ ਤਾਇਆ, ਬੈਸਣ ਨਾਲੋਂ ਚੰਗਾ ਵੀ ਤੁਸੀਂ ਗੱਲ ਕਿਸੇ ਤੋਂ ਸਮਝ ਲਿਆ ਕਰੋ, ਪਰ ਥੋਡੇ ਨੀ ਕੰਨ ਤੇ ਜੂ ਸਰਕਦੀ।
1: ਉਹ ਚੱਲ ਫਿਰ ਚੰਗਾ, ਉਹ ਅੱਜ ਤੂੰ ਹੀ ਸਮਝਾ ਦੇ ਪਾੜਿਆ, ਉਹ ਸਾਨੂੰ ਵੀ ਪਾ ਦੇ ਰਾ, ਅਸੀਂ ਵੀ ਸੁਣ ਲਈਏ ਆ ਖੁੰਬਾਂ ਦਾ ਅਸਲ ਰੌਲਾ ਕੀ ਆ।
2: ਉਹ ਰੌਲਾ ਨੀ ਤਾਇਆ, ਰੁਜ਼ਗਾਰ ਹੈ ਰੁਜ਼ਗਾਰ। ਤਾਇਆ ਜੇ ਸੱਚੀ ਪੁੱਛੇ ਨਾ ਤਾਂ ਅੱਜ ਕੱਲ ਜ਼ੋਰ ਦੀ ਨੀ, ਦਿਮਾਗ ਦੀ ਖੇਤੀ ਆ, ਦਿਮਾਗ ਦੀ। ਆ ਕਿੰਨੇ ਵਾਰੀ ਤਾਂ ਦੱਸਿਆ ਤੁਹਾਨੂੰ ਯਾਰ, ਆਹ ਜਿਹੜੀ ਤੁਸੀਂ ਅੱਜ ਗੱਲ ਕਰੀ ਜਾਂਦੇ ਹੋ ਖੁੰਬਾਂ ਦੀ, ਤੁਸੀਂ ਇਹ ਬੀਜ ਕੇ ਦੇਖ ਲਿਓ ਤੇ ਤੁਹਾਨੂੰ ਆਪ ਹੀ ਪਤਾ ਲੱਗ ਜੂ ਵੀ ਅੱਜ ਕੱਲ ਸਾਰਾ ਕੰਮ ਦਿਮਾਗ ਦਾ, ਨਾ ਕੋਈ ਵੱਡੇ ਟਰੈਕਟਰਾਂ ਦੀ ਲੋੜ ਤੇ ਨਾ ਕੋਈ ਬਾਹਲੇ ਕਹੀ ਕੁਹਾੜੇ ਦੀ ਲੋੜ, ਉਹ ਜ਼ੋਰ ਦੀ ਤਾਂ ਲੋੜ ਹੀ ਨੀ ਪੈਂਦੀ, ਬਸ ਦਿਮਾਗ ਲੱਗਣਾ।
0: ਅੱਛਾ ਯਾਰ ਭਤੀਜ, ਓਏ ਮੈਨੂੰ ਤਾਂ ਇਹ ਵੀ ਨੀ ਪਤਾ ਸੀ ਯਾਰ ਵੀ ਆਹ ਖੁੰਬਾਂ ਖਾਂਬਾਂ ਜੀਆਂ ਬੀਜੀਆਂ ਜਾਂਦੀਆਂ, ਓ ਮੈਨੂੰ ਤਾਂ ਇਹ ਸੀ ਵੀ ਉਹੀ ਉੱਗ ਜਾਂਦੇ ਆ ਹੋਣੀਆਂ ਕਿ ਨਹੀਂ ਭੂਰਿਆ। ਓਏ
1: ਤਲਾ ਹੋਰ ਕੀ, ਉਹ ਜਿੱਥੇ ਮੀਂਹ ਪਿਆ ਉੱਥੇ ਆ ਖੁੰਬਾਂ ਤਾਂ ਆਪੇ ਨਿਕਲ ਆਉਂਦੀਆਂ। ਓਏ ਵੱਡੇ ਬਜ਼ੁਰਗਾਂ ਦੇ ਹੁੰਦੇ ਸੀ ਵੀ ਖੁੰਬਾਂ ਦਾ ਕੀ ਆ, ਇਹ ਤਾਂ ਰੂੜੀਆਂ ਤੇ ਹੀ ਹੋ ਜਾਂਦੀਆਂ।
2: ਉਹ ਇਹੀ ਤਾਂ ਫਰਕ ਆ ਯਾਰ ਤਾਇਆ, ਆ ਜੰਗਲ 'ਚ ਉੱਗਣ ਵਾਲੀ ਖੁੰਬ ਹੋਰ ਹੁੰਦੀ ਹੈ ਤੇ ਮੀਂਹ 'ਚ ਉੱਗਣ ਵਾਲੀ ਹੋਰ, ਤੇ ਜਿਹੜੀਆਂ ਰੂੜੀ 'ਤੇ ਉੱਗਦੀਆਂ ਉਹ ਖੁੰਬਾਂ ਹੋਰ ਹੁੰਦੀਆਂ, ਤੇ ਨਾਲੇ ਜਿਹੜੀ ਖੁੰਬ ਦੀ ਕਾਸ਼ਤ ਕਿਸਾਨ ਕਰਦੇ ਆ ਉਹ ਪੂਰੇ ਵਿਗਿਆਨਕ ਤਰੀਕੇ ਨਾਲ ਤਿਆਰ ਹੁੰਦੀ ਹੈ।
1: ਓਏ ਵਿਗਿਆਨ ਨਾਲ, ਓਏ ਮਤਲਬ ਇਹ ਵੀ ਹੁਣ ਡਾਕਟਰ ਵਾਲਾ ਕੰਮ ਹੋ ਗਿਆ। ਓਏ ਮਾਰਦਾ ਗੱਲਾਂ, ਉਹ ਕੋਈ ਰਾਹ ਤਾਂ ਪਾ ਯਾਰ, ਉਹ ਪਹਿਲਾਂ ਪੂਰੀ ਗੱਲ ਦੱਸ ਵੀ ਸਾਰਾ ਪੰਗਾ ਕੀ ਹੈ, ਮਾਰਦਾ ਗੱਲਾਂ ਕਿ ਨਹੀਂ?
2: ਉਹ ਨਹੀਂ ਤਾਇਆ, ਔਖਾ ਕੰਮ ਨਹੀਂ, ਉਹ ਬਸ ਗੱਲ ਇਹ ਹੈ ਵੀ ਜਾਣਕਾਰੀ ਸਹੀ ਚਾਹੀਦੀ ਹੈ ਜਿਹਦੇ ਨਾਲ ਆਪਾਂ ਇਹ ਖੇਤੀ ਵੀ ਕਰ ਸਕਦੇ ਹਾਂ ਤੇ ਨਾਲੇ ਆਮ ਖੇਤੀ ਨਾਲੋਂ ਜ਼ਿਆਦਾ ਕਮਾਈ ਵੀ ਕਰ ਸਕਦੇ ਹਾਂ। ਪਰ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਇਹ ਕੰਮ ਜ਼ੋਰ ਨਾਲੋਂ ਜਾਣਕਾਰੀ ਵਾਲਾ, ਉਹ ਨਾਲੇ ਤਾਇਆ ਚੱਲ ਕੋਈ ਨਹੀਂ, ਜੇ ਤੇਰਾ ਦਿਮਾਗ ਨਾ ਕੰਮ ਕਰੂ ਤਾਂ ਤੇਰਾ ਆੜੀ ਫੀਲਾ ਤਾਇਆ ਹੈਗਾ, ਉਹ ਇਹਦੇ ਕੋਲ ਦਿਮਾਗ ਤਾਂ ਬਥੇਰਾ ਹੈ, ਇਹਦਾ ਵਰਤ ਲਿਆ ਕਰੀ।
0: ਉਹ ਕਾਹਦਾ ਦਿਮਾਗ ਯਾਰ ਭਤੀਜ, ਆਹ ਤੂੰ ਤਾਇਆ ਜਾ ਕਹਿ ਕੇ ਨਾ ਧਰਮ ਨਾਲ ਧੱਕਾ ਜਾ ਕਰਦਾ। ਓਏ ਚਾਚਾ ਕਹਿ ਦਿਆ ਕਰ ਪਤੰਦਰਾ। ਓਏ ਹੋਰ ਨੀ ਤਾਂ ਆ ਜਿਹੜੀ ਦਾੜੀ ਰੰਗੀ ਆ ਉਹ ਇਹਦਾ ਹੀ ਲਿਹਾਜ਼ ਕਰ ਲਿਆ ਕਰ, ਤੈਨੂੰ ਮੈਂ ਤੈਨੂੰ ਦੱਸਾਂ।
1: ਓ ਚੱਲ ਚਾਚਾ ਵੀ ਕਾਹਨੂੰ ਕਹਿਣਾ ਹੈ, ਛੋਟਾ ਵੀਰ ਕਹਿਦਾ ਕਰ, ਉਹ ਵੀ ਪੂਰੇ ਦਾ।
2: ਓ ਯਾਰ ਤਾਇਆ ਮਾਫ ਕਰਨਾ, ਖੁੰਬਾਂ ਬਾਰੇ ਆਮ ਜਾਣਕਾਰੀ ਜੀ ਤਾਂ ਮੈਂ ਤੁਹਾਨੂੰ ਦੇ ਸਕਦਾ ਸੀ, ਪਰ ਉਹਦੀ ਕਾਸ਼ਤ ਬਾਰੇ ਮੈਨੂੰ ਬਾਹਲੀ ਤਕਨੀਕੀ ਜਾਣਕਾਰੀ ਹੈ ਨਹੀਂ ਕੋਈ। ਪਰ ਜੇ ਤੁਸੀਂ ਪੂਰੀ ਖੁੱਲ੍ਹ ਕੇ ਜਾਣਕਾਰੀ ਲੈਣੀ ਹੈ ਨਾ ਖੁੰਬਾਂ ਦੀ ਕਾਸ਼ਤ ਦੀ, ਤਾਂ ਫਿਰ ਉਹ ਆਪਣੇ ਨੰਬਰਦਾਰ ਬਾਬੇ ਦੀ ਪੋਤੀ ਹੈ ਨਾ ਰਜਿੰਦਰ, ਉਹ ਅਸੀਂ ਜਿਹਨੂੰ ਰਾਜੂ ਰਾਜੂ ਕਹਿੰਦੇ ਹੁੰਦੇ ਹਾਂ, ਉਹ ਟ੍ਰੇਨਿੰਗ ਲੈ ਕੇ ਆਈ ਹੈ ਹੁਣ ਖੁੰਬਾਂ ਦੀ।

0: ਕਾਸ਼ਤ ਦੀ ਤੇ ਉਹਨੂੰ ਪੂਰੀ ਚੰਗੀ ਤਰ੍ਹਾਂ ਪੂਰੀ ਬਰੀਕੀ ਨਾਲ ਪਤਾ ਹੈ। ਮੈਂ ਉਹ ਤੋਂ ਪਤਾ ਕਰਕੇ ਦੱਸੂ ਤਾਂ ਫਿਰ ਜਿਵੇਂ ਤੁਸੀਂ ਕਹਿਣੇ ਹੁੰਦੇ ਆ ਵੀ ਗੱਲ ਆਪਾਂ ਸਿਰੇ ਤੋਂ ਸਿਰੇ ਤੱਕ ਲਾਵਾਂਗੇ।
1: ਨਾ ਭਤੀਜ, ਓਏ ਉਹ ਕੁੜੀ ਤੋਂ ਬਿਨਾਂ ਕਿਸੇ ਹੋਰ ਨੂੰ ਨੀ ਪਤਾ ਭਲਾ ਕਿ ਨਹੀਂ?
0: ਤਾਇਆ ਬੇਸ਼ੱਕ ਪਤਾ ਹੋਵੇ, ਪਰ ਉਹ ਹੁਣੇ ਹੁਣੇ ਟ੍ਰੇਨਿੰਗ ਲੈ ਕੇ ਆਈ ਹੈ, ਇਹਦੇ ਕਰਕੇ ਜਿਹੜੀਆਂ ਹੁਣ ਆਧੁਨਿਕ ਤਕਨੀਕਾਂ ਹੋਣਗੀਆਂ ਉਹਨੂੰ ਚੰਗੀ ਤਰ੍ਹਾਂ ਪਤਾ ਹੋਊ।
2: ਉਹਨਾਂ ਭਤੀਜ, ਉਹ ਕਾਲਜ ਪੜ੍ਹਨ ਜਾਂਦੀ ਹੁੰਦੀ ਆ ਨਾ, ਰੋਜ਼ ਐਸ ਵੇਲੇ ਲੰਘਦੀ ਹੁੰਦੀ ਹੈ, ਆ ਤੂੰ ਮਾੜੀ ਜਿਹੀ ਨਿਗਾਹ ਰੱਖੀ ਤੇ ਆਵਾਜ਼ ਮਾਰ ਲਈ। ਉਹ ਯਾਰ, ਹੁਣ ਆ ਜਿਹੜਾ ਕੀੜਾ ਜਾਂ ਜਾਣਕਾਰੀ ਵਾਲਾ ਜਗਾਤਾ ਨਾ, ਇਹ ਉਦੋਂ ਹੀ ਮਰੂ ਜਦੋਂ ਕੁਛ ਪੱਲੇ ਪਊ। ਉਹ ਨਹੀਂ ਤਾਂ ਯਾਰ, ਆ ਫੀਲੇ ਨੇ ਨਾ ਉਹ ਗੋਹੇ ਤੇ ਖੁੰਬਾਂ ਜਿਹੀਆਂ ਬੀਜ ਲੈਣੀਆਂ ਕਿ ਨਹੀਂ?
1: ਓਏ ਕਾਨੂੰ, ਓਏ ਗੋਹੇ ਤੋਂ ਬੀਜਣ ਤੋਂ ਪਹਿਲਾਂ ਆਪਾਂ ਪੂਰੀ ਜਾਣਕਾਰੀ ਲਵਾਂਗੇ ਭੂਰਿਆ, ਹੈਂ? ਓਏ ਨਾਲੇ ਆਹ ਦੱਸੀ ਤਾਂ ਜਾਂਦਾ, ਉਹ ਮਾਰ ਕੇ ਨਿਗਾਹ। ਓਏ ਭਤੀਜ, ਆ ਵੇਖ ਉਹਨੇ ਬੱਸ ਤੋਂ ਕੁੜੀਆਂ ਜੀਆਂ ਉਤਰੀਆਂ।
2: ਓ ਲੈ ਆ ਹੁੰਦੀ ਆ ਗਈ, ਰਾਜੂ ਆ ਗਈ।
0: ਲਓ ਤਾਇਆ, ਤੁਹਾਡੀ ਇੱਛਾ ਪੂਰੀ ਹੋ ਗਈ, ਆਪਾਂ ਰਾਜੂ ਨੂੰ ਬੁਲਾ ਹੀ ਲੈਨੇ ਆ, ਉਹ 10 ਮਿੰਟਾਂ 'ਚ ਤੁਹਾਨੂੰ ਸਾਰਾ ਸਮਝਾ ਦੂ। ਰਾਜੂ, ਓ ਰਾਜੂ, ਓ ਉਰੇ ਆਈ ਮਾੜਾ ਜਾ, ਆ ਤਾਇਆਰਾਂ ਨੇ ਤੇਰੀ ਟ੍ਰੇਨਿੰਗ ਦਾ ਲਾਹਾ ਲੈਣਾ।
3: ਕੀ ਗੱਲ ਹੈ ਵੀਰ ਜੀ? ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਹਾਂ ਵੀਰ ਜੀ, ਦੱਸੋ।
0: ਰਾਜੂ, ਆ ਤਾਏ ਕਹਿੰਦੇ ਅਸੀਂ ਖਾਣੀਆਂ ਖੁੰਬਾਂ ਤੇ ਤਾਂ ਕਰਕੇ ਇਹ ਤੜਕੇ ਦਾ ਮੇਰਾ ਦਿਮਾਗ ਖਾਈ ਜਾਂਦੇ ਆ। ਆ ਆਪਣਾ ਤਾਇਆ, ਆ ਨਹੀਂ ਸੱਚ ਛੋਟਾ ਵੀਰ, ਭੂਰੇ ਤਾਏ ਦਾ ਮਤਲਬ ਕਿ ਫੀਲਾ ਤਾਇਆ। ਕਿਤੋਂ ਖੁੰਬਾਂ ਦੀ ਕਾਸ਼ਤ ਬਾਰੇ ਸੁਣਿਆ ਹੈ ਸ਼ਹਿਰੋਂ ਸ਼ੁਰੂੋਂ, ਤੇ ਹੁਣ ਤੜਕੇ ਦਾ ਮੈਨੂੰ ਬਲੇਵਾ ਪਾਈ ਬੈਠਾ, ਵੀ ਮੈਨੂੰ ਦੱਸ, ਮੈਂ ਤਾਂ ਬੀਜਣੀ ਹੈ।
3: ਸਿਰਫ ਇਹ ਦੋਵੇਂ ਨੀ ਵੀਰੇ, ਪਿੰਡ ਦੇ ਨਾ ਜਿਹੜਾ ਵੀ ਬੰਦਾ ਮਿਲਦਾ ਜਦੋਂ ਦੀ ਮੈਂ ਟ੍ਰੇਨਿੰਗ ਲੈਤੀ ਹੈ, ਬਸ ਆਹੀ ਪਹਿਲਾ ਸਵਾਲ ਪੁੱਛਦਾ ਵੀ ਖੁੰਬ ਹੁੰਦੀ ਕੀ ਹੈ ਭਾਈ ਕੁੜੀਏ, ਆ ਰੂੜੀਆਂ ਵਾਲੀ ਤਾਂ ਨਹੀਂ ਹੁੰਦੀ ਕਿਤੇ? ਮੇਰੀ ਬੇਬੇ ਨੇ ਜਦੋਂ ਦਾ ਪਿੰਡ 'ਚ ਰੌਲਾ ਪਾਇਆ ਨਾ, ਸਾਡੀ ਕੁੜੀ ਖੇਤੀਬਾੜੀ ਪੜ੍ਹ ਕੇ ਆਈ ਹੈ ਅਤੇ ਉਹਨੇ ਲਈ ਹੈ ਟ੍ਰੇਨਿੰਗ ਆ ਖੁੰਬਾਂ ਬੀਜਣ ਦੀ। ਵਿੱਚ ਵਿੱਚ ਬੀਬੀਆਂ ਤਾਂ ਘਰੇ ਆ ਕੇ ਮੂੰਹ ਸਵਾਰ ਸਵਾਰ ਕੇ ਕਹਿੰਦੀਆਂ, ਲੈ ਇਹਦੇ 'ਚ ਪੜ੍ਹਾਈ ਕਰਨ ਵਾਲੀ ਕਿਹੜੀ ਗੱਲ ਸੀਗੀ, ਇਹ ਤਾਂ ਸਾਡੀਆਂ ਰੂੜੀਆਂ 'ਤੇ ਵੀ ਹੋ ਜਾਂਦੀਆਂ, ਲੈ ਹੁਣ ਰੂੜੀਆਂ ਤੇ ਉੱਗੀਆਂ ਦੀ ਸਬਜ਼ੀ ਬਣਾਵਾਂਗੇ। ਲੈ ਦੱਸੋ ਵੀਰ ਜੀ, ਹੁਣ ਕਿਹਨੂੰ ਕਿਹਨੂੰ ਸਮਝਾਈ ਜਾਈਏ ਵੀ ਭਾਈ ਜਿਹੜੀਆਂ ਖੁੰਬਾਂ ਦੀ ਸਬਜ਼ੀ ਬਣਦੀ ਹੈ ਜਾਂ ਜਿਨ੍ਹਾਂ ਦੀ ਖੇਤੀ ਹੁੰਦੀ ਹੈ ਉਹ ਹੋਰ ਹੁੰਦੀਆਂ ਨੇ ਅਤੇ ਆ ਰੂੜੀਆਂ ਵਾਲੀਆਂ ਹੋਰ?
2: ਲੈ ਕੁੜੀਏ, ਉਹ ਮੇਰਾ ਪਹਿਲਾ ਸਵਾਲ ਵੀ ਇਹੀ ਸੀ।
3: ਵੇਖੋ ਤਾਇਆ ਜੀ, ਸਭ ਤੋਂ ਪਹਿਲਾਂ ਤਾਂ ਇੱਕ ਗੱਲ ਸਾਨੂੰ ਦਿਮਾਗ 'ਚੋਂ ਕੱਢ ਦੇਣੀ ਪਊਗੀ ਵੀ ਜਿਹੜੀਆਂ ਰੂੜੀ 'ਤੇ ਹੁੰਦੀਆਂ ਨੇ ਨਾ ਖੁੰਬਾਂ, ਉਹ ਖਾਣ ਲਾਇਕ ਹੁੰਦੀਆਂ ਨੇ। ਇਹਨਾਂ 'ਚ ਕਈ ਖੁੰਬਾਂ ਤਾਂ ਜ਼ਹਿਰੀਲੀਆਂ ਵੀ ਹੁੰਦੀਆਂ ਨੇ ਜਿਨ੍ਹਾਂ ਨੂੰ ਖਾਣ ਨਾਲ ਸਾਨੂੰ ਪੇਟ ਦੇ ਕਈ ਰੋਗ ਲੱਗ ਜਾਂਦੇ ਨੇ, ਅਤੇ ਜਿਹੜੀਆਂ ਖੁੰਬਾਂ ਦੀ ਕਿਸਾਨ ਵਿਸ਼ੇਸ਼ ਤੌਰ 'ਤੇ ਤਿਆਰ ਕਰਕੇ ਜਾਂ ਇਹਨਾਂ ਦੀ ਕਾਸ਼ਤ ਕਰਦੇ ਨੇ, ਇਹ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀਆਂ ਨੇ। ਅਤੇ ਜਿਹੜੀ ਸਭ ਤੋਂ ਵੱਧ ਵਿਕਣ ਵਾਲੀ ਖੁੰਬ ਹੈ ਨਾ, ਉਹ ਬਟਨ ਖੁੰਬ ਹੁੰਦੀ ਹੈ ਜਿਹਦੇ 'ਚ ਖੁਰਾਕੀ ਤੱਤ ਆਮ ਖੁੰਬਾਂ ਨਾਲੋਂ ਜ਼ਿਆਦਾ ਹੁੰਦੇ ਨੇ ਅਤੇ ਇਹਦੀ ਵਿਕਰੀ ਵੀ ਬੜੀ ਆਸਾਨੀ ਨਾਲ ਹੋ ਜਾਂਦੀ ਹੈ।
1: ਓਏ ਅੱਛਾ ਭਾਈ, ਆਹ ਜਿਹੜੀਆਂ ਰੂੜੀਆਂ 'ਤੇ ਉੱਗਦੀਆਂ ਖੁੰਬਾਂ ਹੈ ਇਹ ਜ਼ਹਿਰੀਲੀਆਂ ਹੁੰਦੀਆਂ। ਓਏ ਕਿਤੇ ਭਤੀਜ, ਆ ਬੈਠਾ ਕਦੋਂ ਦਾ ਤੂੰ ਵੀ ਖੁੰਡ 'ਤੇ ਵੱਟ ਜਿਹਾ ਕਰੀ ਜਾਂਦਾ, ਓਏ ਕਿਤੇ ਰੂੜੀਆਂ ਵਾਲੀਆਂ ਖੁੰਬਾਂ ਤਾਂ ਨਹੀਂ ਖਾਇਆ ਆ? ਬਈ ਮੈਂ ਤਾਂ ਕੱਲ ਨਾ ਬਾਜ਼ਾਰੋਂ ਲਿਆਇਆ ਸੀ, ਓਏ ਆਪਦੇ ਵਰਗਾ ਕਿਸਾਨ ਉੱਥੇ ਵੇਚੀ ਜਾਵੇ ਤੇ ਲਿਆ ਕੇ ਮੈਂ ਲਾਣੇਦਾਰੀ ਨੂੰ ਫੜਾਤੀਆਂ, ਮੈਂ ਲੈ ਵੀ ਅੱਜ ਤੁਸੀਂ ਨਾ ਖੁੰਬਾਂ ਦੀ ਸਬਜ਼ੀ ਬਣਾਓ। ਓਏ ਮੈਂ ਤਾਂ ਆਖਿਆ ਕਿਤੇ ਲਾਣੇਦਾਰ ਨੀ ਗਲ ਪਊ ਹੁਣ ਵੀ ਪੈਸੇ ਖਰਾਬ ਕਰਿਆ ਆ, ਹੈ ਓਏ ਉਹਨੂੰ ਕਿਹੜਾ ਬਣਾਉਣੀਆਂ ਆਉਂਦੀਆਂ ਸੀ, ਓਏ ਉਹ ਤਾਂ ਆਪਣੀ ਆਹ ਨੂੰਹ ਨੀ ਉਹਨੇ ਬਣਾਈਆਂ, ਬਈ ਬੜੀਆਂ ਸਵਾਦ ਬਣੀਆਂ। ਓਏ ਮੈਂ ਤਾਂ ਪਤੰਦਰੋਂ 2-3 ਰੋਟੀਆਂ ਵੱਧ ਹੀ ਖਾ ਗਿਆ। ਓਏ ਜਦੋਂ ਮੈਂ ਪੁੱਛਿਆ ਵੀ ਭਾਈ ਆਹ ਸਬਜ਼ੀ ਦੇ ਵਿੱਚ ਕੀ ਪਾਇਆ ਸੀ ਤੇ ਆਹ ਨੂੰਹ ਮੈਨੂੰ ਅੱਗੋਂ ਕਹਿੰਦੀ ਮੈਂ ਤਾਂ ਮਟਰ ਮਸ਼ਰੂਮ ਬਣਾਏ ਸੀ, ਮੈਂ ਕਿਹਾ ਵੀ ਮੈਂ ਤਾਂ ਖੁੰਬਾਂ ਲੈ ਕੇ ਆਇਆ ਸੀ, ਆ ਮਸ਼ਰੂਮ ਮਸ਼ਰੂਮ ਪਤਾ ਨੀ ਕੀ ਪਾਤੇ ਵਿੱਚ, ਤੁਹਾਨੂੰ ਮੈਂ ਤੁਹਾਨੂੰ ਦੱਸਾਂ।
3: ਹਾਂ ਹਾਂ ਤਾਇਆ ਜੀ, ਖੁੰਬਾਂ ਨੂੰ ਹੀ ਮਸ਼ਰੂਮ ਆਖਦੇ ਨੇ। ਇਸ ਸਬਜ਼ੀ ਤੋਂ ਇਲਾਵਾ ਇਹ ਕਈ ਹੋਰ ਤਰ੍ਹਾਂ ਦੇ ਖਾਣਿਆਂ ਵਿੱਚ ਵੀ ਵਰਤੀ ਜਾਂਦੀ ਹੈ, ਪਰ ਸਭ ਤੋਂ ਪਹਿਲਾਂ ਇਹ ਜਾਣਨਾ ਸਾਡੇ ਲਈ ਜ਼ਰੂਰੀ ਹੈ ਕਿ ਇਹ ਖੁੰਬਾਂ ਨੇ ਜਿਹੜੀਆਂ ਅਸਲ 'ਚ ਇੱਕ ਤਰ੍ਹਾਂ ਦੀ ਫੰਗਸ ਯਾਨੀ ਕਿ ਉੱਲੀ ਹੀ ਹੁੰਦੀਆਂ ਨੇ, ਪਰ ਖਾਣ ਵਾਲੀ ਫੰਗਸ, ਦੁਨੀਆ ਭਰ 'ਚ ਲੋਕ ਇਹਨੂੰ ਬੜੇ ਹੀ ਚਾਵਾਂ ਨਾਲ ਖਾਂਦੇ ਨੇ।
2: ਉੱਲੀ? ਉਹ ਭਾਈ ਤੇਰਾ ਭਲਾ ਹੋ ਜੇ, ਉਹ ਮਤਲਬ ਜਿਹੜੀ ਚੀਜ਼ ਦਾ ਨਾਂ ਸੁਣ ਕੇ ਉਹ ਬੁੜੀਆਂ ਉਲਟੀ ਵਰਗਾ ਮੂੰਹ ਕਰ ਲੈਂਦੀਆਂ, ਓਏ ਉਹਨੂੰ ਵਿਆਹ 'ਚ ਲੋਕ ਬੜੇ ਚਾਵਾਂ ਨਾਲ ਖਾਂਦੇ ਆ।
3: ਹਾਂ ਤਾਇਆ ਜੀ, ਪਰ ਫੰਗਸ ਮਤਲਬ ਉੱਲੀ

0: ਖਾਣ ਵਾਲੀ ਨਹੀਂ ਹੁੰਦੀ, ਪਰ ਜਿਹੜੇ ਜੰਗਲ ਵਿੱਚ ਉੱਗਦੀ ਹੈ ਜਾਂ ਆਪੇ ਉੱਗ ਜਾਂਦੀ ਹੈ ਖੁੰਭ, ਉਹ ਸਾਨੂੰ ਬਿਨਾਂ ਜਾਣਕਾਰੀ ਤੋਂ ਨਹੀਂ ਖਾਣੀਆਂ ਚਾਹੀਦੀਆਂ। ਜਿਵੇਂ ਮੈਂ ਪਹਿਲਾਂ ਦੱਸਿਆ ਵੀ ਇਹ ਖਤਰਨਾਕ ਹੋ ਸਕਦੀਆਂ ਨੇ, ਤੇ ਪਰ ਜਿਹੜੀਆਂ ਖੁੰਭਾਂ ਦੀ ਸਬਜ਼ੀ ਆਪਾਂ ਖਾਂਦੇ ਆ, ਇਹਨੂੰ ਬੜੇ ਹੀ ਵਿਗਿਆਨਿਕ ਤਰੀਕੇ ਨਾਲ ਤਿਆਰ ਕੀਤਾ ਜਾਂਦਾ ਹੈਗਾ।
1: ਉਹ ਲੈ ਓਏ, ਮੈਂ ਤਾਂ ਦੱਸਣਾ ਹੀ ਭੁੱਲ ਗਿਆ ਘਰੇ ਵੀ ਮੈਂ ਆਹ ਖੁੰਭਾ ਸ਼ਹਿਰੋਂ ਲਿਆ। ਓਏ ਕਿਤੇ ਉਹ ਨਾ ਹੋਵੇ ਆ ਵੀ ਬੁੜੀਆਂ ਕਿਤੇ ਕੱਲ ਨੂੰ ਆ ਰੂੜੀ ਰੂੜੀ ਤੋਂ ਪੱਟ ਗਈ ਖੁੰਭਾ ਧਰ ਲੈਣ। ਹੈਂ ਓਏ, ਅੱਜ ਘਰੇ ਜਾ ਕੇ ਨਾ ਪਹਿਲਾਂ ਤਾਂ ਮੈਂ ਬਈ ਆ ਸਮਾਰ ਕੇ ਸਮਝਾਉ ਉਹਨਾਂ ਨੂੰ।
2: ਉਹ ਤੇ ਹੋਰ, ਪਤਾ ਲੱਗੇ ਵੀ ਰੂੜੀ ਵਾਲੀਆਂ ਖੁੰਭਾਂ ਖਾ ਕੇ ਉਹ ਫੀਲੇਗਾ ਸਾਰਾ ਟੱਬਰ ਬਿਮਾਰ ਪਿਆ।
1: ਓਏ ਟਿਕ ਜਾ ਭੂਰਿਆ, ਤੂੰ ਕੱਦੂ ਖਾਣਿਆ ਹੈਂ, ਤੈਨੂੰ ਮੈਂ ਤੈਨੂੰ ਦੱਸਾਂ।
2: ਪਰ ਫੀਲੇ ਯਾਰ, ਤੂੰ ਤਾਂ ਕਹਿੰਦਾ ਸੀ ਵੀ ਲੋਕ ਪੈਸੇ ਬੜੇ ਕਮਾਉਂਦੇ ਆ, ਪਰ ਭਾਈ ਕੁੜੀਏ ਤੂੰ ਇਹਨੂੰ ਆਹ ਫੰਗਸ ਫੁੰਗਸ ਜਿਹਾ ਕਹੀ ਜਾਂਦੀ ਹੈ। ਉਹ ਫਿਰ ਭਾਈ ਕੁੜੀਏ ਐਂ ਦੱਸ ਵੀ ਇਹਨੂੰ ਖਾਂਦੇ ਕਿਉਂ ਹੈ, ਅਸਰ ਤਮਾ ਜਮਾ ਜਿਹਾ ਦੱਸ ਕੁੜੀਏ, ਜਾਗਰੂਕ ਕਰ ਸਾਨੂੰ।
0: ਹਾਂ ਤਾਇਆ ਜੀ, ਇਹਦੇ ਪੌਸ਼ਟਿਕ ਗੁਣਾਂ ਕਰਕੇ ਇਹਨੂੰ ਖਾਣਾ ਪਸੰਦ ਕਰਦੇ ਨੇ, ਜਿਵੇਂ ਕਿ ਹੋਟਲ ਰੈਸਟੋਰੈਂਟਾਂ 'ਚ ਨਾ ਹਰ ਰੋਜ਼ ਤਾਜ਼ੀ ਖੁੰਭ ਹੈ ਜਿਹੜੀ, ਉਹਦੀ ਖਪਤ ਬਹੁਤ ਹੁੰਦੀ ਹੈ, ਅਤੇ ਕੀ ਅਮੀਰ ਕੀ ਗਰੀਬ ਹਰ ਕੋਈ ਇਹਨੂੰ ਬੜੇ ਸ਼ੌਂਕ ਨਾਲ ਖਾਂਦਾ, ਅਤੇ ਅੱਜ ਕੱਲ੍ਹ ਤਾਂ ਵਿਆਹਾਂ ਦੇ ਵਿੱਚ ਵੀ ਸਪੈਸ਼ਲ ਸਬਜ਼ੀ ਦੇ ਤੌਰ 'ਤੇ ਬਣਾਈ ਜਾਣ ਲੱਗ ਪਈ ਹੈ। ਪਹਿਲਾਂ ਮਟਰ ਪਨੀਰ ਬਣਾਉਂਦੇ ਸੀ, ਹੁਣ ਮਟਰ ਮਸ਼ਰੂਮ ਬਣਾਉਣ ਲੱਗ ਗਏ।
1: ਓਏ ਆਹੋ ਭਾਈ, ਓਏ ਉਹ ਤਾਂ ਮੈਂ ਅੱਜ ਕੁਦਰਤੀ ਆਹ ਖੁੰਭਾਂ ਦੀ ਸਬਜ਼ੀ ਖਾਧੀ ਤੇ ਆਹ ਖੁੰਡ ਤੇ ਆ ਕੇ ਗੱਲ ਤੁਰ ਪਈ, ਪਰ ਮੇਰਾ ਪੁੱਤ ਵੀ ਨਾ ਇਹਨਾਂ ਨੂੰ ਤੂੰ ਨਾ ਖੇਤੀ ਬਾਰੇ ਚੰਗੀ ਤਰ੍ਹਾਂ ਦੱਸ। ਹੈਂ ਵੀ ਮੈਨੂੰ ਉਹ ਕਿਸਾਨ ਕਹਿੰਦਾ ਸੀ ਵੀ ਕਮਾਈ ਬੜੀ ਹੁੰਦੀ ਹੈ, ਹੈਂ ਤੇ ਕਮਾਈ ਕਿਵੇਂ ਹੋਊ ਆਹ ਮਾੜਾ ਜਾਣਾ ਦੱਸ ਗਿਰਾਂ। ਓਏ ਤੈਨੂੰ ਤਾਂ ਪਤਾ ਹੀ ਹੋਊ, ਤੂੰ ਤਾਂ ਟ੍ਰੇਨਿੰਗ ਲਾਈ ਹੈ। ਹੈਂ
0: ਹਾਂ ਹਾਂ ਬਿਲਕੁਲ ਤਾਇਆ ਜੀ, ਜਿੰਨਾ ਕੁ ਮੈਨੂੰ ਪਤਾ ਨਾ ਉਹਦੇ ਮੁਤਾਬਕ ਮੈਂ ਦੱਸਦੀ ਹਾਂ, ਅਤੇ ਵੀ ਜਿੱਥੇ ਵੀ ਮੈਨੂੰ ਕਿਤੇ ਲੱਗਿਆ ਵੀ ਮੈਨੂੰ ਘੱਟ ਪਤਾ, ਆਪਾਂ ਅੰਗਦ ਵੀਰ ਜੀ ਨੂੰ ਮਾੜਾ ਜਿਹਾ ਯੋਗਦਾਨ ਪਵਾ ਲਾਂਗੇ ਉਹਨਾਂ ਦਾ। ਪਹਿਲਾਂ ਤਾਂ ਇਹ ਸਾਨੂੰ ਸਮਝਣਾ ਪਊਗੀ ਵੀ ਬਟਨ ਖੁੰਭ ਹੈ ਜਿਹੜੀ, ਇਹ ਕਿਵੇਂ ਅਤੇ ਕਦੋਂ ਲੱਗਦੀ ਹੈ, ਅਤੇ ਇਹਦੀ ਬਿਜਾਈ ਕਿਵੇਂ ਕਰੀ ਜਾਂਦੀ ਹੈ, ਕਿਸ ਤਰ੍ਹਾਂ ਦਾ ਸਾਨੂੰ ਵਾਤਾਵਰਨ ਚਾਹੀਦਾ ਹੁੰਦਾ ਜਿੱਥੇ ਅਸੀਂ ਇਹ ਖੁੰਭਾਂ ਨੂੰ ਬੀਜਣਾ ਹੈਗਾ।
2: ਲੈ ਭਾਈ ਫੀ ਲਿਆ, ਅੱਜ ਤਾਂ ਮੈਂ ਚਾਹ ਫਿਰ ਇੱਥੇ ਹੀ ਮੰਗਾ ਲਾਂ। ਪੁੱਤ ਤੂੰ ਘਰੇ ਫੋਨ ਕਰ ਦੇ ਵੀ ਤਾਏ ਹੋਰਾਂ ਨੇ ਜਾਣਕਾਰੀ ਲੈਣੀ ਹੈ, ਅਤੇ ਤੇਰੇ ਬਾਪੂ ਨੂੰ ਵੀ ਕਹਿ ਦੇ ਇੱਥੇ ਆਜੂ। ਬਸ ਹੁਣ ਪੁੱਤ ਤੂੰ ਸਾਡਾ ਨਾ ਖੰਭਾਂ ਵਾਲਾ ਕੋਰਸ ਜਿਹਾ ਕਰਾ ਕੇ ਜਾਈ, ਅਸੀਂ ਵੀ ਅੱਜ ਨਾ ਪਾਠ ਪੂਰਾ ਸੁਣ ਕੇ ਹੀ ਉੱਠਾਂਗੇ, ਕਿਉਂ ਕੀ ਕਹਿੰਦਾ ਫੀ ਲਿਆ?
1: ਤੇ ਹੋਰ ਤੈਨੂੰ ਮੈਂ ਤੈਨੂੰ ਦੱਸਾਂ, ਉਹ ਗੱਲ ਪੂਰੀ ਸਿਰੇ ਲਾ ਕੇ ਉੱਠਾਂਗੇ ਯਾਰ। ਹੈਂ
3: ਚਲੋ ਹੁਣ ਤਾਇਆ ਤੁਸੀਂ ਨਾ ਚੁੱਪ ਕਰਕੇ ਸੁਣ ਲਿਓ, ਪਰ ਮੈਨੂੰ ਲੱਗਦਾ ਵੀ ਆਹ ਛੋਟਾ ਵੀਰ ਭੂਰੇ ਤਾਏ ਦਾ ਇਹ ਜ਼ਰੂਰ ਟੰਗ ਅੜਾਊ, ਇਹਦੀ ਆਦਤ ਹੈ।
2: ਓਏ ਤੂੰ ਹਟ ਜਾ ਭਤੀਜ ਹਟ ਜਾ, ਉਹ ਜੇ ਤੂੰ ਮਾੜਾ ਮੋਟਾ ਪੜਿਆ ਹੈ ਤਾਂ ਕੀ ਹੋਇਆ, ਆ ਫੀਲਾ ਤਾਇਆ ਵੀ ਤੇਰਾ ਜ਼ਿੰਦਗੀ 'ਚ ਕੜਿਆ ਕੜਿਆ, ਉਹ ਬਾਈ ਜੇ ਪੁੱਛਾਂਗੇ ਤਾਂ ਹੀ ਪਤਾ ਲੱਗੂ। ਹੋਰ ਸਾਨੂੰ ਯਾਰ ਬ੍ਰਹਮ ਗਿਆਨ ਉਤਰੂ, ਤੂੰ ਬੋਲ ਪੁੱਤ, ਮੈਂ ਨਹੀਂ ਭੱਜਦਾ, ਪਰ ਜਦੋਂ ਲੱਗੂ ਸਵਾਲ ਮੈਂ ਜ਼ਰੂਰ ਪੁੱਛੂ। ਓਏ ਐਂ ਨਹੀਂ ਟੰਗ ਅੜਾਉਂਦਾ ਮੈਂ, ਉਹ ਮਨ 'ਚ ਸਵਾਲ ਆਊਗਾ ਤਾਂ ਪੁੱਛੂਗਾ ਹੀ।
1: ਓਏ ਆਹੋ ਭੂਰਿਆ, ਤੈਨੂੰ ਮੈਂ ਤੈਨੂੰ ਦੱਸਾਂ ਵੀ ਅੱਜ ਨਾ ਖੁੰਭਾਂ ਦਾ ਸਾਰਾ ਭੇਦ ਆਪਾਂ ਲੈ ਕੇ ਉੱਠਾਂਗੇ ਯਾਰ, ਗੱਲ ਕਿਹੜੀ ਕਰਦਾ।
0: ਤਾਇਆ ਜੀ ਫਿਰ ਧਿਆਨ ਨਾਲ ਸੁਣਨਾ ਪੈਣਾ।
2: ਹਾਂ ਭਾਈ, ਪਹਿਲਾਂ ਐ ਦੱਸ ਵੀ ਜਿਹੜਾ ਖੁੰਭਾਂ ਦਾ ਬੀਜ ਹੈ ਹੁੰਦਾ ਜਾਂ ਨਹੀਂ?
0: ਤਾਇਆ ਜੀ ਖੁੰਭਾਂ ਦਾ ਬੀਜ ਨਹੀਂ ਹੁੰਦਾ, ਇਹਨੂੰ ਸਪਾਨ ਕਹਿੰਦੇ ਨੇ, ਇਹ ਵਿਗਿਆਨਿਕ ਤਰੀਕੇ ਨਾਲ ਤਿਆਰ ਕੀਤਾ ਜਾਂਦਾ ਹੈਗਾ।
2: ਹਲੋ ਦੱਸ, ਉਹ ਭਾਈ ਮੈਂ ਤਾਂ ਸੋਚਿਆ ਵੀ ਇਹ ਥੈਲੀ 'ਚ ਕੋਈ ਕਣਕ ਵਾਂਗੂ ਬੀਜ ਮਿਲਦਾ ਹੋਊ।
1: ਲੈ ਦੇਖ ਤੈਨੂੰ ਮੈਂ ਤੈਨੂੰ ਦੱਸਾਂ, ਓਏ ਤੂੰ ਹਰੇਕ ਚੀਜ਼ ਨੂੰ ਕਣਕ ਹੀ ਸਮਝ ਲਿਆ ਕਰ ਯਾਰ, ਹੈਂ ਮਾਰਦਾ ਭਗਾਈ।
3: ਰਾਜੂ ਆ ਆਪਣੇ ਲਈ ਸਪਾਨ ਤੇ ਤਾਏ ਵਰਗਿਆਂ ਲਈ ਖੁੰਭਾਂ ਦੇ ਬੀਜ, ਇਹ ਵੀ ਦੱਸ ਹੀ ਦੇ ਵੀ ਕਿੱਥੋਂ ਮਿਲਣਗੇ।
0: ਹਾਂ ਵੀਰ ਜੀ, ਸਪਾਨ ਘਰੇ ਨਹੀਂ ਬਣਦਾ, ਇਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੇ ਅੱਜ ਕੱਲ ਤਾਂ ਬਠਿੰਡੇ ਵੀ ਜਾਂ ਖੇਤੀਬਾੜੀ ਵਿਭਾਗ ਦੀਆਂ ਮਨਜ਼ੂਰ ਸ਼ੁਦਾ ਸਪਾਨ ਬਣਾਉਣ ਵਾਲੀਆਂ ਇਕਾਈਆਂ ਤੇ ਮਿਲਦਾ ਹੈ, ਤੇ ਹਮੇਸ਼ਾ ਪ੍ਰਮਾਣਿਤ ਸਪਾਨ ਹੀ ਲੈਣਾ ਚਾਹੀਦਾ, ਜਿਹਦੇ ਨਾਲ ਕੇ ਅੱਗੇ ਜਾ ਕੇ ਖੇਤੀਬਾੜੀ ਵਿੱਚ ਸਾਨੂੰ ਕੋਈ ਦਿੱਕਤ ਨਾ ਆਵੇ।
2: ਲੈ ਲੈ ਦੇਖ ਉਹ, ਪਰ ਜੇ ਮੈਂ ਕਿਤੋਂ ਸਸਤਾ ਲਿਆਵਾਂ ਫੇਰ?
0: ਓਹੋ ਤਾਇਆ ਜੀ ਫਿਰ ਨੁਕਸਾਨ ਵੀ ਤਾਂ ਹੋ ਸਕਦਾ, ਕਿਉਂਕਿ ਜੇਕਰ ਆਪਾਂ ਸਸਤਾ ਸਪਾਨ ਲਿਆਵਾਂਗੇ ਤਾਂ ਹੋ ਸਕਦਾ ਉਹਦੇ ਨਾਲ ਸਾਡੀ ਫਸਲ ਘੱਟ ਹੋਵੇ ਜਾਂ ਬਿਲਕੁਲ ਹੋਵੇ ਹੀ ਨਾ, ਤਾਂ ਇਹ ਤਾਂ ਵੱਧ ਨੁਕਸਾਨ ਹੋ ਜਾਊਗਾ।
1: ਉਹ ਤੈਨੂੰ ਮੈਂ

0: ਆਪਣੀ ਦੱਸਾਂ, ਹੈ ਆ ਸਸਤੇ ਦੇ ਚੱਕਰ ਚ ਨਾ ਮੈਂ ਇੱਕ ਵਾਰੀ ਮੁਰਗੀ ਵੀ ਲੈ ਆਇਆ ਸੀ।
1: ਮੁਰਗੀ? ਅੱਛਾ, ਫੇਰ?
0: ਫੇਰ ਕੀ, ਖਾਇਆ ਸਾਡੇ ਘਰੇ ਕਰੇ ਤੇ ਆਂਡਾ ਦੇਣ ਗੁਆਂਢੀਆਂ ਦੇ ਘਰੇ ਵੜ ਜਾ ਕਰੇ।
1: ਉਹ ਚਲੋ ਸਪਾਨ ਤਾਂ ਸਮਝ ਆ ਗਿਆ ਵੀ ਕਿੱਥੋਂ ਮਿਲਦਾ। ਹੁਣ ਇਹ ਦੱਸੋ ਪੁੱਤ ਵੀ ਇਹ ਲੱਗਦਾ ਕਿਵੇਂ ਹੈ? ਉਹ ਮਤਲਬ ਖੇਤਾਂ ਚ ਵੱਟ ਵੁੱਟ ਪਾਉਣੀ ਪੈਂਦੀ ਆ ਜਾਂ ਛਿੱਟਾ ਦੇਣਾ ਪੈਂਦਾ?
2: ਨਹੀਂ ਤਾਇਆ ਜੀ, ਵਟਣ ਖੁੰਭ ਖੇਤ ਵਿੱਚ ਨਹੀਂ ਲੱਗਦੀ। ਇਹਦੇ ਲਈ ਤਾਂ ਸਾਨੂੰ ਇੱਕ ਸਾਫ਼ ਸੁਥਰਾ ਕਮਰਾ ਚਾਹੀਦਾ ਜਿੱਥੇ ਤਾਪਮਾਨ ਤੇ ਨਮੀ ਨੂੰ ਕਾਬੂ 'ਚ ਰੱਖ ਕੇ ਅਸੀਂ ਇਹਨੂੰ ਬੀਜ ਸਕੀਏ।
1: ਲੈ ਦੱਸ, ਉਹ ਇਹਦਾ ਮਤਲਬ ਤਾਂ ਫਿਰ ਇਹ ਵੀ ਏਸੀ ਵਾਲੀ ਫਸਲ ਹੋ ਗਈ।
3: ਉਹ ਨਹੀਂ ਤਾਇਆ, ਏਸੀ ਜ਼ਰੂਰੀ ਨਹੀਂ, ਪਰ ਠੰਡਾ ਮਾਹੌਲ ਜ਼ਰੂਰ ਚਾਹੀਦਾ। ਉਹ ਇਸੇ ਕਰਕੇ ਤਾਂ ਖੁੰਬਾਂ ਦੀ ਕਾਸ਼ਤ ਪੰਜਾਬ ਦੇ ਵਿੱਚ ਸਰਦੀਆਂ ਦੇ ਮੌਸਮ 'ਚ ਕੀਤੀ ਜਾਂਦੀ ਹੈ।
0: ਆ ਮਤਲਬ ਆ ਜੂਨ ਜੁਲਾਈ ਦੀ ਗਰਮੀ 'ਚ ਤਾਂ ਨਹੀਂ ਨਾ ਲਾ ਸਕਦੇ ਭਤੀਜ ਫਿਰ?
2: ਬਿਲਕੁਲ ਤਾਇਆ ਜੀ, ਇਸ ਲਈ ਤਾਂ ਬਟਨ ਖੁੰਬ ਦੀ ਕਾਸ਼ਤ ਹੈ ਜਿਹੜੀ ਆਮ ਤੌਰ ਤੇ ਸਤੰਬਰ ਤੋਂ ਫਰਵਰੀ ਦੇ ਮੌਸਮ ਵਿੱਚ ਕੀਤੀ ਜਾਂਦੀ ਹੈ ਕਿਉਂਕਿ ਉਦੋਂ ਪੰਜਾਬ ਵਿੱਚ ਮੌਸਮ ਥੋੜਾ ਠੰਡਾ ਹੁੰਦਾ ਹੈਗਾ।
1: ਉਹ ਚੰਗਾ ਫਿਰ ਭਾਈ, ਆ ਕਮਰੇ 'ਚ ਮਿੱਟੀ ਪਾ ਕੇ ਬੀਜ ਦਾਂਗੇ, ਕਿਉਂ ਫੀ ਲਿਆ?
2: ਨਹੀਂ ਤਾਇਆ ਜੀ, ਮਿੱਟੀ ਨੀ, ਸਭ ਤੋਂ ਪਹਿਲਾਂ ਕੰਪੋਸਟ ਤਿਆਰ ਕਰਨੀ ਪੈਂਦੀ ਹੈ ਜਿਹਦੇ ਵਿੱਚ ਸਪਾਮ ਨੂੰ ਬੀਜਿਆ ਜਾਂਦਾ ਹੈਗਾ।
1: ਇਹ ਕੀ ਬਲਾ ਹੁੰਦੀ ਹੈ ਬਾਈ ਹੁਣ?
0: ਓਏ ਮੈਨੂੰ ਲੱਗਦਾ ਕੋਈ ਖਾਦ ਖੂਦ ਹੋਊਗੀ ਯਾਰ ਭੂਰਿਆ।
2: ਤਾਇਆ ਜੀ ਕੁਛ ਏਦਾਂ ਹੀ ਸਮਝ ਲਓ, ਪਰ ਇਹ ਆਮ ਖਾਦ ਨਹੀਂ ਹੁੰਦੀ। ਕਣਕ ਦੇ ਪਰਾਲੇ ਅਤੇ ਹੋਰ ਲੋੜੀਂਦੀਆਂ ਚੀਜ਼ਾਂ ਜਿਹੜੀਆਂ ਕਿ ਯੂਨੀਵਰਸਿਟੀ ਵੱਲੋਂ ਸਾਨੂੰ ਦੱਸੀਆਂ ਜਾਂਦੀਆਂ ਨੇ ਉਹਨਾਂ ਨੂੰ ਮਿਲਾ ਕੇ ਵਿਗਿਆਨਕ ਤਰੀਕੇ ਨਾਲ ਤਿਆਰ ਕੀਤਾ ਜਾਂਦਾ ਹੈ ਤੇ ਫੇਰ ਇਹਦੇ ਵਿੱਚ ਸਪਾਮ ਪਾਇਆ ਜਾਂਦਾ ਹੈ।
1: ਲੈ ਦੱਸ ਖਾਂ, ਉਹ ਮੈਂ ਤਾਂ ਸੋਚਿਆ ਵੀ ਜਿਹੜਾ ਪਰਾਲਾ ਹੈ ਇਹ ਪਸ਼ੂਆਂ ਦਾ ਚਾਰਾ ਹੁੰਦਾ, ਪਰ ਅੱਜ ਪਤਾ ਲੱਗਿਆ ਵੀ ਇਹਦੀ ਵੀ ਖਾਦ ਬਣਦੀ ਹੈ।
3: ਇਹੀ ਤਾਂ ਗੱਲ ਆ ਤਾਇਆ, ਜਿਹੜੀ ਚੀਜ਼ ਨੂੰ ਅਸੀਂ ਫਾਲਤੂ ਸਮਝਦੇ ਹਾਂ ਉਹਨੂੰ ਅਸੀਂ ਵਿਗਿਆਨਕ ਤਰੀਕੇ ਨਾਲ ਕੀਮਤੀ ਬਣਾ ਸਕਦੇ ਹਾਂ, ਜਿਵੇਂ ਅਸੀਂ ਪਰਾਲੀ ਨੂੰ ਵੀ ਵਿਗਿਆਨਕ ਤਰੀਕੇ ਨਾਲ ਸੋਨਾ ਬਣਾ ਸਕਦੇ ਹਾਂ।
1: ਓਏ ਭਤੀਜ, ਆਹ ਗੱਲ ਆਪਦੀ ਘਰਵਾਲੀ ਨੂੰ ਨਾ ਦੱਸਦੀ ਕਿਤੇ, ਪਤਾ ਲੱਗੇ ਵੀ ਪਰਾਲਾ ਪੱਟ ਕੇ ਪੇਟੀ 'ਚ ਸਾਂਭੀ ਬੈਠੀ ਹੈ ਸਾਡੀ ਨੂੰਹ ਰਾਣੀ। ਪਰ ਪੁੱਤ ਇਹ ਕੰਪੋਸਟ ਬਣਾਈ ਦੀ ਕਿਵੇਂ ਹੈ ਇਹ ਦੱਸ।
2: ਤਾਇਆ ਜੀ, ਕਣਕ ਦੇ ਪਰਾਲੇ ਖਾਦ ਤੇ ਹੋਰ ਲੋੜੀਂਦੀਆਂ ਚੀਜ਼ਾਂ ਮਾਹਰਾਂ ਅਨੁਸਾਰ ਮਿਲਾ ਕੇ ਲਗਭਗ 24 ਤੋਂ 28 ਦਿਨਾਂ ਦੇ ਵਿੱਚ ਇਹ ਤਿਆਰ ਹੁੰਦੀ ਹੈ। ਇਹ ਆਮ ਖਾਦ ਨਹੀਂ ਹੁੰਦੀ, ਪਰ ਕਈ ਕਿਸਾਨ ਭਰਾ ਇਹ ਕੰਪੋਸਟ ਖਰੀਦ ਵੀ ਲੈਂਦੇ ਨੇ, ਮਤਲਬ ਬਣੀ ਬਣਾਈ ਵੀ ਮਿਲ ਜਾਂਦੀ ਹੈ ਯੂਨੀਵਰਸਿਟੀਆਂ ਤੋਂ ਤੇ ਕਈ ਪ੍ਰਮਾਣਿਤ ਦੁਕਾਨਾਂ ਤੋਂ।
0: ਮਤਲਬ ਵੀ ਸਾਰਾ ਝੰਜਟ ਹੁਣ ਤਾਂ ਘੱਟ ਹੀ ਗਿਆ, ਹੁਣ ਤਾਂ ਮੁੱਲ ਹੀ ਮਿਲ ਜਾਂਦੀਆਂ ਚੀਜ਼ਾਂ।
2: ਹਾਂ ਤਾਇਆ ਜੀ, ਪਰ ਜ਼ਰੂਰੀ ਨਹੀਂ ਵੀ ਤੁਸੀਂ ਮੁੱਲ ਹੀ ਲਓ, ਜੇ ਕਿਸਾਨ ਆਪ ਚਾਹੁਣ ਤਾਂ ਥੋੜੀ ਜਾਣਕਾਰੀ ਲੈ ਕੇ ਕੰਪੋਸਟ ਖਾਦ ਘਰੇ ਵੀ ਤਿਆਰ ਕੀਤੀ ਜਾ ਸਕਦੀ ਹੈ।
1: ਠੀਕ ਆ ਪੁੱਤ, ਕੰਪੋਸਟ ਖਾਦ ਲਿਆਵਾਂਗੇ ਜਾਂ ਤਿਆਰ ਕਰ ਲਾਂਗੇ, ਪਰ ਸਪਾਨ ਕਦੋਂ ਪਾਉਂਦੇ ਆ ਫਿਰ ਇਹਦੇ ਚ ਪੁੱਤ?
2: ਤਾਇਆ ਜੀ, ਜਦੋਂ ਕੰਪੋਸਟ ਤਿਆਰ ਹੋ ਜਾਵੇ ਤਾਂ ਉਹਦੇ ਵਿੱਚ ਸਪਾਨ ਬਰਾਬਰ ਦੂਰੀ ਤੇ ਮਿਲਾ ਕੇ ਟਰੇਆਂ ਚ ਜਾਂ ਬੈਡਾਂ ਤੇ, ਬੈਡ ਮਤਲਬ ਇੱਕ ਤਰ੍ਹਾਂ ਨਾਲ ਅਸੀਂ ਟਰੇਆਂ ਹੀ ਤਿਆਰ ਕਰ ਲੈਂਦੇ ਹਾਂ, ਉਹਦੇ ਵਿੱਚ ਭਰ ਦਿੱਤਾ ਜਾਂਦਾ ਹੈ। ਫਿਰ ਕਮਰੇ ਦਾ ਤਾਪਮਾਨ ਲਗਭਗ 22 ਤੋਂ 25 ਡਿਗਰੀ ਸੈਲਸੀਅਸ ਤੇ ਰੱਖਣਾ ਹੁੰਦਾ ਹੈ।
1: ਹੈ, ਉਹ ਇੰਨਾ ਹਿਸਾਬ ਕਿਤਾਬ ਜਿਹਾ ਰੱਖਣਾ ਪੈਂਦਾ ਹੈ?
3: ਉਹ ਤਾਇਆ, ਜਿਹੜੀ ਫਸਲ ਨਾਜ਼ੁਕ ਹੋਵੇ ਉਹਦੀ ਸਾਂਭ ਸੰਭਾਲ ਵੀ ਤਾਂ ਉਨੀ ਜ਼ਰੂਰੀ ਹੈ ਨਾ ਫਿਰ।
0: ਬਈ ਹੁਣ ਤੱਕ ਦਾ ਕੰਮ ਤਾਂ ਸੌਖਾ ਹੀ ਲੱਗਦਾ ਪੂਰਿਆ, ਤੈਨੂੰ ਮੰਮਾ ਤੈਨੂੰ ਦੱਸਾਂ।
2: ਤਾਇਆ ਜੀ, ਪਰ ਇੱਕ ਗੱਲ ਹੋਰ ਬਹੁਤ ਜ਼ਰੂਰੀ ਹੈ, ਸਪਾਨ ਬਣਾਉਣ ਤੋਂ ਲਗਭਗ 14 ਤੋਂ 18 ਦਿਨਾਂ ਬਾਅਦ ਕੰਪੋਸਟ ਦੇ ਉੱਪਰ ਇੱਕ ਪਰਤ ਕੈਸਿੰਗੀ ਮਿੱਟੀ ਦੀ ਵੀ ਪਾਈ ਜਾਂਦੀ ਹੈ।
1: ਲੈ ਓਏ ਆ ਇੱਕ ਹੋਰ ਗੱਲ ਕੱਢ ਮਾਰੀ, ਓਏ ਹੁਣ ਇਹ ਕਿਹੜੀ ਮਿੱਟੀ ਹੁੰਦੀ ਆ ਪੁੱਤ?
0: ਓਏ ਆਹੀ ਖੇਤਾਂ ਵਾਲੀ ਮਿੱਟੀ ਹੋਊ ਯਾਰ ਭੂਰਿਆ, ਜਿਵੇਂ ਆਹ ਕਾਲੀ ਮਿੱਟੀ, ਲਾਲ ਮਿੱਟੀ, ਹੈ ਤੈਨੂੰ ਮੈਂ ਤੈਨੂੰ ਦੱਸਾਂ।
2: ਨਹੀਂ ਤਾਇਆ ਜੀ, ਹਰੇਕ ਮਿੱਟੀ ਨਹੀਂ ਚੱਲਦੀ, ਪਰ ਹਾਂ ਖੇਤ ਦੀ ਮਿੱਟੀ ਨੂੰ ਅਸੀਂ ਸਾਫ ਸੁਥਰੀ ਕਰਕੇ ਇਹਨੂੰ ਭੁਰਭੁਰੀ ਬਣਾਉਣਾ ਹੁੰਦਾ ਅਤੇ ਇਸ ਮਿੱਟੀ ਨੂੰ ਰੋਗ ਰਹਿਤ ਵੀ ਕਰਨਾ ਹੁੰਦਾ ਹੈ। ਇਸ ਵਿੱਚ ਅਕਸਰ ਪੀਟ ਮਾਸ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਛਾਣੀ ਹੋਈ ਮਿੱਟੀ ਦੇ ਵਿੱਚ ਸੜੀ ਹੋਈ ਜਿਹੜੀ ਕੰਪੋਸਟ ਖਾਦ ਹੈ ਉਹਨੂੰ ਠੀਕ ਅਨੁਪਾਤ 'ਚ ਮਿਲਾ ਕੇ ਫਿਰ ਇਸ ਦੇ ਵਿੱਚ ਡਿਸਇਨਫੈਕਟ ਮਤਲਬ ਕਿ ਰੋਗਾਣੂ ਮੁਕਤ ਜਿਹੜੀ ਹੈਗੀ ਹੈ ਦਵਾਈ ਪਾਈ ਜਾਂਦੀ ਹੈ ਤੇ ਇਹ ਮਿੱਟੀ ਨੂੰ ਰੋਗਾਣੂ ਮੁਕਤ ਕੀਤਾ ਜਾਂਦਾ ਹੈ।
1: ਲੈ ਦੱਸ, ਇਹ ਤਾਂ ਹਲਵਾਈਆਂ ਨਾਲੋਂ ਵੀ ਵੱਧ ਕੰਮ ਹੋ ਗਿਆ।
2: ਪਰ ਤਾਇਆ ਜੀ ਇਹ ਜ਼ਰੂਰੀ ਹੈ, ਕੈ ਸਿੰਘੀ ਮਿੱਟੀ ਖੁੰਭ ਨੂੰ ਨਮੀ ਦਿੰਦੀ ਹੈ ਤੇ ਹਵਾ ਦੀ ਆਵਾਜਾਈ ਬਣਾਈ ਰੱਖਦੀ ਹੈ ਅਤੇ ਖੁੰਭ ਦੇ ਗੁੱਛੇ ਛੇਤੀ ਬਾਹਰ ਆਉਂਦੇ ਨੇ।
3: ਉਹ ਮਤਲਬ ਤਾਇਆ,

0: ਜਿਵੇਂ ਕਿ ਆਪਾਂ ਘਰ ਬਣਾਉਣੇ ਆ, ਉਹਦੀ ਨੀਂਹ ਮਜ਼ਬੂਤ ਹੋਣੀ ਚਾਹੀਦੀ ਆ, ਫੇਰ ਹੀ ਘਰ ਟਿਕਦਾ। ਉਵੇਂ ਹੀ ਖੁੰਭਾਂ ਲਈ ਕੈਸਿੰਗੀ ਮਿੱਟੀ ਸਮਝ ਲਓ ਇੱਕ ਨਿਓ ਹੈ, ਨਹੀਂ ਤਾਂ ਫਿਰ ਫਸਲ ਦਾ ਝਾੜ ਘਟ ਜਾਂਦਾ।
1: ਬਿਲਕੁਲ ਵੀਰ ਜੀ, ਮੈਂ ਵੀ ਤਾਂ ਇਹੀ ਕਹਿ ਰਹੀ ਸੀ ਕਿ ਚੰਗੀ ਫਸਲ ਲੈਣ ਲਈ ਸਾਨੂੰ ਸਾਰੇ ਤੱਤ ਜ਼ਰੂਰੀ ਮਾਤਰਾ ਵਿੱਚ ਪਾਉਣੇ ਚਾਹੀਦੇ ਨੇ।
2: ਓਏ ਤੈਨੂੰ ਮੈਂ ਤੈਨੂੰ ਦੱਸਾਂ ਭੂਰਿਆ, ਪਹਿਲਾਂ ਤਾਂ ਆਪਾਂ ਕਹਾਵਤ ਜੀ ਨਹੀਂ ਬੋਲਦੇ ਸੀ ਵੀ ਸਿੰਘ ਮਿੱਟੀ ਚੱਕੀ ਫਿਰਦੇ ਆ, ਓਏ ਹੁਣ ਬਦਲ ਕੇ ਕਰ ਦਿਆਂਗੇ ਵੀ ਅਸੀਂ ਤਾਂ ਕੈ ਸਿੰਘੀ ਮਿੱਟੀ ਚੱਕੀ ਫਿਰਦੇ ਆ।
1: ਤਾਇਆ ਜੀ, ਇਹਦੇ ਨਾਲ ਨਾਲ ਹੀ ਸਾਨੂੰ ਕਮਰੇ ਦੀ ਨਮੀ ਲਗਭਗ 85-90% ਰੱਖਣੀ ਪੈਂਦੀ ਹੈ, ਤੇ ਹਵਾ ਦੇ ਆਉਣ ਜਾਣ ਦਾ ਵੀ ਜਿਹੜਾ ਪ੍ਰਬੰਧ ਹੈ ਉਹ ਠੀਕ ਕਰਨਾ ਪੈਂਦਾ, ਤੇ ਜਦੋਂ ਚਿੱਟੀਆਂ ਚਿੱਟੀਆਂ ਜਿਹੀਆਂ ਖੁੰਮਾਂ ਦਿਖਣੀਆਂ ਸ਼ੁਰੂ ਹੋ ਜਾਣ ਨਾ,
2: ਓਏ ਫੇਰ ਤਾਂ ਬੰਦਾ ਖੁਸ਼ੀ ਚ ਭੰਗੜਾ ਪਾ ਸਕਦਾ। ਤੈਨੂੰ ਮੈਂ ਤੈਨੂੰ ਦੱਸਾਂ,
3: ਉਹ ਬਾਈ ਸਾਡਾ ਤਾਂ ਇੱਕ ਲੱਤ ਤੇ ਭੰਗੜਾ ਪਾ ਸਕਦਾ ਹੈ। ਲੈ ਜਦੋਂ ਫਸਲ ਆਉਂਦੀ ਹੈ ਨਾ, ਉਦੋਂ ਜੱਟ ਦੀ ਖੁਸ਼ੀ ਹੋਰ ਹੀ ਹੁੰਦੀ ਹੈ, ਤੇ ਫਸਲ ਜਿਹੜੀ ਮਰਜ਼ੀ ਹੋਵੇ।
0: ਉਹ ਤਾਇਆ ਭੰਗੜਾ ਫੇਰ ਪਾ ਲਿਓ, ਪਹਿਲਾਂ ਜਿਹੜੀ ਗੱਲ ਰਹਿ ਗਈ ਉਹ ਸੁਣੋ, ਫੇਰ ਤੁਸੀਂ ਮੈਨੂੰ ਲਾਂਭੇ ਦਿੰਦੇ ਹੁੰਦੇ ਹੋ ਵੀ ਤੂੰ ਨੀ ਸਾਨੂੰ ਪੂਰੀ ਜਾਣਕਾਰੀ ਦਿੱਤੀ ਤੇ ਸਾਡਾ ਝਾੜ ਤਾਂ ਘਟ ਗਿਆ, ਤੇ ਹੁਣ ਜਿਹੜੀ ਗੱਲ ਤੁਹਾਨੂੰ ਦੱਸਣ ਜਾ ਰਹੇ ਆ ਉਹ ਹੈ ਤੋੜ ਤੜਾਈ ਦੀ। ਹੁਣ ਉਹ ਵੀ ਸੁਣ ਲਓ ਵੀ ਖੁੰਬਾਂ ਦੀ ਤੋੜ ਤੜਾਈ ਕਿਵੇਂ ਕਰਨੀ ਹੈ।
3: ਹਾਂ ਪੁੱਤ ਦੱਸ ਹੀ ਦੇ, ਚਾਕੂ ਨਾਲ ਜਾਂ ਹੱਥ ਨਾਲ ਕਰੀਏ।
1: ਤਾਇਆ ਜੀ, ਖੁੰਬ ਨੂੰ ਜ਼ੋਰ ਨਾਲ ਖਿੱਚ ਕੇ ਨਹੀਂ ਤੋੜਿਆ ਜਾਂਦਾ, ਸਗੋਂ ਖੁੰਬਾਂ ਤਾਂ ਘੁਮਾ ਕੇ ਤੋੜਦੇ ਨੇ ਆਰਾਮ ਨਾਲ, ਤਾਂ ਜੋ ਉਸ ਜਗ੍ਹਾ ਤੇ ਨਵੀਂ ਖੁੰਬ ਉੱਗ ਜਾਵੇ। ਤੋੜੀ ਹੋਈ ਖੁੰਬ ਦੇ ਉੱਤੇ ਹਲਕੀ ਜਿਹੀ ਕੈਸਿੰਗੀ ਮਿੱਟੀ ਪਾ ਕੇ ਫੇਰ ਢੱਕ ਦੇਣੀ ਚਾਹੀਦੀ ਹੈ।
3: ਲੈ ਪੁੱਤ, ਫੇਰ ਤਾਂ ਇਹਨੂੰ ਬੱਚਿਆਂ ਨੂੰ ਸਾਹਮਣਾ ਪੈਂਦਾ ਹੋਊ।
1: ਹਾਂ ਹਾਂ ਤਾਇਆ ਜੀ, ਜਿੰਨੀ ਨਰਮੀ ਨਾਲ ਤੋੜਾਂਗੇ ਓਨੀ ਹੀ ਚੰਗੀ ਅਗਲੀ ਫਸਲ ਹੋਊਗੀ।
2: ਉਹ ਲੈ, ਉਹ ਮੈਂ ਤੈਨੂੰ ਤੈਨੂੰ ਮੈਂ ਦੱਸਾਂ, ਨਰਮੀ ਸਾਡੇ ਚ ਕਿੱਥੇ ਬਈ, ਮੇਰੇ ਤੋਂ ਤਾਂ ਜ਼ੋਰ ਨਾਲ ਜੜੀ ਨਾ ਪੱਟੀ ਜਾਵੇ ਕਿਤੇ।
0: ਉਹ ਤਾਇਆ, ਖੁੰਬਾਂ ਨਾ ਗੁਆਰੇ ਦੀ ਫਲੀ ਵਾਂਗੂ ਤੋੜਨੀਆਂ ਆਪਾਂ ਬੋਚਕ ਦੇਣੇ, ਗੰਨੇ ਵਾਂਗੂ ਜੜ ਚੋਂ ਨਹੀਂ ਖਿੱਚਣੀਆਂ, ਕਿਤੇ ਐਵੇਂ ਜ਼ੋਰ ਲਾਈ ਜਾਵੇ।
3: ਚੱਲ ਪੁੱਤ, ਤੋੜ ਕੇ ਹੁਣ ਬੋਰੀ ਭਰ ਕੇ ਤੇ ਇਹਨੂੰ ਰੱਖੀਏ ਕਿੱਥੇ?
1: ਉਹ ਨਹੀਂ ਨਹੀਂ ਤਾਇਆ ਜੀ, ਐਵੇਂ ਨਹੀਂ ਕਰਨਾ ਹੈਗਾ। ਖੁੰਬ ਬਹੁਤ ਨਾਜੁਕ ਹੁੰਦੀ ਹੈ, ਇਹਨੂੰ ਟੋਕਰੀ ਚ ਜਾਂ ਸਾਫ ਟਰੇ ਚ ਪਾ ਕੇ ਠੰਡੀ ਜਗ੍ਹਾ ਤੇ ਰੱਖਣਾ, ਜੇ ਹੋ ਸਕੇ ਤਾਂ ਫਰਿੱਜ ਚ ਲਾ ਦੋ, ਪਰ ਜਿਵੇਂ ਤੁਸੀਂ ਕਹਿੰਦੇ ਹੋ ਬੋਰੀ ਚ ਪਾ ਕੇ ਰੱਖ ਲਈਏ, ਇਹਦੇ ਨਾਲ ਤਾਂ ਸਾਰੀਆਂ ਦਬ ਜਾਣੀਆਂ ਤੇ ਜਿੰਨੀ ਵੀ ਝਾੜ ਹੋਊਗਾ ਉਹ ਸਾਰਾ ਖਰਾਬ ਹੋ ਜਾਊਗਾ।
0: ਰਾਜੂ, ਇਹ ਸਾਂਭ ਸੰਭਾਲ ਤਾਂ ਆਪੇ ਹੁੰਦੀ ਰਹੂ, ਪਰ ਤਾਏ ਵਰਗਿਆਂ ਨੂੰ ਫਾਇਦਾ ਤਾਂ ਫੇਰ ਹੀ ਹੈ ਨਾ ਖੁੰਬਾਂ ਬੀਜਣ ਦਾ, ਜੇ ਇਹ ਵੇਖਣ ਇਹਨਾਂ ਨੂੰ ਇਹ ਦੱਸ ਵੀ ਅਸੀਂ ਵੇਚ ਕਿੱਥੇ ਸਕਦੇ ਹਾਂ, ਔਰ ਨਹੀਂ ਤਾਂ ਫਿਰ ਫੀਲੇ ਤਾਏ ਵਰਗੇ ਭੂਰੇ ਤਾਏ ਵਰਗੇ ਨੂੰ ਪਹਿਲਾਂ ਫੜਾ ਆਉਂਦੇ ਆ, ਫਿਰ 6 ਮਹੀਨਿਆਂ ਬਾਅਦ ਲਾਂਭਾ ਦੇ ਜਾਂਦੇ ਆ ਕਿ ਭੂਰਿਆ ਮੈਂ ਤੈਨੂੰ 1 ਕਿਲੋ ਖੁੰਬਾਂ ਫੜਾ ਕੇ ਆਇਆ ਸੀ, ਤੂੰ ਉਹਦੇ ਪੈਸੇ ਨਹੀਂ ਦਿੱਤੇ।
1: ਹਾਂ ਵੀਰ ਜੀ ਬਿਲਕੁਲ, ਜਿਵੇਂ ਤਾਜ਼ੀ ਖੁੰਬ ਹੈ ਜਿਹੜੀ, ਇਹ ਤਾਂ ਸਿੱਧੀ ਆਪਾਂ ਸਬਜ਼ੀ ਮੰਡੀ ਚ ਵੀ ਵੇਚ ਸਕਦੇ ਹਾਂ, ਹੋਟਲਾਂ ਜਾਂ ਰੈਸਟੋਰੈਂਟ ਵਾਲਿਆਂ ਨੂੰ ਵੀ ਦੇ ਸਕਦੇ ਹਾਂ, ਤੇ ਹੁਣ ਤਾਂ ਜਿਵੇਂ ਲੁਧਿਆਣੇ ਚ ਤੇ ਆਪਣੇ ਬਠਿੰਡੇ ਚ ਵੀ ਬਹੁਤ ਸਾਰੀਆਂ ਸੁਪਰ ਮਾਰਕੀਟਾਂ ਬਣ ਗਈਆਂ ਨੇ, ਤੇ ਆਸ ਪਾਸ ਦੇ ਗਾਹਕ ਜਿਹੜੇ ਆਪਣੇ ਹੁੰਦੇ ਨੇ ਆਂਢੀ ਗੁਆਂਢੀਆਂ ਨੂੰ ਵੀ ਵੇਚ ਸਕਦੇ ਹਾਂ। ਜੇਕਰ ਕੋਈ ਨੇੜੇ ਸ਼ਹਿਰ ਆਉਂਦਾ ਹੋਵੇ ਤਾਂ ਸਿੱਧੀ ਦੁਕਾਨਾਂ ਤੇ ਵੀ ਸਪਲਾਈ ਕੀਤੀ ਜਾ ਸਕਦੀ ਹੈ।
3: ਉਹ ਮਤਲਬ ਵੀ ਵਿੱਚ ਫੀਲੇ ਵਰਗਾ ਵਿਚੋਲਾ ਨਹੀਂ ਪਾਉਣਾ, ਸਿੱਧਾ ਕੰਮ ਕਰਨਾ ਹੈ।
1: ਹਾਂ ਦਾਇਆ ਜੀ, ਆਪਾਂ ਗਾਹਕਾਂ ਨਾਲ ਸਿੱਧਾ ਸੰਪਰਕ ਬਣਾ ਲਈਏ, ਜੇ ਸਿੱਧੀ ਆਪਾਂ ਗੱਲ ਕਰ ਲਈਏ ਤਾਂ ਕਿਸਾਨ ਨੂੰ ਵੈਸੇ ਵੀ ਬਹੁਤ ਫਾਇਦਾ ਹੋ ਜਾਂਦਾ ਹੈ।
0: ਉਹ ਨਾਲੇ ਤਾਇਆ ਮੈਂ ਤੁਹਾਨੂੰ ਦੱਸਦਾ ਤਾਂ ਹੁੰਦਾ ਵੀ ਅੱਜ ਕੱਲ ਤਾਂ ਆਨਲਾਈਨ ਹੋ ਗਿਆ ਸਾਰਾ ਕੰਮ, ਆ ਕਿੰਨੀਆਂ ਐਪਾਂ ਨੇ, ਆ ਥੋੜੇ ਜਿਹੇ ਨਾਲ ਤੁਸੀਂ ਸਿੱਖ ਜਾਓਗੇ, ਉਹਨਾਂ ਰਾਹੀਂ ਸਿੱਧਾ ਵੀ ਤੁਸੀਂ ਆਪਦੀ ਫਸਲ ਨੂੰ ਵੇਚ ਸਕਦੇ ਹੋ। ਆਪਣੇ ਪਿੰਡ ਦੇ ਕਿੰਨੇ ਮੁੰਡੇ ਆ ਜਿਹੜੇ ਆਹ ਫੇਸਬੁੱਕ ਇੰਸਟਾਗ੍ਰਾਮ ਜਾਂ ਐਪਾਂ ਰਾਹੀਂ ਆਪਦਾ ਕਾਰੋਬਾਰ ਤੋਰੀ ਬੈਠੇ ਆ।
3: ਉਹ ਲੈ ਦੱਸ, ਉਹ ਮੈਂ ਤਾਂ ਹਲੇ ਤੱਕ ਮੋਬਾਈਲ ਤੇ ਗਾਣੇ ਸੁਣਦਾ ਰਿਹਾ, ਇਹ ਕੰਮ ਵੀ ਆਉਂਦਾ?
2: ਉਹ ਬਈ ਆਪਾਂ ਤਾਂ ਆਹ ਨਾ ਆ ਫੋਨ ਦਾ ਚਾਰਜ ਕਰਨਾ ਮਸਾਂ ਸਿੱਖੇ ਸੀ, ਕਿਉਂ ਭੂਰਿਆ ਤੈਨੂੰ ਮੈਂ ਤੈਨੂੰ ਦੱਸਾਂ।
0: ਰਾਜੂ, ਆ ਹੁਣ ਤਾਏ ਵਰਗਿਆਂ ਨੂੰ ਇਹ ਵੀ ਦੱਸ ਦੇ ਵੀ ਜੇ ਸਾਡੀ ਖੁੰਬ ਦੀ ਫਸਲ ਦਾ ਝਾੜ ਵਧੀਆ ਹੋ ਜੇ ਤੇ ਜਿੰਨੀ ਅਸੀਂ ਵੇਚਣੀ ਸੀ ਉਹ ਵੇਚਣ ਤੋਂ ਬਾਅਦ ਵੀ ਬਚ ਜੇ ਤਾਂ ਫੇਰ ਉਹਦਾ ਭਲਾ ਕੀ ਕਰਨਾ?
1: ਹਾਂ ਵੀਰ ਜੀ, ਇਹ ਬਹੁਤ ਜ਼ਰੂਰੀ ਗੱਲ ਹੈ। ਸਾਡੇ ਟ੍ਰੇਨਿੰਗ ਦੇ ਵਿੱਚ ਵੀ ਦੱਸਦੇ ਨੇ ਵੀ ਖੁੰਬਾਂ ਦੀ ਖੇਤੀ ਹੋਣ ਤੋਂ ਬਾਅਦ ਜਿੰਨੀਆਂ ਸਾਡੀਆਂ ਵਿਕ ਜਾਂਦੀਆਂ ਖੁੰਬਾਂ ਉਹ ਤਾਂ ਬਹੁਤ ਵਧੀਆ ਸਾਨੂੰ ਇਨਕਮ ਦੇ ਜਾਂਦੀਆਂ, ਪਰ ਜਿਹੜੀਆਂ ਬਚ ਜਾਂਦੀਆਂ ਨੇ ਉਹਨਾਂ ਦਾ ਅਸੀਂ ਕੀ ਕਰ ਸਕਦੇ ਹਾਂ? ਇਹ ਤਾਂ ਬੀਬੀਆਂ ਲਈ ਇੱਕ ਤਰ੍ਹਾਂ ਦਾ ਕਾਰੋਬਾਰ ਵੀ ਦੱਸਿਆ ਜਾਂਦਾ ਹੈਗਾ, ਤੇ ਜਿੰਨੀ ਜ਼ਿਆਦਾ ਮਾਤਰਾ 'ਚ ਖੁੰਬ ਜਿਹੜੀ ਬਚ ਜਾਂਦੀ ਹੈ ਉਹ ਸਾਡੇ ਲਈ ਉਦੋਂ ਵੀ ਵੱਧ ਫਾਇਦੇਮੰਦ ਹੈ, ਕਿਉਂਕਿ ਅਸੀਂ ਖੁੰਬਾਂ ਨੂੰ ਸੁਕਾ ਕੇ ਮਤਲਬ ਕਿ ਡਰਾਈ ਮਸ਼ਰੂਮ ਬਣਾ ਲੈਂਦੇ ਹਾਂ, ਉਹਨਾਂ ਦਾ ਅਚਾਰ ਬਣਾ ਸਕਦੇ ਹਾਂ, ਮਸ਼ਰੂਮ ਦਾ ਜਿਹੜਾ ਸੂਪ ਪਾਊਡਰ ਤਿਆਰ ਕਰ ਸਕਦੇ ਹਾਂ, ਤੇ ਇਸੇ ਤਰ੍ਹਾਂ ਹੀ ਹੋਰ ਕਈ

0: ਬਾਅਦ ਵੀ ਜਿਹੜੇ ਨੇ ਅਸੀਂ ਤਿਆਰ ਕਰ ਸਕਦੇ ਹਾਂ, ਪਰ ਇਹਨਾਂ ਦੀ ਪਹਿਲਾਂ ਟ੍ਰੇਨਿੰਗ ਜ਼ਰੂਰ ਲੈਣੀ ਪੈਂਦੀ ਹੈ। ਅਤੇ ਇਹਦੇ ਨਾਲ ਜਿਵੇਂ ਸਾਡੀਆਂ ਘਰੇਲੂ ਬੀਬੀਆਂ ਨੇ, ਇਹ ਇਸ ਕੰਮ ਤੋਂ ਚੰਗਾ ਮੁਨਾਫਾ ਖੱਟ ਸਕਦੀਆਂ ਨੇਗੀਆਂ, ਅਤੇ ਇਸੇ ਤਰ੍ਹਾਂ ਹੀ ਘਰ ਬੈਠੀਆਂ ਵੀ ਉਹ ਆਪਦਾ ਕੰਮ ਜਿਹੜਾ ਹੈਗਾ ਵਧੀਆ ਤਰੀਕੇ ਨਾਲ ਤੋਰ ਸਕਦੀਆਂ ਨੇ। ਅਤੇ ਨਾਲੇ ਕਿਸਾਨ ਵੀ ਹੈ ਜਿਹੜਾ ਉਹ ਵੱਡੇ ਨੁਕਸਾਨ ਤੋਂ ਬਚ ਜਾਂਦਾ। ਅਤੇ ਇਹਦੇ ਨਾਲ ਜਿਵੇਂ ਕਹਿੰਦੇ ਹੁੰਦੇ ਆ ਨਾ ਵੀ ਸੁੱਕੇ ਮੇਵੇ ਆ ਜਿਹੜੇ ਉਹ ਜ਼ਿਆਦਾ ਮੁੱਲ ਦੇ ਵੇਚਦੇ ਆ, ਇਹ ਵੀ ਇੱਕ ਤਰ੍ਹਾਂ ਦਾ ਸੁੱਕਾ ਮੇਵਾ ਹੀ ਬਣ ਜਾਂਦਾ, ਅਤੇ ਇਹਦਾ ਮੁੱਲ ਵੀ ਵੱਧ ਮਿਲਦਾ ਤੇ ਮੁਨਾਫਾ ਵੀ।
1: ਵਾਹ ਬਈ ਵਾਹ, ਓਏ ਨਿੱਕੀ ਜੀ ਖੁੰਭ ਤੇ ਇੰਨੇ ਕੰਮ,
2: ਓਏ ਭੂਰਿਆ ਤੈਨੂੰ ਮੈਂ ਤੈਨੂੰ ਦੱਸਾਂ ਬਈ ਹੁਣ ਆ ਗੱਲਾਂ ਆਈਆਂ ਸੁਣ ਕੇ ਨਾ ਵੀ ਮੇਰਾ ਤਾਂ ਐ ਜੀ ਕਰਦਾ ਵੀ ਹੁਣ ਨਾ ਮੈਂ ਪਿੰਡ ਦੇ ਵਿੱਚ ਫੀਲਾ ਮਸ਼ਹੂਰ ਸੈਂਟਰ ਖੋਲਾਂ।
3: ਓ ਤਾਇਆ ਮਸ਼ਹੂਰ ਨੀ ਮਸ਼ਰੂਮ, ਮਸ਼ਰੂਮ
1: ਰੱਖ ਲਾ ਫੀਲਾ ਖੁੰਭ ਠੱਪ ਸੈਂਟਰ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਟੂਡੀਓ ਦੀ ਘੜੀ ਤੇ ਸਮਾਂ ਹੋ ਚੁੱਕਾ ਹੈ 5:30। ਆਓ ਸੁਣਦੇ ਹਾਂ ਪ੍ਰੋਗਰਾਮ ਗੱਲਾਂ ਚੋਂ ਗੱਲ ਦੇ ਤਹਿਤ, ਸਿਲਸਿਲਾ ਅੱਖਰ ਬੋਲਦੇ ਨੇ। ਪ੍ਰੋਗਰਾਮ ਦਾ ਵਿਸ਼ਾ ਹੋਵੇਗਾ ਜੀ ਜ਼ਿੰਦਗੀ ਦੀ ਸਾਰਥਕਤਾ। ਵਾਚਕ ਸੁਖਜੀਤ ਕੌਰ, ਪ੍ਰੋਗਰਾਮ ਨਿਰਮਾਤਾ ਅਤੇ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ ਜੀ।

ਸਰੋਤਿਓ ਜ਼ਿੰਦਗੀ ਜਿਉਣ ਲਈ ਹੈ, ਧੱਕੇ ਦੇਣ ਲਈ ਨਹੀਂ। ਰੰਗ ਰੰਗੀਲੀ ਦੁਨੀਆਂ ਚ ਰਹਿ ਕੇ ਅਨੂਠਾ ਰਸ ਲੈਣਾ ਜ਼ਿੰਦਗੀ ਨੂੰ ਨੇੜਿਓਂ ਦੇਖਣ ਦਾ ਬਹੁਤ ਵੱਡਾ ਉਪਰਾਲਾ ਏ। ਦੁਨੀਆਂ ਦੇ ਰੰਗ ਢੰਗ ਚ ਇਨਸਾਨੀਅਤ ਨਾਲ ਜਿਉਣ ਦੀ ਜਾਂਚ ਦਾ ਨਾਂ ਹੀ ਜ਼ਿੰਦਗੀ ਹੈ। ਸਿਰਫ ਅੰਨ ਖਾ ਕੇ, ਪੇਟ ਭਰ ਕੇ, ਸੌਂ ਕੇ ਜ਼ਿੰਦਗੀ ਗੁਜ਼ਾਰਨ ਲਈ ਪਸ਼ੂ ਪੰਛੀ ਕੀੜੇ ਮਕੌੜੇ ਤੇ ਹੋਰ ਜਾਨਵਰ ਵਧੇਰੇ ਨੇ। ਜ਼ਿੰਦਗੀ ਚ ਧੜਕਦਾ ਦਿਲ ਤੇ ਚਾਲ ਚ ਰਵਾਨੀ ਹੋਣੀ ਚਾਹੀਦੀ ਹੈ।

ਜ਼ਿੰਦਗੀ 'ਚ ਚਾਨਣ ਦੇਣ ਦੀ ਸਮਰੱਥਾ ਹੋਣੀ ਚਾਹੀਦੀ ਹੈ ਤੇ ਹਨੇਰੇ ਨੂੰ ਦੂਰ ਕਰਨ ਦੀ, ਨਿਰਾਸ਼ਾ ਨੂੰ ਆਸ਼ਾ 'ਚ ਬਦਲਣ ਦਾ ਸੰਕਲਪ, ਦਿਲਾਂ ਨੂੰ ਸਾਫ਼ ਰੱਖਣ ਦਾ ਢੰਗ ਕਾਲੇ ਦਿਲ ਵਾਲਿਆਂ ਦੇ ਹਨੇਰੇ ਨੂੰ ਵੀ ਦੂਰ ਕਰ ਸਕਦਾ ਹੈ। ਜ਼ਿੰਦਗੀ ਅਜਿਹੀ ਆਦਤਾਂ ਦੇ ਗੁਣਾਂ ਦੀ ਮੰਗ ਕਰਦੀ ਹੈ ਜਿਨ੍ਹਾਂ ਦੀ ਖਾਤਰ ਮਨੁੱਖ ਨੂੰ ਜੰਗਲ ਵੇਲੇ ਨਾ ਛਾਨਣੇ ਪੈਣ। ਸਹਿਜ ਅਵਸਥਾ 'ਚ ਰਹਿਣਾ ਅਸਲ ਜ਼ਿੰਦਗੀ ਹੈ। ਸਹਿਜ ਸਲੀਕਾ ਠਰੰਮਾ ਜ਼ਿੰਦਗੀ ਦੀਆਂ ਔਖੀਆਂ ਘੜੀਆਂ ਦੀ ਪਰਖ ਹੈ। ਕਹਿੰਦੇ ਹਨ, ਸਲੀਕਾ ਜਿਹਨੇ ਹੋਤਾ ਹੈ ਗਮੇ ਦੌਰ ਮੇਂ ਜੀਨੇ ਕਾ, ਵੋ ਯੂੰ ਸ਼ੀਸ਼ੇ ਕੋ ਪੱਥਰ ਸੇ ਟਕਰਾਇਆ ਨਹੀਂ ਕਰਤੇ।

ਸਰੋਤਿਓ, ਜਿਨ੍ਹਾਂ ਨੂੰ ਜ਼ਿੰਦਗੀ ਜਿਉਣ ਦੀ ਜਾਂਚ ਆ ਗਈ, ਲੋਕ ਉਹਨਾਂ ਦੀ ਪੂਜਾ ਕਰਦੇ ਨੇ। ਸਮਰਪਿਤ ਤੇ ਸੰਘਰਸ਼ ਦੋ ਵਿਰੋਧੀ ਸ਼ਬਦ ਨੇ, ਜਿਨ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੇ ਜ਼ਿੰਦਗੀ ਨੂੰ ਸਮਝਣ ਲਈ ਅੱਜ ਮਨੁੱਖ ਯਤਨ ਹੀ ਨਹੀਂ ਕਰ ਰਿਹਾ। ਉਸ ਨੂੰ ਪਤਾ ਹੀ ਨਹੀਂ ਕਿ ਸਮਰਪਿਤ ਹੋਣ ਨਾਲ ਜ਼ਿੰਦਗੀ ਨੂੰ ਕਿੰਨਾ ਲਾਭ ਪਹੁੰਚੇਗਾ। ਜਦੋਂ ਅਸੀਂ ਕਿਸੇ ਨੂੰ ਸਮਰਪਿਤ ਹੁੰਦੇ ਹਾਂ ਤਾਂ ਪਿਆਰ ਪੈਦਾ ਹੁੰਦਾ ਏ, ਕੁਝ ਕਰਨ ਦੀ ਚੇਸ਼ਟਾ ਹੁੰਦੀ ਏ, ਉਸ ਲਈ ਮਰ ਮਿਟਣ ਦੀ ਰੀਝ ਜਾਗਦੀ ਏ, ਸਵਾਰਥ ਰਹਿਤ ਕਾਰਜ ਕਰਨ ਦੀ ਸਮਰੱਥਾ ਆ ਜਾਂਦੀ ਏ।

ਅੱਜ ਦਾ ਮਨੁੱਖ ਮਨੁੱਖ ਨਾਲ ਪਿਆਰ ਕਰਨਾ ਹੀ ਭੁੱਲ ਗਿਆ ਏ, ਤਾਂ ਉਸਦਾ ਆਪਣੀ ਜ਼ਿੰਦਗੀ ਨਾਲ ਪਿਆਰ ਕੀ ਹੋਣਾ ਸੀ। ਅੱਜ ਕੱਲ ਰੌਲਾ ਰੱਪਾ, ਸਪੀਕਰਾਂ ਦੀਆਂ ਕੰਨ ਪਾੜਵੀਆਂ ਆਵਾਜ਼ਾਂ ਜ਼ਿੰਦਗੀ ਦੇ ਅਰਥ ਬਦਲ ਕੇ ਇਸ ਨੂੰ ਨਿਰਾਰਥਕ ਬਣਾ ਰਹੀਆਂ ਨੇ। ਸ਼ੋਸ਼ਣ ਤੇ ਲੁੱਟ ਮਾਨਸਿਕ ਬੇਚੈਨੀ ਨੂੰ ਵਧਾਉਂਦੀ ਏ, ਸਾਡੀ ਅੰਦਰਲੀ ਤਸਵੀਰ ਤੇ ਧੂੜ ਜਾਂਦੀ ਰਹਿੰਦੀ ਏ। ਸਾਰਾ ਦਿਨ ਝੂਠ ਬੋਲਣ ਵਾਲਾ, ਠੱਗੀਆਂ ਚੋਰੀਆਂ ਕਰਨ ਵਾਲਾ ਹਨੇਰੇ ਚ ਹੀ ਰਹਿੰਦਾ ਏ। ਇਨਸਾਨੀਅਤ ਦੇ ਗੁਣ ਭਰੇ ਬਿਨਾਂ ਜ਼ਿੰਦਗੀ ਦੇ ਅਸਲੀ ਅਰਥਾਂ ਨੂੰ ਸਮਝਣਾ ਨਾਮੁਮਕਿਨ ਹੈ। ਜੋ ਕੁਝ ਸਾਡੇ ਕੋਲ ਹੁੰਦਾ ਹੈ ਅਸੀਂ ਉਸ 'ਚ ਸੰਤੁਸ਼ਟ ਨਹੀਂ ਹੁੰਦੇ, ਸਾਡਾ ਸਬਰ ਡੋਲਦਾ ਰਹਿੰਦਾ ਹੈ ਤੇ ਜ਼ਿੰਦਗੀ ਕੁਰਾਹੇ ਪੈਣ ਦੀ ਆਦੀ ਹੋ ਜਾਂਦੀ ਹੈ।

ਸਰੋਤਿਓ, ਅੱਜ ਅਸੀਂ ਆਪਣੀ ਮੈਂ ਨੂੰ ਬਰਕਰਾਰ ਰੱਖਣ ਦੇ ਆਦੀ ਹੋ ਗਏ ਹਾਂ। ਅਸੀਂ ਅਕਸਰ ਸੋਚਦੇ ਹਾਂ ਕਿ ਜੇ ਸੁੱਖ ਹੈ ਤਾਂ ਸਾਡੀਆਂ ਕਿਰਿਆਵਾਂ ਦਾ ਸਿੱਟਾ ਏ, ਤੇ ਜੇ ਦੁੱਖ ਹੈ ਤਾਂ ਰੱਬ ਜਾਂ ਦੂਜਿਆਂ ਨੇ ਸਾਡੇ ਨਾਲ ਅਨਿਆਂ ਕੀਤਾ ਏ। ਸੁੱਖ ਸਾਡੇ ਯਤਨਾਂ ਦਾ ਸਿੱਟਾ ਏ, ਦੁੱਖ ਵੇਲੇ ਅਸੀਂ ਦੂਜਿਆਂ ਦੀਆਂ ਕੀਤੀਆਂ ਸਾਡੇ ਪੇਸ਼ਾਈਆਂ ਹਨ ਇਹ ਕਹਿ ਦਿੰਦੇ ਹਾਂ, ਤੇ ਦੁੱਖ ਵੇਲੇ ਅਸੀਂ ਦੂਜਿਆਂ ਨੂੰ ਕੋਸਣਾ ਸ਼ੁਰੂ ਕਰ ਦਿੰਦੇ ਹਾਂ। ਸਾਨੂੰ ਇਹ ਹਕੀਕਤ ਸਮਝ ਲੈਣੀ ਚਾਹੀਦੀ ਹੈ ਕਿ ਦੁੱਖ ਤੇ ਸੁੱਖ ਸਾਡੀ ਜ਼ਿੰਦਗੀ ਨਾਲ ਲਿਪਟੇ ਹੋਏ ਨੇ। ਇਨ੍ਹਾਂ ਤੋਂ ਬਿਨਾਂ ਜ਼ਿੰਦਗੀ ਨੀਰਸ ਹੈ। ਸੁੱਖ ਦਾ ਵੀ ਅਹਿਸਾਸ ਤਦ ਹੀ ਹੁੰਦਾ ਹੈ ਜੇਕਰ ਦੁੱਖਾਂ ਨਾਲ ਸਾਡਾ ਮੇਲ ਹੁੰਦਾ ਹੈ। ਬਹਾਰ ਤੇ ਪਤਝੜ ਇੱਕ ਦੂਜੇ ਦੇ ਪੂਰਕ ਹੁੰਦੇ ਨੇ। ਬੁਲਬੁਲੋ ਖਿਜ਼ਾ ਸੇ ਨਫ਼ਰਤ ਮਤ ਕਰੋ, ਤਿਨਕੇ ਕਹਾਂ ਸੇ ਲਾਓਗੇ ਮੌਸਮੇ ਬਹਾਰ ਮੇਂ।

ਸਰੋਤਿਓ ਸ਼ਾਂਤੀ ਮਨੁੱਖ ਦੀ ਸਧਾਰਨ ਅਵਸਥਾ ਏ। ਦੁੱਖ ਦੀਆਂ ਘੜੀਆਂ ਚ ਅਸੀਂ ਆਪਣੇ ਬਹੁਤਾ ਨੇੜੇ ਹੁੰਨੇ ਆ। ਇਸ ਦੇ ਉਲਟ ਅਵਸਥਾ ਚ ਅਸੀਂ ਦੂਜਿਆਂ ਦੀ ਤਰੱਕੀ ਖੁਸ਼ੀ ਤੋਂ ਸੜਦੇ ਆ। ਆਪਣੀ ਕਬੀਲਦਾਰੀ ਦਾ ਕਦੇ ਹਿਸਾਬ ਨੀ ਲਾਇਆ। ਦੂਜਿਆਂ ਦੇ ਘਰ ਪੱਕਦੇ ਆਟੇ ਦਾ ਸਾਨੂੰ ਗਿਆਨ ਹੁੰਦਾ ਏ ਕਿ ਉਹ ਕਿੰਨੀਆਂ ਰੋਟੀਆਂ ਪਕਾਉਂਦੇ ਨੇ। ਉਹਨਾਂ ਦੇ ਲੈਣ ਦੇਣ ਦਾ ਅਸੀਂ ਪੂਰਾ ਹਿਸਾਬ ਲਾਉਣੇ ਆ ਤੇ ਆਪਣੀ ਜ਼ਿੰਦਗੀ ਦਾ ਹਿਸਾਬ ਕਿਤਾਬ ਗਾਫਲੀ ਚ ਗੁਆ ਦਿੰਨੇ ਆ ਤੇ ਇਸੇ ਤਾਣੇ ਪੇਟੇ ਦੇ ਵਿਚ ਅਸੀਂ ਕਦੇ ਜ਼ਿੰਦਗੀ ਨੂੰ ਨੇੜਿਓ ਤੱਕਣ ਦਾ ਪੈਮਾਨਾ ਹੀ ਨਹੀਂ ਵਰਤਿਆ। ਸਰੋਤੇ ਇਨਸਾਨ ਆਪਣੇ ਸਰੀਰਕ ਢਾਂਚੇ ਤੋਂ ਵੀ ਸੰਤੁਸ਼ਟ ਨਹੀਂ। ਜੋ ਰੰਗ ਰੂਪ ਅਕਲ ਸ਼ਕਲ ਸਰੀਰਕ ਬਣਤਰ ਕੱਦ ਕਾਠ ਕੁਦਰਤ ਨੇ ਸਾਨੂੰ ਦਿੱਤਾ ਏ ਅਸੀਂ ਉਸ ਨੂੰ ਬਦਲਾਉਣ ਤੇ ਸੋਹਣਾ ਬਣਾਉਣ ਦਾ ਪੂਰਾ ਯਤਨ ਕਰਦੇ ਆ। ਦੂਜੇ ਸਾਨੂੰ ਸੋਹਣੇ ਲੱਗਦੇ ਨੇ ਉਹਨਾਂ ਵਰਗਾ ਬਣਨ ਦੀ ਅਸੀਂ ਕੋਸ਼ਿਸ਼ ਕਰਦੇ ਆ। ਪੈਰ ਘਸੀਟ ਕੇ ਚੱਲਣਾ ਜ਼ਿੰਦਗੀ ਨਹੀਂ, ਮਟਕ ਮਟਕ ਮਜ਼ਾਜ ਨਾਲ ਕਦਮ ਪੁੱਟਣੇ ਜ਼ਿੰਦਗੀ ਹੈ। ਮੰਜ਼ਿਲਾਂ ਸਰ ਕਰ ਲੈਣ ਦਾ ਨਾਂ ਹੀ ਜ਼ਿੰਦਗੀ ਹੈ।

ਸਰੋਤਿਓ, ਕਿਰਿਆਸ਼ੀਲ ਰਹਿਣਾ ਹੀ ਜ਼ਿੰਦਗੀ ਹੈ। ਧੜਕਦਾ ਦਿਲ ਤੇ ਰੂਹਾਂ ਦਾ ਮੇਲ ਜ਼ਿੰਦਗੀ ਹੈ। ਜ਼ਿੰਦਗੀ ਵਡਮੁੱਲਾ ਖਜ਼ਾਨਾ ਹੈ ਤੇ ਸੋਚ ਸਮਝ ਕੇ ਖਾਤੇ ਖੋਲਣ ਦਾ ਮਸਲਾ ਹੈ। ਜ਼ਿੰਦਗੀ ਵਿਕਣ ਜਾਂ ਵੇਚਣ ਲਈ ਨਹੀਂ ਹੁੰਦੀ ਤੇ ਜ਼ਿੰਦਗੀ ਦਾ ਵਪਾਰ ਵੀ ਨਹੀਂ ਹੋ ਸਕਦਾ। ਜ਼ਿੰਦਗੀ ਵਪਾਰ ਲਈ ਨਹੀਂ ਹੈ। ਕੁਦਰਤੀ ਤੋਹਫ਼ਿਆਂ ਚੋਂ ਸਭ ਤੋਂ ਵੱਡੀ ਜ਼ਿੰਦਗੀ ਤੇ ਜ਼ਿੰਦਗੀ ਦੀ ਅਮਾਨਤ ਸਾਂਭ ਕੇ ਰੱਖਣਾ ਮਨੁੱਖ ਦਾ ਸਭ ਤੋਂ ਅਹਿਮ ਫਰਜ਼ ਹੈ। ਜ਼ਿੰਦਗੀ ਨੂੰ ਵੰਡਣਾ ਸਿੱਖੋ ਤੇ ਸਟੋਰ ਕਰਨਾ ਭੁੱਲੋ। ਚੰਗੇ ਕੰਮ ਕਰੋ ਤਾਂ ਜੋ ਜ਼ਿੰਦਗੀ ਵੱਡੀ ਹੋ ਜਾਏ। ਥੋੜਾ ਬੋਲੋ ਪਰ ਬੋਲੋ ਨਿਮਰਤਾ ਦੇ ਨਾਲ। ਆਪਣਾ ਰਸਤਾ ਆਪ ਬਣਾਓ। ਅੰਨੇਵਾਹ ਕਿਸੇ ਦੀ ਨਕਲ ਨਾ ਕਰੋ। ਸੱਚ ਤੇ ਪਹਿਰਾ ਤੇ ਸੱਚ ਦੀ ਖੋਜ ਕਰਨਾ ਜ਼ਿੰਦਗੀ ਨੂੰ ਸਿਖਾਓ। ਵਿਹਲੇ ਤੇ ਨਿਰਾਸ਼ ਆਦਮੀ ਹੀ ਨਕਲ ਦੀ ਪਰਿਭਾਸ਼ਾ ਜਾਣਦੇ ਨੇ। ਕੰਮ ਨਾਲ ਪ੍ਰੇਮ ਕਰਦਿਆਂ ਆਪਣੀ ਮੰਜ਼ਿਲ ਵੱਲ ਵੱਧਦੇ ਜਾਣਾ ਹੀ ਜ਼ਿੰਦਗੀ ਸੁਖਮਈ ਬਣਾਉਂਦਾ ਏ। ਮੰਜ਼ਿਲ ਮਿਲੇ ਨਾ ਮਿਲੇ ਮੁਝੇ ਇਸਕਾ ਗਮ ਨਹੀਂ, ਮੰਜ਼ਿਲ ਕੇ ਜੁਸਤਜੂ ਮੇਂ ਮੇਰਾ ਕਾਰਵਾ ਤੋ ਹੈ। ਜੀ ਸਰੋਤੇ, ਅੱਜ ਅਸੀਂ ਤੁਹਾਡੇ ਨਾਲ ਸਾਂਝੇ ਕੀਤੇ ਜ਼ਿੰਦਗੀ ਦੇ ਕੁਝ ਸੱਚ ਕੇ ਜ਼ਿੰਦਗੀ ਅਸੀਂ ਕਿਵੇਂ ਜਿਉ ਸਕਦੇ ਹਾਂ, ਕਿਵੇਂ ਇਸ ਨੂੰ ਰੰਗੀਨ, ਹਸੀਨ ਤੇ ਸੁਖਮਈ ਬਣਾ ਸਕਦੇ ਹਾਂ, ਕਿਉਂਕਿ ਇਹ ਸਭ ਕੁਝ ਗੱਲਾਂ ਸਾਡੇ ਆਪਣੇ ਹੱਥ ਨੇ। ਤੇ ਜੇ ਸਾਰਾ ਕੁਝ ਸਾਡੇ ਆਪਣੇ ਹੱਥ ਆ ਤਾਂ ਫਿਰ ਅਸੀਂ ਜ਼ਿੰਦਗੀ ਕੱਟ ਕਿਉਂ ਰਹੇ ਹਾਂ, ਜ਼ਿੰਦਗੀ ਜਿਉਂਦੇ ਕਿਉਂ ਨਹੀਂ? ਇਸ ਲਈ ਸਰੋਤਿਓ, ਜ਼ਿੰਦਗੀ ਨੂੰ ਕੱਟੋ ਨਾ, ਇਸ ਨੂੰ ਸੋਹਣੇ ਤਰੀਕੇ ਨਾਲ ਜਿਉਵੋ, ਕਿਉਂਕਿ ਜ਼ਿੰਦਗੀ ਅਨਮੋਲ ਹੈ ਤੇ ਇਹ ਸਾਨੂੰ ਵਾਰ ਵਾਰ ਨਹੀਂ ਮਿਲਦੀ। ਸਾਨੂੰ ਇਹ ਸਾਡਾ ਇੱਕੋ ਜਨਮ ਮਿਲਿਆ ਜਿਹਦੇ ਵਿੱਚ ਅਸੀਂ ਆਪਣੇ ਸਾਰੇ ਚਾਅ ਪੂਰੇ ਕਰਨੇ ਨੇ, ਸਾਰੀਆਂ ਖੁਸ਼ੀਆਂ ਇਕੱਠੀਆਂ ਕਰਨੀਆਂ ਨੇ। ਸੋ ਹੱਸਦੇ ਰਹੋ, ਮੁਸਕਰਾਉਂਦੇ ਰਹੋ ਤੇ ਆਨੰਦ ਮਾਣਦੇ ਰਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਨਾਂ ਦਾ। ਤੇ ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਸੁਖਜੀਤ ਨੂੰ ਅੱਜ ਦਾ ਪ੍ਰੋਗਰਾਮ ਅੱਖਰ ਬੋਲਦੇ ਨੇ ਇੱਥੇ ਹੀ ਸਮਾਪਤ ਕਰਨ ਦੀ ਦਿਓ ਆਗਿਆ। ਧੰਨਵਾਦ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ।

1968 ਤੋਂ ਚੱਲ ਰਹੀ ਨੈਕ ਤੋਂ ਦੂਜੀ ਵਾਰ ਏ ਗ੍ਰੇਡ ਅਤੇ UGC ਤੋਂ ਆਟੋਨੋਮਸ ਸਟੇਟਸ ਦਾ ਦਰਜਾ ਹਾਸਲ ਕਰਨ ਵਾਲੀ ਸ਼ਹਿਰ ਦੀ ਇੱਕ ਲੌਤੀ ਨਾਮਵਰ ਸੰਸਥਾ SST ਗਰਲਜ਼ ਕਾਲਜ ਬਠਿੰਡਾ ਵਿੱਚ ਚੱਲ ਰਹੇ ਕੋਰਸਿਸ BA, BCOM, BSE ਮੈਡੀਕਲ, ਨਾਨ ਮੈਡੀਕਲ, CSM, BCA, BBA, BLib, PGDCA, PGD ਇਨ ਯੋਗਾ, PGD ਇਨ ਬੈਂਕਿੰਗ ਅਤੇ ਇੰਸ਼ੋਰੈਂਸ, PGD ਇਨ ਵੈਬ ਡਿਜ਼ਾਈਨ, MA ਇੰਗਲਿਸ਼, ਹਿੰਦੀ ਅਤੇ ਪੰਜਾਬੀ, MCOM, MSE ਮੈਥਸ, MSE IT, MBA, MCA, MSE ਫੈਸ਼ਨ ਡਿਜ਼ਾਈਨਿੰਗ ਅਤੇ 4 ਸਾਲਾ BA BEd ITEP ਵਿੱਚ ਦਾਖਲਾ ਸ਼ੁਰੂ ਹੈ। ਆਧੁਨਿਕ ਸਹੂਲਤਾਂ ਵਾਲਾ ਹੋਸਟਲ, ਕੰਪੀਟੀਸ਼ਨ ਸੈੱਲ, NEP ਅਨੁਸਾਰ 3 ਅਤੇ 4 ਸਾਲਾ UG ਪ੍ਰੋਗਰਾਮਸ, ਹਰ ਵਰਗ ਲਈ ਸਕਾਲਰਸ਼ਿਪ ਸਕੀਮਸ। ਵਧੇਰੇ ਜਾਣਕਾਰੀ ਲਈ SST ਗਰਲਜ਼ ਕਾਲਜ ਅਮਰੀਕ ਸਿੰਘ ਰੋਡ ਬਠਿੰਡਾ ਵਿਖੇ ਵਿਜ਼ਿਟ ਕਰੋ। ਕੰਟੈਕਟ ਨੰਬਰ 94171-59121, 94175-57848 ਅਤੇ 98720-65150।

ਸਰੋਤਿਓ, ਹੁਣੀ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਗੱਲਾਂ ਚੋਂ ਗੱਲ ਦੇ ਤਹਿਤ ਸਿਲਸਿਲਾ ਅੱਖਰ ਬੋਲਦੇ ਨੇ, ਜਿਸ ਦਾ ਵਿਸ਼ਾ ਸੀ ਜ਼ਿੰਦਗੀ ਦੀ ਸਾਰਥਕਤਾ। ਵਾਚਕ ਸਨ ਸੁਖਜੀਤ ਕੌਰ ਤੇ ਪ੍ਰੋਗਰਾਮ ਨਿਰਮਾਤਾ ਤੇ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ ਜੀ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਜੀ 6:18। ਠੀਕ 6:20 ਤੇ ਤੁਸੀਂ ਸੁਣੋਗੇ ਪਰਦੇਸ਼ੀ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਖਬਰਾਂ ਸੁਣਨ ਤੋਂ ਪਹਿਲਾਂ ਅੱਜ ਦੇ ਦਿਨ ਦੀ ਕੁਝ ਵਿਸ਼ੇਸ਼ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨਾ ਚਾਹਾਂਗੀ। ਅੱਜ 11 ਅਗਸਤ ਉਹ ਦਿਨ ਹੈ ਜਿਸ ਦਿਨ ਭਾਰਤ ਨੂੰ ਆਜ਼ਾਦ ਕਰਵਾਉਣ ਦੇ ਲਈ ਜਾਂ ਭਾਰਤ ਦੀ ਆਜ਼ਾਦੀ ਦੇ ਵਿੱਚ ਆਪਣਾ ਹਿੱਸਾ ਪਾਉਣ ਦੇ ਲਈ ਸਭ ਤੋਂ ਛੋਟੀ ਉਮਰ ਦੇ ਖੁਦੀ ਰਾਮ

0: ਉਸ ਨੇ ਆਪਣੀ ਸ਼ਹਾਦਤ ਦਿੱਤੀ ਸੀ, ਸ਼ਹੀਦੀ ਦਿੱਤੀ ਸੀ। ਅਤੇ ਅੱਜ ਦੇ ਦਿਨ ਅਸੀਂ ਉਹਨਾਂ ਨੂੰ ਨਮਨ ਕਰਦੇ ਹਾਂ ਅਤੇ ਉਹਨਾਂ ਦੀ ਆਤਮਾ ਦੀ ਸ਼ਾਂਤੀ ਦੇ ਲਈ ਵੀ ਅਸੀਂ ਪ੍ਰਾਰਥਨਾ ਕਰਦੇ ਹਾਂ, ਕਿਉਂਕਿ ਸਾਡੇ ਦੇਸ਼ ਵਿੱਚ ਇਹੋ ਜਿਹੇ ਬਹੁਤ ਸਾਰੇ ਸਾਡੇ ਆਜ਼ਾਦੀ ਘੁਟਾਲੀਏ ਪੈਦਾ ਹੋਏ ਜਿਨ੍ਹਾਂ ਨੇ ਦੇਸ਼ ਦੇ ਲਈ ਆਪਣੀਆਂ ਜਾਨਾਂ ਵਾਰੀਆਂ, ਅਤੇ ਇਸ ਲਈ ਅਸੀਂ ਖੁਦੀ ਰਾਮ ਬੋਸ ਪੱਛਮੀ ਬੰਗਾਲ ਤੋਂ ਸੀ ਉਹਨਾਂ ਨੂੰ ਨਮਨ ਕਰਦੇ ਹਾਂ। ਸਰੋਤਿਓ, ਇਸ ਦੇ ਨਾਲ ਹੀ ਵੇਲਾ ਹੋ ਰਿਹਾ ਜੀ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਖਬਰਾਂ ਦਾ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਸਰਬਜੀਤ ਕੌਰ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਸੂਚਨਾ ਦੇ ਪ੍ਰਸਾਰਣ ਰਾਜ ਮੰਤਰੀ ਡਾਕਟਰ ਐਲ ਮੁਰਗਨ ਨੇ ਅੱਜ ਕਿਹਾ ਕਿ ਜਾਅਲੀ ਖਬਰਾਂ ਦਾ ਮੁਕਾਬਲਾ ਕਰਨ ਲਈ ਪ੍ਰੈਸ ਸੂਚਨਾ ਬਿਊਰੋ ਦੀ ਤੱਥ ਜਾਂਚ ਇਕਾਈ ਕਾਇਮ ਕੀਤੀ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕਰਕੇ ਜਗਤਾਰ ਸਿੰਘ ਹਵਾਰਾ ਨੂੰ ਮਨੁੱਖੀ ਅਧਿਕਾਰ ਤੇ 10 ਦਿਨਾਂ ਦੀ ਪੇਰੋਲ ਦੇਣ ਲਈ ਉਨ੍ਹਾਂ ਦੇ ਦਖਲ ਦੀ ਮੰਗ ਕੀਤੀ ਏ। ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਗੁਲਾਬ ਚੰਦ ਕਟਾਰੀਆ ਅਤੇ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਵੱਲੋਂ ਵੱਖ ਵੱਖ ਥਾਵਾਂ ਤੇ ਪੰਜਾਬ ਏਡਜ਼ ਕੰਟਰੋਲ ਸੁਸਾਇਟੀ ਦੀ ਇੰਟੈਂਸੀਫਾਈਡ IEC ਮੁਹਿੰਮ ਦੇ ਤੀਜੇ ਗੇੜ ਦੀ ਸ਼ੁਰੂਆਤ। ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਅੱਜ ਬਠਿੰਡਾ ਪੁਲਿਸ ਦੇ ਨਵੇਂ ਆਏ ਗਏ ਏਕੀਕ੍ਰਿਤ ਕਮਾਂਡ ਤੇ ਕੰਟਰੋਲ ਸੈਂਟਰ ਦਾ ਉਦਘਾਟਨ ਕੀਤਾ ਤੇ ਪੰਜਾਬ ਵਿਜੀਲੈਂਸ ਬਿਊਰੋ ਨੇ ਜੁਲਾਈ ਮਹੀਨੇ ਦੌਰਾਨ 14 ਵੱਖ ਵੱਖ ਟਰੈਪ ਮਾਮਲਿਆਂ ਵਿਚ ਰਿਸ਼ਵਤ ਲੈਂਦਿਆਂ 12 ਸਰਕਾਰੀ ਮੁਲਾਜ਼ਮਾਂ ਤੇ 2 ਪ੍ਰਾਈਵੇਟ ਵਿਅਕਤੀਆਂ ਨੂੰ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ। ਹੁਣ ਖਬਰਾਂ ਵਿਸਥਾਰ ਨਾਲ। ਸੂਚਨਾ ਤੇ ਪ੍ਰਸਾਰਣ ਰਾਜ ਮੰਤਰੀ ਡਾਕਟਰ ਐਲ ਮੁਰਗਨ ਨੇ ਅੱਜ ਕਿਹਾ ਕਿ ਸਰਕਾਰ ਨੇ ਜਾਅਲੀ ਖਬਰਾਂ ਦਾ ਮੁਕਾਬਲਾ ਕਰਨ ਲਈ ਪ੍ਰੈਸ ਸੂਚਨਾ ਬਿਊਰੋ PIB ਵਿਚ ਇਕ ਤੱਥ ਜਾਂਚ ਇਕਾਈ ਸਥਾਪਤ ਕੀਤੀ ਏ। ਲੋਕ ਸਭਾ ਵਿਚ ਇਕ ਲਿਖਤੀ ਜਵਾਬ ਵਿਚ ਡਾਕਟਰ ਮੁਰਗਨ ਨੇ ਕਿਹਾ ਕਿ ਤੱਥ ਜਾਂਚ ਇਕਾਈ ਸਰਕਾਰੀ ਮੰਤਰਾਲਿਆਂ, ਵਿਭਾਗਾਂ, ਜਨਤਕ ਖੇਤਰ ਦੇ ਅਦਾਰਿਆਂ ਅਤੇ ਹੋਰ ਕੇਂਦਰੀ ਸਰਕਾਰੀ ਸੰਗਠਨਾਂ ਨਾਲ ਸਬੰਧਿਤ ਦਾਅਵਿਆਂ ਦੀ ਪੁਸ਼ਟੀ ਇਕ ਸੁਚੱਜੇ ਢੰਗ ਨਾਲ ਸੰਗਠਿਤ ਤੱਥ ਜਾਂਚ ਪ੍ਰਕਿਰਿਆ ਰਾਹੀਂ ਕਰਦੀ ਏ। ਇਹ ਵੱਖ ਵੱਖ ਪਲੇਟਫਾਰਮਾਂ ਰਾਹੀਂ ਪ੍ਰਮਾਣਿਤ ਜਾਣਕਾਰੀ ਪ੍ਰਸਾਰਿਤ ਕਰਦੀ ਏ। ਰਾਜ ਮੰਤਰੀ ਨੇ ਵੀ ਕਿਹਾ ਕਿ PIB ਦੀ ਤੱਥ ਜਾਂਚ ਇਕਾਈ ਵੱਲੋਂ ਪ੍ਰਮਾਣਿਤ ਸਮੱਗਰੀ ਨਿਯਮਿਤ ਤੌਰ ਤੇ ਦੂਰਦਰਸ਼ਨ ਅਤੇ ਆਕਾਸ਼ਵਾਣੀ ਦੇ ਖ਼ਬਰਾਂ ਦੇ ਬੁਲੇਟਿਨਾਂ, ਪ੍ਰੋਗਰਾਮਾਂ ਅਤੇ ਡਿਜੀਟਲ ਪਲੇਟਫਾਰਮਾਂ ਵਿਚ ਪ੍ਰਸਾਰਿਤ ਕੀਤੀ ਜਾਂਦੀ ਏ ਤਾਂ ਜੋ ਗਲਤ ਜਾਣਕਾਰੀ ਅਤੇ ਜਾਅਲੀ ਖ਼ਬਰਾਂ ਦਾ ਮੁਕਾਬਲਾ ਕੀਤਾ ਜਾ ਸਕੇ। PIB ਦੀ ਇਸ ਤੱਥ ਜਾਂਚ ਇਕਾਈ ਦਾ ਵਟਸਐਪ ਨੰਬਰ 87997112159 ਏ। ਨੰਬਰ ਇੱਕ ਵਾਰ ਫਿਰ ਸੁਣ ਲਓ, 87997112159। ਇਸ ਨੰਬਰ ਤੇ ਕੋਈ ਵੀ ਨਾਗਰਿਕ ਕੇਂਦਰ ਸਰਕਾਰ ਨਾਲ ਸੰਬੰਧਿਤ ਜਾਣਕਾਰੀ ਦੀ ਅਸਲੀਅਤ ਜਾਣਨ ਲਈ ਸੰਦੇਸ਼ ਭੇਜ ਸਕਦਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ ਅਤੇ ਜਗਤਾਰ ਸਿੰਘ ਹਵਾਰਾ ਨੂੰ ਮਨੁੱਖੀ ਆਧਾਰ ਤੇ 10 ਦਿਨਾਂ ਦੀ ਪੈਰੋਲ ਦੇਣ ਲਈ ਉਨ੍ਹਾਂ ਦੇ ਦਖਲ ਦੀ ਮੰਗ ਕੀਤੀ ਤਾਂ ਜੋ ਉਹ ਆਪਣੀ ਬਿਮਾਰ ਮਾਂ ਨੂੰ ਮਿਲ ਸਕਣ। ਸ੍ਰੀ ਮਾਨ ਨੇ ਭਰੋਸਾ ਦਿੱਤਾ ਹੈ ਕਿ ਉਨ੍ਹਾਂ ਦੀ ਸਰਕਾਰ ਇਹ ਯਕੀਨੀ ਬਣਾਉਣ ਦੀ ਪੂਰੀ ਜ਼ਿੰਮੇਵਾਰੀ ਲਏਗੀ ਕਿ ਜੇਕਰ ਹਵਾਰਾ ਨੂੰ ਪੈਰੋਲ ਮਿਲਦੀ ਹੈ ਤਾਂ ਕਾਨੂੰਨ ਵਿਵਸਥਾ ਤੇ ਕੋਈ ਅਸਰ ਨਾ ਪਵੇ। ਉਨ੍ਹਾਂ ਕਿਹਾ ਕਿ ਹਵਾਰਾ ਦੇ ਹਮਾਇਤੀਆਂ ਤੇ ਪਰਿਵਾਰਕ ਮੈਂਬਰਾਂ ਨੇ ਵੀ ਇਸ ਸਬੰਧ ਵਿਚ ਸੂਬਾ ਸਰਕਾਰ ਨੂੰ ਆਪਣੀ ਪੂਰੀ ਹਮਾਇਤ ਦੇਣ ਦਾ ਭਰੋਸਾ ਦਿੱਤਾ ਹੈ। ਜਗਤਾਰ ਸਿੰਘ ਹਵਾਰਾ 1995 ਵਿਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਵਿਚ ਸ਼ਾਮਲ ਹੋਣ ਦੇ ਦੋਸ਼ ਵਿਚ ਪਿਛਲੇ 31 ਸਾਲਾਂ ਤੋਂ ਜੇਲ੍ਹ ਵਿਚ ਬੰਦ ਏ। ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ, ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪੰਜਾਬ ਏਡਜ਼ ਕੰਟਰੋਲ ਸੁਸਾਇਟੀ ਦੇ ਇੰਟੈਂਸੀਫਾਈਡ IEC ਮੁਹਿੰਮ ਦੇ ਤੀਜੇ ਗੇੜ ਦੀ ਸ਼ੁਰੂਆਤ ਰਾਜ ਪੱਧਰੀ ਪ੍ਰੋਗਰਾਮ ਚ ਕੀਤੀ। ਇਸ ਮੌਕੇ ਉਨ੍ਹਾਂ ਦੱਸਿਆ ਕਿ ਇਹ ਮੁਹਿੰਮ 12 ਅਗਸਤ ਤੋਂ 12 ਅਕਤੂਬਰ ਤੱਕ ਪੂਰੇ ਪੰਜਾਬ ਵਿਚ ਚਲਾਈ ਜਾਏਗੀ। ਇਸ ਦਾ ਉਦੇਸ਼ HIV ਏਡਜ਼ ਪ੍ਰਤੀ ਜਾਗਰੂਕਤਾ ਵਧਾਉਣਾ ਤੇ ਸਮੇਂ ਸਿਰ ਜਾਂਚ ਤੇ ਇਲਾਜ ਲਈ ਪ੍ਰੇਰਿਤ ਕਰਨਾ ਅਤੇ ਨਸ਼ਿਆਂ ਤੋਂ ਦੂਰ ਰਹਿਣ ਦਾ ਸੰਦੇਸ਼ ਦੇਣਾ ਹੈ। ਡਾਕਟਰ ਬਲਬੀਰ ਸਿੰਘ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ 23 ਜ਼ਿਲ੍ਹਿਆਂ ਦੇ ਕਰੀਬ 2000 ਬੱਚਿਆਂ ਨੇ ਵੱਖ ਵੱਖ ਮੁਕਾਬਲਿਆਂ ਵਿਚ ਹਿੱਸਾ ਲਿਆ, ਜਿਨ੍ਹਾਂ ਵਿਚ ਜੇਤੂ ਬੱਚਿਆਂ ਨੂੰ ਅਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਸਰਕਾਰ ਵੱਲੋਂ ਖੇਡ ਮੈਦਾਨ ਵਿਕਸਿਤ ਕਰਨ ਦੇ ਨਾਲ ਨਾਲ ਨਸ਼ਾ ਛੁਟਾਓ ਕੇਂਦਰਾਂ ਰਾਹੀਂ ਇਲਾਜ, ਕਾਉਂਸਲਿੰਗ ਅਤੇ ਮੁੜ ਵਸੇਬੇ ਦੀਆਂ ਸੇਵਾਵਾਂ ਮੁਹੱਈਆ ਕਰਾਈ ਜਾ ਰਹੀਆਂ ਨੇ। ਉਨ੍ਹਾਂ ਇਹ ਵੀ ਕਿਹਾ ਕਿ ਮੁਹਿੰਮ ਤਹਿਤ ਸੂਬੇ ਦੇ 12,997 ਸਕੂਲਾਂ ਤੇ 1,475 ਕਾਲਜਾਂ ਵਿਚ ਵਿਸ਼ੇਸ਼ ਜਾਗਰੂਕਤਾ ਗਤੀਵਿਧੀਆਂ ਕਰਾਈਆਂ ਜਾਣਗੀਆਂ। ਇਸ ਤੋਂ ਇਲਾਵਾ 2000 ਪਿੰਡਾਂ ਵਿਚ ਕੌਂਸਲਰਾਂ ਵੱਲੋਂ ਘਰ ਘਰ ਜਾ ਕੇ HIV ਏਡਜ਼ ਸਬੰਧੀ ਜਾਗਰੂਕ ਕੀਤਾ ਜਾਏਗਾ ਤੇ ਰੈਲੀਆਂ, ਫਲੈਸ਼ ਮੋਬ ਤੇ ਹੋਰ ਗਤੀਵਿਧੀਆਂ ਵੀ ਕਰਾਈਆਂ ਜਾਣਗੀਆਂ।

ਗਿਆ। ਸਿਹਤ ਮੰਤਰੀ ਨੇ ਕਿਹਾ ਕਿ HIV ਨਾਲ ਪ੍ਰਭਾਵਿਤ ਵਿਅਕਤੀਆਂ ਨਾਲ ਭੇਦਭਾਵ ਕਾਨੂੰਨੀ ਅਪਰਾਧ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਉਦੇਸ਼ HIV ਦੀ ਰੋਕਥਾਮ ਦੇ ਨਾਲ ਨਾਲ ਪ੍ਰਭਾਵਿਤ ਵਿਅਕਤੀਆਂ ਨੂੰ ਸਨਮਾਨ ਨਾਲ ਜੀਵਨ ਬਤੀਤ ਕਰਨ ਲਈ ਮਾਹੌਲ ਪ੍ਰਦਾਨ ਕਰਨਾ ਹੈ। ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ, ਖੇਡਾਂ ਨਾਲ ਜੁੜਨ ਅਤੇ HIV ਏਡਸ ਪ੍ਰਤੀ ਆਪਣੇ ਸਾਥੀਆਂ ਨੂੰ ਵੀ ਜਾਗਰੂਕ ਕਰਨ ਦੀ ਅਪੀਲ ਕੀਤੀ। ਪੰਜਾਬ ਦੇ ਰਾਜਪਾਲ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਵੀ HIV ਏਡਸ ਤੇ ਇੰਟੈਂਸੀਫਾਈਡ IEC ਮੁਹਿੰਮ ਦਾ ਉਦਘਾਟਨ ਕੀਤਾ। ਇਹ ਮੁਹਿੰਮ ਚੰਡੀਗੜ੍ਹ ਸਟੇਟ ਏਡਸ ਕੰਟਰੋਲ ਸੁਸਾਇਟੀ, ਸਿਹਤ ਵਿਭਾਗ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ, ਭਾਰਤ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ, ਰਾਸ਼ਟਰੀ ਏਡਸ ਕੰਟਰੋਲ ਸੰਗਠਨ NACO ਦੀ ਅਗਵਾਈ ਹੇਠ ਕਰਾਈ ਗਈ ਸੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ xhandle@AIR.RNU ਜਲੰਧਰ। ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਅੱਜ ਬਠਿੰਡਾ ਪੁਲਿਸ ਦੇ ਨਵਿਆਏ ਗਏ ਏਕੀਕ੍ਰਿਤ ਕਮਾਂਡ ਤੇ ਕੰਟਰੋਲ ਸੈਂਟਰ ਦਾ ਉਦਘਾਟਨ ਕੀਤਾ। 2,75,00,000 ਰੁਪਏ ਦੀ ਲਾਗਤ ਨਾਲ ਬਣਿਆ ਇਹ ਕੇਂਦਰ ਸ਼ਹਿਰ ਦੇ 59 ਸਥਾਨਾਂ ਤੇ ਨਿਗਰਾਨੀ ਲਈ ਲਾਏ ਗਏ 282 ਕੈਮਰਿਆਂ ਦੀ ਨਿਗਰਾਨੀ ਕਰੇਗਾ। 112 ਨੰਬਰ ਤੇ ਆਈਆਂ ਕਾਲਾਂ ਤੇ ਹੰਗਾਮੀ ਪ੍ਰਤੀਕਿਰਿਆ ਦਾ ਧਿਆਨ ਰੱਖੇਗਾ। ਪੁਲਿਸ ਦੀ ਤਕਨੀਕੀ ਸਮਰੱਥਾ ਨੂੰ ਵਧਾਏਗਾ ਤੇ ਬਲ ਦੀ ਸ਼ਕਤੀ ਵਧਾਉਣ ਦੇ ਮਾਧਿਅਮ ਵਜੋਂ ਕੰਮ ਕਰੇਗਾ। ਇਸ ਤੋਂ ਪਹਿਲਾਂ ਸ੍ਰੀ ਯਾਦਵ ਨੇ ਫਿਰੋਜ਼ਪੁਰ ਤੇ ਫਰੀਦਕੋਟ ਰੇਂਜਾਂ ਦੀ ਸੁਰੱਖਿਆ ਸਮੀਖਿਆ ਪੂਰੀ ਕਰਨ ਤੋਂ ਬਾਅਦ ਬਠਿੰਡਾ ਦਾ ਦੌਰਾ ਕੀਤਾ ਅਤੇ ਆਜ਼ਾਦੀ ਦਿਵਸ 2026 ਤੋਂ ਪਹਿਲਾਂ ਬਠਿੰਡਾ ਰੇਂਜ ਦੇ ਅਧਿਕਾਰੀਆਂ ਨਾਲ ਇੱਕ ਵਿਆਪਕ ਸੁਰੱਖਿਆ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ। ਉਨ੍ਹਾਂ ਨੇ ਤਿੰਨੋਂ ਪੁਲਿਸ ਰੇਂਜਾਂ ਤੇ ਸੁਤੰਤਰਤਾ ਦਿਵਸ ਪੁਲਿਸਿੰਗ ਯੋਜਨਾ ਦੀ ਸਮੀਖਿਆ ਕੀਤੀ, ਜਿਸ ਵਿਚ ਪ੍ਰਭਾਵਸ਼ਾਲੀ ਤੈਨਾਤੀ, ਜਸ਼ਨਾਂ ਵਾਲੇ ਸਥਾਨਾਂ ਅਤੇ ਜਨਤਕ ਇਕੱਠ ਵਾਲੇ ਸਥਾਨਾਂ ਤੇ ਸੁਰੱਖਿਆ ਤੇ ਹਰ ਸੰਭਾਵੀ ਘਟਨਾ ਲਈ ਤਿਆਰੀ ਤੇ ਧਿਆਨ ਕੇਂਦਰਿਤ ਕੀਤਾ ਗਿਆ। ਭਾਰਤੀ ਜਨਤਾ ਪਾਰਟੀ ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਅੱਜ ਚੰਡੀਗੜ੍ਹ ਵਿਖੇ ਅੰਤਰਰਾਸ਼ਟਰੀ ਯੁਵਾ ਦਿਵਸ ਮੌਕੇ ਕਰਾਏ ਗਏ ਪ੍ਰੋਗਰਾਮ ਦੌਰਾਨ ਨੌਜਵਾਨਾਂ ਨੂੰ ਸੰਬੋਧਨ ਕੀਤਾ। ਆਪਣੇ ਸੰਬੋਧਨ ਵਿਚ ਉਨ੍ਹਾਂ ਕਿਹਾ ਕਿ ਨੌਜਵਾਨ ਸਿਰਫ਼ ਦੇਸ਼ ਦਾ ਭਵਿੱਖ ਨਹੀਂ ਨੇ, ਸਗੋਂ ਵਰਤਮਾਨ ਦੀ ਉਹ ਤਾਕਤ ਨੇ ਜੋ ਭਾਰਤ ਦੇ ਭਵਿੱਖ ਨੂੰ ਨੁਹਾਰ ਦੇਣਗੇ। ਉਨ੍ਹਾਂ ਕਿਹਾ ਕਿ ਸਿੱਖਿਆ, ਹੁਨਰ, ਨਵੀਨਤਾ, ਉੱਦਮਸ਼ੀਲਤਾ ਅਤੇ ਜ਼ਿੰਮੇਵਾਰ ਨਾਗਰਿਕਤਾ ਨਾਲ ਨੌਜਵਾਨ ਰਾਸ਼ਟਰ ਨਿਰਮਾਣ ਦੇ ਸਭ ਤੋਂ ਮਜ਼ਬੂਤ ਵਾਹਕ ਬਣ ਸਕਦੇ ਨੇ। ਸਿੱਖਿਆ ਤੇ ਹੁਨਰ ਵਿਕਾਸ ਦੀ ਮਹੱਤਤਾ ਤੇ ਜ਼ੋਰ ਦਿੰਦਿਆਂ ਸ੍ਰੀ ਢਿੱਲੋਂ ਨੇ ਕਿਹਾ ਕਿ ਸਿੱਖਿਆ ਗਿਆਨ ਪ੍ਰਦਾਨ ਕਰਦੀ ਹੈ, ਜਦਕਿ ਵਿਹਾਰਕ ਹੁਨਰ ਨੌਜਵਾਨਾਂ ਨੂੰ ਅਸਲ ਜ਼ਿੰਦਗੀ ਵਿਚ ਸਫਲਤਾ ਹਾਸਲ ਕਰਨ ਲਈ ਸਮਰੱਥ ਬਣਾਉਂਦੇ ਨੇ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨੌਕਰੀਆਂ ਮੰਗਣ ਵਾਲਿਆਂ ਤੋਂ ਨੌਕਰੀਆਂ ਦੇਣ ਵਾਲੇ ਬਣਾਉਣ ਲਈ ਉਦਮਸ਼ੀਲਤਾ, ਸਟਾਰਟਅਪ, ਨਵੀਨਤਾ ਤੇ ਸਵੈ ਰੁਜ਼ਗਾਰ ਨੂੰ ਉਤਸ਼ਾਹਿਤ ਕਰਨ ਦੀ ਲੋੜ ਏ। ਉਨ੍ਹਾਂ ਇਹ ਵੀ ਕਿਹਾ ਕਿ ਡਿਜੀਟਲ ਯੁੱਗ ਵਿਚ ਤਕਨਾਲੋਜੀ ਤੇ ਸੋਸ਼ਲ ਮੀਡੀਆ ਦੀ ਵਰਤੋਂ ਸਿੱਖਿਆ, ਨਵੀਨਤਾ, ਨੈਟਵਰਕਿੰਗ ਅਤੇ ਉਸਾਰੂ ਸਮਾਜਿਕ ਬਦਲਾਅ ਲਈ ਜ਼ਿੰਮੇਵਾਰੀ ਨਾਲ ਕੀਤੀ ਜਾਣੀ ਚਾਹੀਦੀ ਏ। ਸੂਬੇ ਵਿਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਨੇ ਜੁਲਾਈ ਮਹੀਨੇ ਦੌਰਾਨ 14 ਵੱਖ ਵੱਖ ਟਰੈਪ ਮਾਮਲਿਆਂ ਵਿਚ ਰਿਸ਼ਵਤ ਲੈਂਦਿਆਂ 12 ਸਰਕਾਰੀ ਮੁਲਾਜ਼ਮਾਂ ਤੇ 2 ਪ੍ਰਾਈਵੇਟ ਵਿਅਕਤੀਆਂ ਨੂੰ ਰੰਗੇ ਹੱਥੀਂ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਏ। ਇਸ ਬਾਰੇ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਬਿਊਰੋ ਨੇ ਇਸ ਸਮੇਂ ਦੌਰਾਨ ਸਰਕਾਰੀ ਮੁਲਾਜ਼ਮਾਂ ਅਤੇ ਹਰ ਖੇਤਰ ਵਿਚੋਂ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਭਰਪੂਰ ਯਤਨ ਕੀਤੇ ਨੇ। ਉਨ੍ਹਾਂ ਦੱਸਿਆ ਕਿ ਬਿਊਰੋ ਨੇ ਪਿਛਲੇ ਮਹੀਨੇ ਵੱਖ ਵੱਖ ਸਮਰੱਥ ਅਦਾਲਤਾਂ ਵਿਚ 16 ਵਿਜੀਲੈਂਸ ਮਾਮਲਿਆਂ ਨਾਲ ਸਬੰਧਿਤ ਚਲਾਨ ਪੇਸ਼ ਕੀਤੇ ਨੇ। ਇਸ ਤੋਂ ਇਲਾਵਾ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੀ ਡੂੰਘਾਈ ਨਾਲ ਜਾਂਚ ਲਈ 2 ਵਿਜੀਲੈਂਸ ਪੜਤਾਲਾਂ ਵੀ ਦਰਜ ਕੀਤੀਆਂ ਗਈਆਂ ਨੇ ਅਤੇ ਆਮਦਨ ਤੋਂ ਵੱਧ ਜਾਇਦਾਦ ਦਾ ਇੱਕ ਮਾਮਲਾ ਵੀ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ 7 ਮੁਲਜ਼ਮਾਂ ਖਿਲਾਫ਼ 5 ਫੌਜਦਾਰੀ ਮਾਮਲੇ ਵੀ ਦਰਜ ਕੀਤੇ ਗਏ ਨੇ, ਜਿਨ੍ਹਾਂ ਵਿਚ 5 ਸਰਕਾਰੀ ਮੁਲਾਜ਼ਮ ਸ਼ਾਮਲ ਨੇ। ਪੰਜਾਬ ਵਿਚ ਰੇਲ ਕੋਚ ਫੈਕਟਰੀ ਕਪੂਰਥਲਾ ਵੱਲੋਂ ਅੱਜ ਬੰਗਲਾਦੇਸ਼ ਰੇਲਵੇ ਲਈ 19 LHB ਬਰੌਡ ਗੇਜ ਮੁਸਾਫਿਰ ਕੋਚਾਂ ਵਾਲਾ ਪਹਿਲਾ ਰੇਕ ਭੇਜਿਆ ਗਿਆ। ਇਸ ਰੇਕ ਵਿਚ 3 AC ਸਲੀਪਰ ਕਾਰਾਂ, 3 AC ਚੇਅਰ ਕਾਰਾਂ, 11 ਨਾਨ AC ਚੇਅਰ ਕਾਰਾਂ ਅਤੇ 2 ਪਾਵਰ ਕਾਰਾਂ ਸ਼ਾਮਲ ਨੇ। ਇਨ੍ਹਾਂ ਕੋਚਾਂ ਵਿਚ ਕਈ ਵਿਲੱਖਣ ਡਿਜ਼ਾਈਨ, ਵਿਸ਼ੇਸ਼ਤਾਵਾਂ ਅਤੇ ਸੋਧਾਂ ਸ਼ਾਮਲ ਨੇ, ਜਿਨ੍ਹਾਂ ਵਿਚੋਂ ਬਹੁਤ ਸਾਰੇ ਪਹਿਲੀ ਵਾਰ ਇਸ ਕਿਸਮ ਦੇ ਕੋਚਾਂ ਵਿਚ ਵਿਕਸਿਤ ਕੀਤੇ ਗਏ ਨੇ। RCF ਕਪੂਰਥਲਾ ਤੇ ਬੰਗਲਾਦੇਸ਼ ਰੇਲਵੇ ਵਿਚਕਾਰ ਸਬੰਧ 2015-16 ਦੌਰਾਨ 120 LHV ਬਰੌਡਗੇਜ ਮੁਸਾਫਿਰ ਕੋਚਾਂ ਦੀ ਸਫਲ ਸਪਲਾਈ ਨਾਲ ਸ਼ੁਰੂ ਹੋਇਆ। ਭਾਰਤ ਸਰਕਾਰ 9 ਅਗਸਤ ਤੋਂ 17 ਅਗਸਤ ਤੱਕ ਹਰ ਘਰ ਤਿਰੰਗਾ ਮੁਹਿੰਮ ਮਨਾ ਰਹੀ ਹੈ। ਇਸ ਸੰਦਰਭ ਵਿਚ ਅੱਜ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਡਿਜੀਟਲ ਸਕਾਊਟ ਐਂਡ ਗਾਈਡ ਟੀਮ ਵੱਲੋਂ ਆਜ਼ਾਦੀ ਸੰਗਰਾਮ ਨਾਲ ਸਬੰਧਿਤ ਇਕ ਨੁੱਕੜ ਨਾਟਕ ਪੇਸ਼ ਕੀਤਾ ਗਿਆ। ਹਰ ਘਰ ਤਿਰੰਗਾ ਕੜੀ ਵਿਚ ਬਠਿੰਡਾ ਚ ਵੀ ਨੌਜਵਾਨਾਂ ਵੱਲੋਂ ਤਿਰੰਗਾ ਰੈਲੀ ਕੱਢੀ ਗਈ, ਜਿਸ ਰਾਹੀਂ ਆਮ ਲੋਕਾਂ ਨੂੰ ਹਰ ਘਰ ਤਿਰੰਗਾ ਮੁਹਿੰਮ ਸਬੰਧੀ ਜਾਗਰੂਕ ਕੀਤਾ ਗਿਆ। ਆਖਿਰ ਚ ਖਾਸ ਖਬਰਾਂ। ਸੂਚਨਾ ਤੇ ਪ੍ਰਸਾਰਣ ਰਾਜ ਮੰਤਰੀ ਡਾ. ਐਲ ਮੁਰਗਨ ਨੇ ਅੱਜ ਕਿਹਾ ਹੈ ਕਿ ਜਾਅਲੀ ਖਬਰਾਂ ਦਾ ਮੁਕਾਬਲਾ ਕਰਨ ਲਈ ਪ੍ਰੈਸ ਸੂਚਨਾ ਬਿਊਰੋ ਦੀ ਤੱਥ ਜਾਂਚ ਇਕਾਈ ਕਾਇਮ ਕੀਤੀ ਗਈ ਏ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕਰਕੇ ਜਗਤਾਰ ਸਿੰਘ ਹਵਾਰਾ ਨੂੰ ਮਨੁੱਖੀ ਅਧਿਕਾਰ ਤੇ 10 ਦਿਨਾਂ ਦੀ ਪੈਰੋਲ ਦੇਣ ਲਈ ਉਨ੍ਹਾਂ ਦੇ ਦਖਲ ਦੀ ਮੰਗ ਕੀਤੀ ਏ।

0: ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਗੁਲਾਬ ਚੰਦ ਕਟਾਰੀਆ ਤੇ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਵੱਲੋਂ ਵੱਖ ਵੱਖ ਥਾਵਾਂ ਤੇ ਪੰਜਾਬ ਏਡਜ਼ ਕੰਟਰੋਲ ਸੁਸਾਇਟੀ ਦੀ ਇੰਟੈਂਸੀਫਾਈਡ ਆਈਸੀ ਮੁਹਿੰਮ ਦੇ ਤੀਜੇ ਗੇੜ ਦੀ ਸ਼ੁਰੂਆਤ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।
1: ਪੂਰੀ ਕਲੋਨੀ ਨੇ ਸੋਲਰ ਪੈਨਲ ਲਗਾ ਲਏ ਨੇ, ਪਰ ਉਹ ਮੰਨਣ ਨੂੰ ਤਿਆਰ ਹੀ ਨਹੀਂ ਸੀ ਕਿ ਸੱਚਮੁੱਚ ਬਿੱਲ ਜ਼ੀਰੋ ਆ ਸਕਦਾ ਹੈ। ਮੈਂ ਕਿਹਾ ਪੁੱਤਰ, ਨਾਮ ਹੀ ਹੈ ਪੀਐਮ ਸੂਰਿਆ ਘਰ ਮੁਫਤ ਬਿਜਲੀ ਯੋਜਨਾ, ਫਿਰ ਇੱਕ ਇੱਕ ਕਰਕੇ ਸਭ ਦਾ ਬਿਜਲੀ ਬਿੱਲ ਜ਼ੀਰੋ ਆਉਣ ਲੱਗਾ। ਫਿਰ ਬੋਲਿਆ, ਹੁਣ ਲਗਾ ਹੀ ਦਿੰਨਾ ਹਾਂ ਪੀਐਮ ਸੂਰਿਆ ਘਰ ਮੁਫਤ ਬਿਜਲੀ ਯੋਜਨਾ। ਜੁੜਨ ਲਈ ਰਜਿਸਟਰ ਕਰੋ ਪੀਐਮ ਸੂਰਿਆ ਘਰ .gov.in। ਹਰ ਘਰ ਸੂਰਿਆ ਘਰ।
2: ਹੁਣੇ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ, FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਮਾਂ ਸਟੂਡੀਓ ਦੀ ਘੜੀ ਮੁਤਾਬਕ 6:30। ਹੁਣ ਵੇਲਾ ਹੈ ਯੁਵਾ ਸਰੋਤਿਆਂ ਦੇ ਪ੍ਰੋਗਰਾਮ ਯੁਵਾਣੀ ਦਾ, ਜਿਸ ਨੂੰ ਪੇਸ਼ ਕਰਨਗੇ ਮਨਦੀਪ ਰਜ਼ੌਰਾ ਅਤੇ ਨਿਸ਼ਾਂਤ ਕੁਮਾਰ। ਆਓ ਸੁਣਦੇ ਹਾਂ ਇਹ ਪ੍ਰੋਗਰਾਮ।

0: नमस्कार दोस्तों, मैं हाँ निशांत कुमार, आप सबका बहुत बहुत स्वागत करता हाँ आज इस प्रोग्राम युववाणी विच। ते दोस्तों, आज असी मना रहे हाँ विश्व नौजवान दिवस। इस दिन दिया साडे सारे ही नौजवान साथियों बहुत बहुत वधाइयां इस दिन दे बारे भी ते इस दिन दे महत्व बारे। प्रोग्राम विच गलबात करांगे, नालों नाल अज असी तुहानूं गोनियाना विखे स्थित खेडां दे मैदान विच लै जावांगे, जिथे के बहुत सारे नौजवान साथी अपने गेमां दी तैयारी करते मिलणगे अते नालों नाल वक् वक् भर्तियां दे लई ओह फिजिकल एग्जामिनेशन दी ट्रेनिंग करदे दी भी मुलाकात तुहाडे नाल करनगे। इन्हां नौजवानां दे नाल नाल सरदार सुखपाल सिंह जी, जो इन्हां नौजवानां साथियां नूं कोचिंग दिंदे ने उत्थे मैदान विच फिजिकल दी, ते असीं उन्हां दे नाल वी तुहाडी मुलाकात करवावांगे। दोस्तों, अज है 12 अगस्त, ते अज दे दिन विश्व युवा दिवस मनाउने हां। ਇਹ ਦਿਨ ਨੌਜਵਾਨਾਂ ਦੀ ਤਾਕਤ, ਉਹਨਾਂ ਦੀਆਂ ਸਮਰਥਾਵਾਂ ਅਤੇ ਸਮਾਜ ਤੇ ਦੇਸ਼ ਦੇ ਵਿਕਾਸ ਵਿੱਚ ਉਹਨਾਂ ਦੀ ਭੂਮਿਕਾ ਨੂੰ ਉਜਾਗਰ ਕਰਦਾ ਹੈ। ਕਿਸੇ ਵੀ ਦੇਸ਼ ਦਾ ਭਵਿੱਖ ਉਹਨਾਂ ਦੇ ਨੌਜਵਾਨਾਂ ਵਿੱਚ ਨਵੀਂ ਸੋਚ, ਊਰਜਾ ਅਤੇ ਕੁਝ ਨਵਾਂ ਕਰਨ ਦਾ ਜਜ਼ਬਾ ਹੁੰਦਾ ਹੈ। ਅੱਜ ਦਾ ਨੌਜਵਾਨ ਸਿਰਫ ਆਪਣੇ ਕਰੀਅਰ ਬਾਰੇ ਹੀ ਨਹੀਂ, ਸਗੋਂ ਸਮਾਜ, ਵਾਤਾਵਰਨ, ਸਿੱਖਿਆ ਤੇ ਦੇਸ਼ ਦੀ ਤਰੱਕੀ ਬਾਰੇ ਵੀ ਸੋਚ ਰਿਹਾ ਹੈ। ਪਰ ਇਸ ਦੇ ਨਾਲ ਨਾਲ ਕੁਝ ਚੁਣੌਤੀਆਂ ਵੀ ਨੌਜਵਾਨਾਂ ਲਈ ਵੱਧ ਰਹੀਆਂ ਹਨ, ਜਿਵੇਂ ਕਿ ਬੇਰੁਜ਼ਗਾਰੀ, ਨਸ਼ਿਆਂ ਤੋਂ ਬਚਾਅ, ਮਾਨਸਿਕ ਦਬਾਅ, ਸੋਸ਼ਲ ਮੀਡੀਆ ਦੀ ਅਤਿ ਵਰਤੋਂ ਤੇ ਸਹੀ ਮਾਰਗਦਰਸ਼ਨ ਦੀ ਕਮੀ। ਪਰ ਇਹਨਾਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਸਿੱਖਿਆ, ਹੁਨਰ ਵਿਕਾਸ, ਖੇਡਾਂ ਤੇ ਸਕਾਰਾਤਮਕ ਸੋਚ ਬਹੁਤ ਮਹੱਤਵਪੂਰਨ ਹੈ। ਸਰੋਤਿਓ, ਨੌਜਵਾਨ ਸਿਰਫ ਦੇਸ਼ ਦਾ ਭਵਿੱਖ ਨਹੀਂ, ਸਗੋਂ ਅੱਜ ਦੇ ਬਦਲਾਅ ਦੀ ਤਾਕਤ ਵੀ ਹੈ। ਤੇ ਦੋਸਤੋ, ਹੁਣ ਤੁਹਾਡੀ ਗੱਲਬਾਤ ਕਰਵਾਵਾਂਗੇ ਗੋਨਿਆਣਾ ਸਥਿਤ ਖੇਡ ਮੈਦਾਨ ਵਿੱਚ ਨੌਜਵਾਨਾਂ ਦੇ ਨਾਲ।
1: ਜੀ ਨਿਸ਼ਾਂਤ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਅਸੀਂ ਸਾਡੇ ਸਰੋਤਿਆਂ ਦੀ ਮੁਲਾਕਾਤ ਇਹਨਾਂ ਨੌਜਵਾਨ ਸਾਥੀਆਂ ਦੇ ਨਾਲ ਬਿਲਕੁਲ ਕਰਵਾ ਰਹੇ ਹਾਂ, ਜੋ ਕਿ ਗੋਨਿਆਣਾ ਸਥਿਤ ਖੇਡ ਮੈਦਾਨ ਦੇ ਵਿੱਚ ਵੱਖ ਵੱਖ ਭਰਤੀਆਂ ਦੇ ਲਈ ਸਰਦਾਰ ਸੁਖਪਾਲ ਸਿੰਘ ਹੋਰਾਂ ਤੋਂ ਟ੍ਰੇਨਿੰਗ ਵੀ ਲੈਂਦੇ ਨੇ ਅਤੇ ਨਾਲੋ ਨਾਲ ਵੱਖ ਵੱਖ ਗੇਮਾਂ ਦੇ ਲਈ ਵੀ ਇੱਥੇ ਪ੍ਰੈਕਟਿਸ ਕਰ ਰਹੇ ਨੇ। ਆਓ ਸੁਣਦੇ ਹਾਂ ਇਹ ਮੁਲਾਕਾਤ।
2: ਸੋ ਕੁਝ ਨੌਜਵਾਨ ਸਾਥੀ ਸਾਡੇ ਨਾਲ ਨੇ ਜਿਹੜੇ ਕਿ ਇੱਥੇ ਤਿਆਰੀ ਕਰਦੇ ਨੇ, ਇਹ ਹੁਣ ਇਹ ਗਰਾਊਂਡ ਦੇ ਵਿੱਚ ਫਿਜੀਕਲ ਦੀ ਆਪਣੀ ਤਿਆਰੀ ਕਰ ਰਹੇ ਸੀ ਅਤੇ ਕ੍ਰੋਸ ਕੰਟਰੀ ਲਾਉਣ ਤੋਂ ਬਾਅਦ ਇੱਥੇ ਇਹ ਇਕੱਠੇ ਹੋਏ ਹੈ। ਇਹਨਾਂ ਬੱਚਿਆਂ ਦੇ ਨਾਲ ਗੱਲ ਕਰਦੇ ਹਾਂ। ਰਾਜੇ, ਕੀ ਨਾਂ ਤੁਹਾਡਾ?
3: ਅਮਨਜੋਤ ਕੌਰ।
2: ਅਮਨਜੋਤ, ਤੁਸੀਂ ਕਿਹੜੀ ਕਲਾਸ 'ਚ ਪੜ੍ਹਦੇ ਹੋ ਅਤੇ ਤੁਸੀਂ ਕਿਹੜੀ ਗੇਮ ਲਈ ਹੈ, ਜਾਂ ਕੀ ਤੁਸੀਂ ਇੱਥੇ ਕੋਚਿੰਗ ਕਰਦੇ ਹੋ ਕਿਸੇ ਭਰਤੀ ਪ੍ਰੀਖਿਆ ਲਈ?
3: ਹਾਂਜੀ ਸਰ, ਭਰਤੀ ਪ੍ਰੀਖਿਆ ਲਈ ਮੈਂ MSC ਕੰਪਿਊਟਰ ਐਪਲੀਕੇਸ਼ਨ 'ਚ ਕੀਤੀ ਹੈਗੀ ਸਰ। ਉਸ ਤੋਂ ਬਾਅਦ ਮੈਂ SSC ਦਾ ਇਗਜ਼ਾਮ ਦਿੱਤਾ ਸੀ, SSC GD ਪਿਛਲੇ ਸਾਲ, ਅਤੇ ਸਰ ਜਦੋਂ ਮੇਰੇ ਟ੍ਰਾਇਲ ਸੀ ਨਾ, ਉਹ ਤੋਂ ਪਹਿਲਾਂ ਮੇਰੀ ਇੰਜਰੀ ਹੋ ਗਈ ਸੀਗੀ, ਉਸ ਕਰਕੇ ਉਹ ਰਹਿ ਗਿਆ ਸੀਗਾ, ਉਹਦਾ ਥੋੜ੍ਹੀ ਟਾਈਮਿੰਗ ਵੱਧ ਗਈ ਸੀਗੀ। ਅਤੇ ਉਸ ਤੋਂ ਬਾਅਦ ਸਰ ਮੈਂ ਪੰਜਾਬ ਪੁਲਿਸ ਦਾ ਦਿੱਤਾ ਹੈਗੀ ਅਤੇ SSC GD ਦਾ ਵੀ ਦਿੱਤਾ। ਹਾਂਜੀ ਸਰ, ਉਹ ਦੋਨਾਂ ਦਾ ਰਿਜ਼ਲਟ ਹਜੇ ਆਉਣ ਵਾਲਾ, ਵੈਸੇ ਸਕੋਰ ਕਾਰਡ ਦੇਖ ਲਈ ਆਂਸਰ ਜੀ।
2: ਬਹੁਤ ਅੱਛੀ ਗੱਲ ਹੈ। ਅਤੇ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਇੱਥੇ ਕੋਚ ਸਾਹਿਬ ਇਸ ਤਰ੍ਹਾਂ ਦੀ ਟ੍ਰੇਨਿੰਗ ਕਰਾਉਂਦੇ ਹੈ, ਅਤੇ ਉਹਨਾਂ ਦੀ ਟ੍ਰੇਨਿੰਗ ਬਾਬਤ ਤੁਸੀਂ ਸਾਡੇ ਸੁਣਨ ਵਾਲਿਆਂ ਨੂੰ ਕੀ ਦੱਸਣਾ ਚਾਹੋਗੇ?
3: ਹਾਂਜੀ ਸਰ, ਸਾਡੇ ਨਾ ਮਤਲਬ ਨਾਲ ਹੀ ਪਿੰਡ ਹੈਗਾ, ਸਾਡੇ ਮਤਲਬ ਰਿਲੇਟਿਵਸ ਤੋਂ ਪਤਾ ਲੱਗਿਆ ਸੀਗਾ ਸਰ ਬਾਰੇ, ਤੇ ਉਸ ਤੋਂ ਬਾਅਦ ਮੈਂ ਜੁਆਇਨ ਕੀਤਾ ਸੀਗਾ।
2: ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਡੇ ਨਾਲ ਇੱਕ ਹੋਰ ਗੁੜੀਆ ਹੈਗੀ ਹੈ, ਰਾਜੇ ਕੀ ਨਾਂ ਤੁਹਾਡਾ?
4: ਰਮਨਦੀਪ ਕੌਰ।
2: ਰਮਨਦੀਪ, ਤੁਸੀਂ ਵੀ ਕੋਈ ਭਰਤੀ ਦੇਖ ਰਹੇ ਹੋ?
4: ਹਾਂਜੀ ਸਰ, ਪੰਜਾਬ ਪੁਲਿਸ।
2: ਪੰਜਾਬ ਪੁਲਿਸ, ਤੁਸੀਂ ਇਸ ਤੋਂ ਪਹਿਲਾਂ ਕਰ ਲਈ ਮੁਕੰਮਲ ਗ੍ਰੈਜੂਏਸ਼ਨ ਆਪਣੀ?
4: ਹਾਂਜੀ, ਗ੍ਰੈਜੂਏਸ਼ਨ ਕੰਪਲੀਟ।
2: ਕਿਵੇਂ ਚੱਲ ਰਹੀ ਹੈ ਤਿਆਰੀ, ਕਦੋਂ ਤੋਂ ਸ਼ੁਰੂ ਕੀਤੀ ਹੈ, ਕਿੰਨਾ ਸਮਾਂ ਲੱਗ ਜਾਂਦਾ ਹੈਗਾ?

0: ਥੋੜਾ ਬਹੁਤ ਪੜ੍ਹਾਈ ਲਿਖਾਈ ਬਾਰੇ ਵੀ ਦੱਸ ਦਿਓ, ਕਿਉਂਕਿ ਇਦੋਂ ਪਹਿਲਾਂ ਲਿਖਤੀ ਪ੍ਰੀਖਿਆ ਵੀ ਹੋਊਗੀ ਮੈਨੂੰ ਲੱਗਦਾ ਹੈਗਾ, ਤੇ ਉਹਦੇ ਬਾਰੇ ਵੀ ਦੱਸ ਦਿਓ ਕਿਵੇਂ ਕਰ ਰਹੇ
1: ਹੋ। ਹੋਊਗੀ ਸਰ, ਪੰਜਾਬ ਪੁਲਿਸ ਦੀ
0: ਜੀ।
1: ਹਾਂਜੀ, ਹੁਣ ਅਸੀਂ ਮਤਲਬ ਫਿਜ਼ੀਕਲ ਦੀ ਤਿਆਰੀ ਕਰ ਰਹੇ ਹਾਂਗੇ, ਤੇ ਵੀ ਮਤਲਬ ਅਸੀਂ ਲੱਗੇ ਤਾਂ ਬਹੁਤ ਟਾਈਮ ਦੇਵਾਂਗੇ, ਮਤਲਬ 3 ਸਾਲ ਹੋ ਗਏ, ਪਰ ਵਿੱਚ ਦੀ ਗੈਪ ਪਾ ਦਿੰਦੇ ਹੁੰਦੇ ਹਾਂਗੇ ਬੀਏ ਦੇ ਪੇਪਰਾਂ ਕਰਕੇ। ਹੁਣ ਅਸੀਂ ਰੈਗੂਲਰ ਆਇਆ ਕਰਾਂਗੇ।
0: ਕੀ ਤੁਹਾਡੀ ਗ੍ਰੈਜੂਏਸ਼ਨ ਹੋ ਗਈ ਹੈ? ਜੀ, ਆਖਰੀ ਸਾਲ ਤੁਹਾਡਾ ਕੰਪਲੀਟ ਹੈ, ਯਾਨੀ ਕਿ ਸਾਡੇ ਨਾਲ ਹੋਰ ਵੀ ਬੱਚੇ ਨੇ। ਰਾਜੇ, ਕੀ ਨਾਮ ਤੁਹਾਡਾ?
2: ਮੇਰਾ ਨਾਮ ਸੁਮਨਪ੍ਰੀਤ ਕੌਰ ਹੈ।
3: ਨਵਨੀਤ ਕੌਰ।
0: ਨਵਨੀਤ, ਤੁਸੀਂ ਕਿਹੜੀ ਕਲਾਸ ਚੋਂ? ਤੁਸੀਂ ਤਾਂ ਅਜੇ ਛੋਟੇ ਲੱਗਦੇ ਹੋ ਬਹੁਤ।
2: 8th
0: ਦੇ ਵਿੱਚੋਂ, ਤੇ ਤੁਸੀਂ ਕਿਵੇਂ ਆਉਨੇ ਹੋ? ਤੁਸੀਂ ਕੋਈ ਗੇਮ ਰੱਖੀ ਹੋਈ ਹੈ ਜਾਂ ਸ਼ੌਂਕੀ ਹੈ ਸਿਰਫ ਆਪਣਾ ਸਟੈਮਿਨਾ ਬਰਕਰਾਰ ਰੱਖਣ ਲਈ ਆਉਨੇ ਹੋ?
2: ਸਟੈਮਿਨਾ ਬਸ।
0: ਕਿਹੜੀ ਗੇਮ ਕਰਦੇ ਹੋ?
2: ਰੇਸ।
0: ਰੇਸ ਜੀ, ਬਿਲਕੁਲ। ਸਾਡੇ ਨਾਲ ਹੋਰ ਨੇ ਸਾਥੀ, ਕੀ ਨਾਮ ਤੁਹਾਡਾ?
4: ਮੇਰਾ ਨਾਮ ਸੁਮਨਪ੍ਰੀਤ ਕੌਰ।
0: ਸੁਮਨਪ੍ਰੀਤ, ਤੁਸੀਂ ਵੀ ਦੱਸੋ ਸਾਨੂੰ ਕਿਸ ਤਰ੍ਹਾਂ ਦਾ ਤਜਰਬਾ ਹੈ ਤੁਹਾਡਾ, ਕੀ ਕਰਨਾ ਚਾਹੁੰਦੇ ਹੋ ਅੱਗੇ, ਕਿ ਜਿਵੇਂ ਉਹ ਵੀ ਪੰਜਾਬ ਪੁਲਿਸ ਦੀ ਭਰਤੀ ਵੇਖ ਰਹੇ ਹੈ, ਤੁਸੀਂ ਵੀ ਪੰਜਾਬ ਪੁਲਿਸ 'ਚ ਜਾਣਾ ਹੈ ਜਾਂ ਪੈਰਾਮਿਲਟਰੀਜ਼ ਦੇ ਵਿੱਚ ਜਾਂ ਮਿਲਟਰੀ 'ਚ ਵੀ ਜਾਓਗੇ, ਕੀ ਸੁਪਨਾ?
4: ਹਾਂਜੀ ਸਰ, ਮੇਰਾ BSF ਦਾ ਟ੍ਰਾਇਲ ਕਲੀਅਰ ਹੈਗਾ, ਮੇਰਾ ਪੇਪਰ ਦੀ ਤਿਆਰੀ ਚੱਲ ਰਹੀ। ਵੈਸੇ ਮੈਂ ਮਤਲਬ ਕਿ ਅਥਲੀਟ ਆਂਗੀ, 100-200 ਦੀ। ਮੈਂ ਪਿਛਲੇ ਸਾਲ ਹੀ ਰਜਿੰਦਰਾ ਕਾਲਜ 'ਚ ਬੈਸਟ ਅਥਲੀਟ ਬਣੀ ਸੀਗੀ। ਹਾਂਜੀ, ਪਿਛਲੀ ਵਾਰੀ ਮੈਂ ਸਟੇਟ ਖੇਡ ਕੇ ਆਈ ਸੀਗੀ, ਉਹਦੇ 'ਚ ਥੋੜ੍ਹੀ ਮੇਰੀ ਘੱਟ ਪ੍ਰੈਕਟਿਸ ਸੀਗੀ ਤਾਂ ਕਰਕੇ ਰਹਿ ਗਈ, ਨਹੀਂ ਤਾਂ ਸਰ ਨੇ ਬਹੁਤ ਮਤਲਬ ਕਿ ਹੈਲਪ ਕੀਤੀ ਸੀ, ਹੈ ਨਾ, ਜਿੱਥੋਂ ਤੱਕ ਲੈ ਕੇ ਗਈ, ਮਤਲਬ ਕਿ ਬਹੁਤ ਵਧੀਆ। ਮਤਲਬ ਕਿ ਇਹ ਨਹੀਂ ਵੀ ਹੈ ਨਾ ਵੀ ਸਰ ਪੈਸੇ ਲੈ ਲੈਂਦੇ ਹੈਗੇ ਵੀ, ਹੈ ਨਾ, ਵੀ ਆਪਦੇ 'ਤੇ ਖਰਚ ਕਰਨਗੇ, ਮਤਲਬ ਕਿ ਸਾਰੇ ਨਾ, ਹੈ ਨਾ, ਮਤਲਬ ਕਿ ਇੱਥੇ ਲਾ ਦਿੰਦੇ ਹੈਗੇ।
0: ਅੱਛਾ, ਯਾਨੀ ਕਿ ਤੁਸੀਂ ਖੁਸ਼ ਹੋ ਉਹਨਾਂ ਦੀ?
4: ਬਹੁਤ ਜ਼ਿਆਦਾ, ਹੈ ਨਾ, ਵੀ ਬੈਸਟ ਆ ਸਰ ਸਾਡੇ।
0: ਤੇ ਤੁਸੀਂ ਦੱਸੋ, ਜਿਹੜੇ ਭਾਗ ਨਹੀਂ ਲੈਂਦੇ ਖੇਡਾਂ 'ਚ, ਜਿਹੜੀਆਂ ਵਿਦਿਆਰਥਣਾਂ, ਉਹਨਾਂ ਨੂੰ ਤੇ ਉਹਨਾਂ ਦੇ ਮਾਪਿਆਂ ਨੂੰ ਕੀ ਆਖੋਗੇ?
4: ਉਹਨਾਂ ਨੂੰ ਇਹੀ ਕਹਿਣਾ ਚਾਹੁੰਦੇ ਆ ਵੀ ਵਧੀਆ, ਜੇ ਤੁਸੀਂ ਇਹਨਾਂ ਨਾਲ ਜੁੜੇ ਰਹੋਗੇ, ਗਰਾਊਂਡ ਨਾਲ ਜੁੜੇ ਰਹੋਗੇ, ਤੁਸੀਂ ਨਸ਼ਿਆਂ ਤੋਂ ਵੀ ਦੂਰ ਰਹੋਗੇ, ਤੇ ਮਤਲਬ ਕਿ ਬਹੁਤ ਵਧੀਆ ਰਿਜ਼ਲਟ ਮਿਲਦੇ ਆ ਆਪਾਂ ਨੂੰ ਅੱਗੇ ਵਧਣ ਵਾਸਤੇ ਗਰਾਊਂਡ ਤੋਂ।
0: ਤੁਹਾਡਾ ਬਹੁਤ ਬਹੁਤ ਸ਼ੁਕਰੀਆ।
4: ਥੈਂਕ ਯੂ ਸਰ।
0: ਇੱਕ ਹੋਰ ਸਾਥੀ ਸਾਡੇ ਨਾਲ ਨੇ, ਰਾਜੇ, ਕੀ ਨਾਮ ਤੁਹਾਡਾ?
5: ਸਰ ਕੋਮਲ।
0: ਕੋਮਲ, ਤੁਸੀਂ ਕੀ ਕਰ ਰਹੇ ਹੋ? ਇਦੋਂ ਪਹਿਲਾਂ ਕੀ ਕੀਤਾ ਹੈ ਤੇ ਹੁਣ ਫਿਜ਼ੀਕਲ ਦੀ ਤਿਆਰੀ 'ਚ ਹੋ, ਕਿਹੜੀਆਂ ਕਿਹੜੀਆਂ ਭਰਤੀਆਂ ਦੇਖੀਆਂ, ਸੁਪਨਾ ਕੀ ਹੈ, ਸਾਨੂੰ ਸਾਰਾ ਆਪਣੇ ਬਾਰੇ ਦੱਸੋ, ਆਪਣੀ ਮਿਹਨਤ ਬਾਰੇ ਦੱਸੋ।
5: ਸਰ, ਮੇਰੀ ਪਿਛਲੇ ਸਾਲ 2025 'ਚ ਗ੍ਰੈਜੂਏਸ਼ਨ ਕੰਪਲੀਟ ਹੋਈ ਆ, ਉਸ ਤੋਂ ਬਾਅਦ 2 ਮਹੀਨੇ ਦਾ ਗੈਪ ਪੈ ਗਿਆ, ਫਿਰ ਮੈਂ ਸੈਲਫ ਸਟੱਡੀ ਸਟਾਰਟ ਕਰਤੀ ਸੀ। ਮੇਰਾ ਡ੍ਰੀਮ ਹੈ ਵੀ ਮੈਂ ਛੋਟੀ ਉਮਰ ਦੇ ਵਿੱਚ ਪੰਜਾਬ ਪੁਲਿਸ ਜੁਆਇਨ ਕਰ ਲਾਂ, ਵੀ ਇੱਕ ਵਾਰ ਗਵਰਨਮੈਂਟ ਜੋਬ ਦਾ ਟੈਗ ਲੱਗ ਜੇ, ਉਸ ਤੋਂ ਬਾਅਦ ਵੀ ਕੋਈ ਹੋਰ ਸੈਂਟਰ ਲੈਵਲ ਦੀ ਦੇਖ ਲਾਂ ਮੈਂ। ਮੇਰਾ ਪਹਿਲਾ ਐਗਜ਼ਾਮ ਸੀ ਐਕਸਰਸਾਈਜ਼ ਦਾ, ਉਸ 'ਚ ਮੇਰੇ ਨੰਬਰ ਨਹੀਂ ਬਣ ਪਾਏ, ਫਿਰ ਦੂਜਾ ਐਗਜ਼ਾਮ ਮੇਰਾ ਪੰਜਾਬ ਪੁਲਿਸ ਦਾ ਹੀ ਸੀ। ਪਹਿਲਾਂ ਮੈਨੂੰ ਸੀ ਵੀ ਮੇਰਾ ਕਰੈਕ ਨਹੀਂ ਹੋਣਾ ਸੈਲਫ ਸਟੱਡੀ ਤੋਂ, ਬਟ ਮੇਰੇ ਮਾਰਕਸ ਮਤਲਬ ਸਹੀ ਹੋ ਗਏ, 72, ਅਤੇ ਵੀ ਮੈਨੂੰ ਲੱਗਦਾ ਮੇਰਾ ਕਰੈਕ ਹੋ ਜੂਗਾ ਜੇ ਕੱਟ ਆਫ ਸਹੀ ਗਈ। ਫਿਰ ਸਰ, ਸਾਡੇ ਪਿੰਡ 'ਚ ਵੀ 2 ਕੁੜੀਆਂ BSF 'ਚ ਅਤੇ ਪੰਜਾਬ ਪੁਲਿਸ 'ਚ ਲੱਗੀਆਂ ਨੇ, ਅਤੇ ਉੱਥੋਂ ਮੈਨੂੰ ਸਰ 'ਤੇ ਬਹੁਤ ਟਰੱਸਟ ਸੀ ਵੀ ਮੇਰਾ ਕਲੀਅਰ ਹੋ ਜੂਗਾ। ਹਾਂਜੀ ਸਰ, ਮੈਂ ਇੱਕ ਟਰੱਸਟ ਨਾਲ ਆਈ ਹਾਂ, ਮਤਲਬ ਮੇਰੇ ਬ੍ਰਦਰ ਸੀ ਉਹ ਕਹਿੰਦੇ ਸੀ ਵੀ ਕਿਤੇ ਹੋਰ ਦੇਖ ਲਓ ਵੀ ਨੇੜੇ ਦਾ ਕਰਕੇ, ਬਟ ਸਰ ਇਹ ਥੋੜ੍ਹਾ ਦੂਰ ਪੈਂਦਾ, ਬਟ ਸਰ ਮੈਂ ਇੱਕ ਟਰੱਸਟ ਦੇ ਨਾਲ ਇੱਥੇ ਆਈ ਹਾਂ ਵੀ ਮੇਰਾ ਕਰੈਕ ਹੋ ਜੂਗਾ।
0: ਤੁਹਾਨੂੰ ਕਿਹੜਾ ਪਿੰਡ ਲੱਗਦਾ ਹੈਗਾ ਤੇ ਤੁਸੀਂ ਇੱਧਰ ਕਿੰਨੀ ਕੁ ਬਾਟ ਤੇ ਆਉਂਦੇ ਹੋ?
5: ਸਰ 13-14 ਕਿਲੋਮੀਟਰ ਪੈਂਦਾ ਸਰ।
0: ਤੁਹਾਡਾ ਕਿਹੜਾ ਪਿੰਡ?
5: ਸਰ ਸਿਵੀਆਂ ਪਿੰਡ ਹੈ ਸਰ।
0: ਹਾਂਜੀ
5: ਹਾਂਜੀ ਸਰ
0: ਜੀ। ਸੋ ਹੋਰ ਕੀ ਆਖੋਗੇ ਜੋ ਇਸ ਵੇਲੇ ਸਾਥੀ ਤੁਹਾਨੂੰ ਸੁਣ ਰਹੇ ਹੈ ਜਿਹੜੇ ਤਿਆਰੀ ਕਰਦੇ ਨੇ ਨੌਜਵਾਨ?
5: ਸਰ ਮੇਰਾ ਕਹਿਣਾ ਵੀ ਜਿਵੇਂ ਆਪਣੀ ਗ੍ਰੈਜੂਏਸ਼ਨ ਹੁੰਦੀ ਹੈ ਨਾ, ਗ੍ਰੈਜੂਏਸ਼ਨ ਪਹਿਲਾਂ ਕੰਪਲੀਟ ਕਰ ਲੈਣੀ ਚਾਹੀਦੀ ਹੈ, ਉਸ ਤੋਂ ਬਾਅਦ ਗ੍ਰੈਜੂਏਸ਼ਨ 'ਚ ਆਪਣਾ ਪਤਾ ਹੋਣਾ ਚਾਹੀਦਾ ਵੀ ਆਪਾਂ ਕਿਸ ਲਾਈਨ 'ਚ ਵਿੱਚ ਜਾਣਾ, ਉਸ ਤੋਂ ਬਾਅਦ ਨਾਲ ਦੀ ਨਾਲ ਪਤਾ ਹੋਣਾ ਚਾਹੀਦਾ ਵੀ ਅਕੈਡਮੀ ਜੁਆਇਨ ਕਰੀਏ ਜੇ ਸੈਲਫ ਸਟੱਡੀ ਬੈਟਰ ਆ, ਉਹ ਬੰਦੇ 'ਤੇ ਡਿਪੈਂਡ ਕਰਦਾ ਵੀ ਉਹਨੂੰ ਕਿਵੇਂ ਬੈਟਰ ਲੱਗਦਾ, ਫਿਰ ਨਾਲ ਦੀ ਨਾਲ ਆਪਣੀ ਸਟੱਡੀ ਸਟਾਰਟ ਕਰ ਦੇਣੀ ਚਾਹੀਦੀ ਆ ਜਿਵੇਂ ਵੀ ਉਹਨਾਂ ਨੂੰ ਠੀਕ ਲੱਗਦਾ।
0: ਕੁੜੀਆਂ ਦੀ ਸੁਰੱਖਿਆ ਨੂੰ ਲੈ ਕੇ ਅੱਜ ਕੱਲ੍ਹ ਮਾਂ ਬਾਪ ਜਿਹੜੇ ਆ ਉਹ ਬੜੇ ਚਿੰਤਤ ਰਹਿੰਦੇ ਆ, ਤੇ ਕਿਸ ਤਰ੍ਹਾਂ ਦਾ ਮਾਹੌਲ ਜਿਹੜਾ ਹੈ ਫਿਰ ਤੁਹਾਨੂੰ ਇੱਥੇ ਗਰਾਊਂਡ 'ਚ ਮਿਲਦਾ ਹੈ ਜਾਂ ਬਾਹਰ ਜਿਹੜੇ ਬੱਚੇ ਤੁਹਾਨੂੰ ਮਿਲਦੇ ਆ ਉਹ ਕਿਸ ਤਰ੍ਹਾਂ ਦੇ ਮਾਹੌਲ 'ਚ ਵਿਚਰਦੇ ਆ, ਤੇ ਇਸ ਬਾਰੇ ਕੀ ਕਹੋਗੇ?
5: ਸਰ ਗਰਾਊਂਡ 'ਚ ਤਾਂ ਮੈਨੂੰ ਹੁਣ ਤੱਕ ਇੱਦਾਂ ਦਾ ਕੁਛ ਲੱਗਿਆ ਨਹੀਂ, ਬਹੁਤ ਟਰੱਸਟ ਹੈ ਅਤੇ ਟਰੱਸਟ ਨਾਲ ਹੀ ਆਇਆ ਸਰ, ਕਿਉਂਕਿ ਸਰ ਸਰ ਵੀ ਬਹੁਤ ਅੱਛੇ ਟ੍ਰੀਟ ਕਰਦੇ ਨੇ, ਐਜ਼ ਆ ਮਤਲਬ ਲੱਗਦੇ ਨਹੀਂ ਵੀ ਸਰ ਨੇ, ਐਜ਼ ਆ ਫਰੈਂਡ ਕਹਿ ਸਕਦੇ, ਐਜ਼ ਆ ਫਾਦਰ ਕਹਿ ਸਕਦੇ, ਬਹੁਤ ਅੱਛਾ ਟ੍ਰੀਟ ਕਰਦੇ ਆ ਸਰ। ਬਾਕੀ ਸਾਡੇ ਘਰ 'ਚ ਤਾਂ ਇੱਦਾਂ ਮਾਹੌਲ ਹੈ ਨਹੀਂ ਵੀ ਕੁੜੀਆਂ ਅਤੇ ਮੁੰਡੇ 'ਚ ਫਰਕ ਕੀਤਾ ਜਾਵੇ, ਸਾਡਾ ਤਾਂ ਮਤਲਬ ਕੁੜੀਆਂ ਨੂੰ ਜ਼ਿਆਦਾ ਪ੍ਰਾਇਓਰਟੀ ਦਿੱਤੀ ਜਾਂਦੀ ਹੈ ਐਜ਼ ਕੰਪੈਰੀਜ਼ਨ ਟੂ ਬੋਇਜ਼। ਦੇਖੀਏ ਮਤਲਬ ਬ੍ਰਦਰ ਨੂੰ ਹਜੇ ਘੱਟ ਦਿੱਤਾ ਜਾਂਦਾ ਬਟ ਸਾਨੂੰ ਬਹੁਤ ਦਿੱਤਾ ਜਾਂਦਾ।
0: ਬਹੁਤ ਅੱਛੇ ਕੋਮਲ, ਸਾਡੇ ਵੱਲੋਂ ਤੁਹਾਨੂੰ ਢੇਰ ਦੁਆਵਾਂ। ਤੁਸੀਂ ਜਿਹੜੇ ਅਹੁਦੇ 'ਤੇ ਜਾਣਾ ਚਾਹੁੰਦੇ ਹੋ ਉੱਥੇ ਪਹੁੰਚੋ, ਅਤੇ ਪਹੁੰਚ ਕੇ ਫਿਰ ਸਾਡੇ ਨਾਲ ਗੱਲਬਾਤ ਕਰੋ, ਇੰਟਰਵਿਊ ਸਾਡੇ ਨਾਲ ਫਿਰ ਸਾਨੂੰ ਦੇਣ ਆਓ, ਤੁਸੀਂ ਆਕਾਸ਼ਵਾਣੀ ਦੇ ਸਟੂਡੀਓ 'ਚ ਮਿਲਾਂਗੇ ਫਿਰ ਆਪਾਂ ਸਾਡੇ ਨਾਲ ਗੱਲ ਕਰਨ ਲਈ। ਤੁਹਾਡਾ ਸ਼ੁਕਰੀਆ।
5: ਹਾਂਜੀ ਸਰ, ਬਹੁਤ ਬਹੁਤ ਧੰਨਵਾਦ, ਰੱਬ ਦੀ ਮੇਰੇ ਨਾਲ ਜੇ ਮੈਂ ਲੱਗ ਜਾਂ ਤਾਂ ਬਹੁਤ ਚੰਗਾ ਹੈ।
0: ਜੀ ਬਿਲਕੁਲ, ਉਹ ਕਹਿੰਦੇ ਹੁੰਦੇ ਆ ਸਹਿਜ ਪੱਕੇ ਸੋ ਮਿੱਠਾ ਹੋਏ। ਤੁਸੀਂ ਸਾਰੇ ਜਿਹੜੇ ਸਾਥੀ ਸਾਡੇ ਨਾਲ ਗੱਲ ਕਰ ਰਹੇ ਹੋ, ਕਿਤੇ ਨਾ ਆਪਣੇ ਮਿਹਨਤ ਜਿਹੜੀ ਹੈ ਉਸ ਦੇ ਨਾਲ ਆਪਣੇ ਮੁਕਾਮ ਤੇ ਤੁਸੀਂ ਜ਼ਰੂਰ ਪਹੁੰਚੋਗੇ। ਸਾਡੇ ਨਾਲ ਪਿੰਡ ਵਾਸੀ ਵੀ ਨੇ ਜੀ ਕੁਝ, ਕੀ ਨਾਂ ਹੈ ਜੀ ਤੁਹਾਡਾ?
6: ਜਗਸੀਰ ਮਾਨ ਖਿਆਲੀ ਵਾਲਾ
0: ਜੀ। ਤੇ ਤੁਸੀਂ ਕੀ ਵੇਨੇ ਹੋ?

0: ਤੇ ਸਾਡੀ ਬੱਚੀ ਅੱਜ ਮਤਲਬ ਵਧੀਆ ਜਿੱਤਾਂ ਪ੍ਰਾਪਤ ਕਰਦੀ ਹੈ। ਤੇ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਵੀ ਜੇ ਪਨੀਰੀ ਵਧੀਆ ਮਜ਼ਬੂਤ ਹੋਏਗੀ, ਉਹ ਅੰਡਰ 8 ਚ ਭੱਜ ਰਹੀ ਹੈ, ਤੇ ਬਹੁਤ ਵਧੀਆ ਅੱਗੇ ਰਿਜ਼ਲਟ ਆਉਣਗੇ, ਸਾਡਾ ਪੰਜਾਬ ਅੱਗੇ ਵਧੇਗਾ ਜੇ ਅਸੀਂ ਬੱਚਿਆਂ ਤੋਂ ਛੋਟਿਆਂ ਤੋਂ ਹੀ ਗੇਮਾਂ ਵਿੱਚ ਲੱਗ, ਕਿਉਂਕਿ ਜਿਵੇਂ ਚਾਈਨਾ ਵਿੱਚ ਤਾਂ 3 ਸਾਲ ਤੋਂ ਸ਼ੁਰੂ ਹੋ ਜਾਂਦਾ, ਪਰ ਆਪਣੇ ਇੰਡੀਆ 'ਚ ਤਾਂ ਥੋੜਾ ਅਪ ਲੈਵਲ 'ਤੇ ਜਾ ਕੇ ਹੁੰਦਾ, ਮਤਲਬ 14 'ਤੇ ਤਕਰੀਬਨ। ਪਰ ਮੈਂ ਕਹਿਣਾ ਚਾਹੁੰਦਾ ਸਰਕਾਰ ਨੂੰ, ਤੁਹਾਡੇ ਮੀਟਿੰਗ ਜਰਗੇ, ਵੀ ਛੋਟੇ ਲੈਵਲ ਤੋਂ ਬੱਚਿਆਂ ਨੂੰ ਪਨੀਰੀ ਤਿਆਰ ਕੀਤੀ ਜਾਵੇ।
1: ਸ਼ੁਕਰੀਆ ਜੀ, ਤੁਸੀਂ ਕੀ ਆਖੋ?
2: ਮੈਂ ਤਾਂ ਇਹੀ ਕਹਿੰਦਾ ਜੀ, ਮੈਂ ਬੱਚੇ ਵਧੀਆ ਆਪਣੇ ਪੜ੍ਹਦੇ ਕਰਦੇ ਆ ਵਧੀਆ, ਤੇ ਵਧੀਆ ਲੈਣ ਚ ਪੈ ਜਾਣ ਤਾਂ ਵਧੀਆ, ਚੰਗਾ ਚੰਗਾ ਵਧੀਆ ਜੀ, ਤੇ ਨਸ਼ੇ ਤੋਂ ਬਚਦੇ ਆ।
1: ਸ਼ੁਕਰੀਆ। ਸੋ ਸਾਡੇ ਨਾਲ ਨੇ ਕੋਚ ਸਾਹਿਬ ਸਰਦਾਰ ਸੁਖਪਾਲ ਸਿੰਘ ਜੀ, ਜੋ ਕਿ CRPF ਤੋਂ ਸੇਵਾ ਮੁਕਤ ਹੋਏ ਨੇ ਅਤੇ ਨੌਜਵਾਨਾਂ ਨੂੰ ਇਹ ਪੈਰਾਮਿਲਟਰੀਜ਼, ਮਿਲਟਰੀ ਅਤੇ ਪੰਜਾਬ ਪੁਲਿਸ ਅਤੇ ਹੋਰ ਵੱਖ ਵੱਖ ਸੇਵਾਵਾਂ ਦੇ ਵਿੱਚ ਭਰਤੀ ਹੋਣ ਦੇ ਲਈ ਇਹ ਕੋਚਿੰਗ ਵੀ ਦਿੰਦੇ ਨੇ, ਨਾਲੋ ਨਾਲ ਅਥਲੈਟਿਕ ਦੀ ਕੋਚਿੰਗ ਵੀ ਦਿੰਦੇ ਆ, ਕਿਉਂਕਿ ਬੱਚੇ ਜਿਹੜੇ ਨੇ ਉਹ ਸਕੂਲਾਂ 'ਚ ਭਾਵੇਂ ਗੇਮਸ ਲੈ ਲੈਂਦੇ ਨੇ, ਪਰ ਉਹਨਾਂ ਨੂੰ ਆਥਣੇ ਸ਼ਾਮ ਵੇਲੇ ਪ੍ਰੈਕਟਿਸ ਜਿਹੜੀ ਆ ਉਹ ਇੱਥੇ ਕਰਵਾ ਰਹੇ ਨੇ। ਸਰ, ਗੁਨਿਆਣਾ ਕਲਾਂ ਵਿਖੇ ਅਸੀਂ ਕੋਚ ਸਾਹਿਬ ਨਾਲ ਮੌਜੂਦ ਹਾਂ। ਸਰਦਾਰ ਸੁਖਪਾਲ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
3: ਹਾਂਜੀ, ਸਭ ਤੋਂ ਪਹਿਲਾਂ ਤਾਂ ਜੀ ਆਪਾਂ ਦਸ਼ਮੇਸ਼ ਪਿਤਾ ਜੀ ਦੀ ਬਖਸ਼ਿਸ਼ ਫਤਿਹ ਦੇ ਵਿੱਚ ਪਾਈਏ ਸਾਂਝ, ਗੱਜ ਕੇ ਵੱਜ ਕੇ ਬੋਲਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅਸੀਂ ਸਭ ਤੋਂ ਪਹਿਲਾਂ ਤਾਂ ਰੇਡੀਓ ਆਕਾਸ਼ਬਾਣੀ, ਮਨਦੀਪ ਸਿੰਘ ਜੀ ਮੇਰੇ ਪਿਆਰੇ ਵੀਰ ਆਏ ਹੈ, ਸਮੂਹ ਸਟਾਫ ਦਾ, ਆਕਾਸ਼ਬਾਣੀ ਤੇ ਤੁਹਾਡਾ ਵੀਰ ਜੀ ਵਿਸ਼ੇਸ਼ ਤੌਰ ਤੇ ਪਹੁੰਚਣ ਦੇ ਗੁਨੇ ਨਕਲਾਂ ਗਰਾਊਂਡ ਤੇ ਅਸੀਂ ਤਹਿ ਦਿਲੋਂ ਦਿਲ ਦੀਆਂ ਗਹਿਰਾਈਆਂ ਚ ਧੰਨਵਾਦ ਕਰਦੇ ਹਾਂ।
1: ਬੜੀ ਮਿਹਰਬਾਨੀ ਜੀ।
3: ਹਾਂਜੀ, ਸੋ ਦਾਸ ਦਾ ਨਾਮ ਹੈ ਕੋਚ ਸੁਖਪਾਲ ਸਿੰਘ ਗੁਨਿਆਣਾ ਜੀ, ਤੇ ਕੋਈ ਮੈਂ ਕੋਚ ਤਾਂ ਹੈ ਨੀ ਜੀ, ਇੰਨਾ ਇੱਕ ਰੁਲਦਾ ਫਿਰਦਾ ਜਾ, ਕਹਿੰਦੇ ਨੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ, ਤੇ ਸਤਿਗੁਰ ਨੇ ਸਤਿਗੁਰ ਸੰਗ ਕੀੜੇ ਹਮ ਥਾਪੇ, ਜਿਵੇਂ ਕੀੜਿਆਂ ਨੂੰ ਥਾਪ ਦਿੰਦਾ, ਮੈਨੂੰ ਕੀੜੇ ਨੂੰ ਇੱਕ ਮਹਾਰਾਜ ਨੇ ਥਾਪਿਆ ਹੈਗਾ, ਥੋੜਾ ਜਿਹਾ ਬਲ ਦਿੱਤਾ
1: ਜੀ।
3: ਹਾਂਜੀ ਹਾਂਜੀ, ਤਾਂ ਸਭ ਤੋਂ ਪਹਿਲਾਂ ਅਸੀਂ ਬੇਨਤੀ ਕਰਦੇ ਹਾਂ ਸਮੂਹ ਆਪ ਜੀ ਦੇ ਚੈਨਲ ਦੇ ਥਰੂ, ਆਕਾਸ਼ਬਾਣੀ ਦੇ ਥਰੂ, ਵੀ ਜੋ ਅੱਜ ਨਸ਼ਿਆਂ ਦਾ ਛੇਵਾਂ ਦਰਿਆ ਚੱਲ ਰਿਹਾ, ਉਸ ਦੀ ਦਲਦਲ ਦੇ ਵਿੱਚੋਂ ਛੇਵੇਂ ਦਰਿਆ ਨੂੰ ਮਨ ਮਾਰਨਾ, ਜੇ ਆਪਾਂ ਠੱਲ ਪਾਉਣਾ, ਆਪੋ ਆਪਣੇ ਮਾਂ ਬਾਪ ਨੂੰ ਬੱਚਿਆਂ ਦੇ ਪ੍ਰਤੀ ਸਾਨੂੰ ਜ਼ਿੰਮੇਵਾਰ ਹੋਣਾ ਪੈਣਾ, ਅਤੇ ਜੋ ਵੀ ਕੋਈ ਨਸ਼ਾ ਕਰਦਾ ਮੇਰਾ ਵੀਰ, ਉਹਨੂੰ ਆਪਾਂ ਨਫ਼ਰਤ ਨਾ ਕਰੀਏ, ਉਹਨੂੰ ਆਪਾਂ ਗਲਗੱਪੜੀ ਵਿੱਚ ਲੈ ਕੇ ਉਹਨੂੰ ਆਪਾਂ ਗੁਰਮਤ ਦਾ ਗਿਆਨ ਦੇਈਏ, ਗੁਰਬਾਣੀ ਦਾ ਗਿਆਨ ਦੇਈਏ, ਜਿੰਨਾ ਵੀ ਆਪਾਂ ਗੁਰਮਤ ਦਾ ਗਿਆਨ ਦੇਵਾਂਗੇ, ਨੈਤਿਕ ਗਿਆਨ ਦੇਵਾਂਗੇ, ਉਨਾ ਹੀ ਚੰਗਾ ਬੱਚਾ ਦੁਬਾਰਾ ਆਪਣੇ ਭੁੱਲੇ ਹੋਏ ਰਸਤੇ ਤੋਂ ਦੁਬਾਰਾ ਘਰੇ ਵਾਪਸ ਆ ਜਾਊਗਾ। ਸੋ ਦਾਸ ਵੱਲੋਂ ਜੋ ਕੈਂਪ ਚੱਲ ਰਿਹਾ, ਹੋ ਗਿਆ 8-10 ਸਾਲ, ਅਤੇ ਜਿਹਦੇ ਵਿੱਚ ਸਤਿਗੁਰੂ ਮਹਾਰਾਜ ਦੀ ਅਪਾਰ ਬਖਸ਼ ਰਹਿਮ ਦੇ ਸਦਕਾ 40-50 ਬੱਚੇ ਆਪਣੇ ਜ਼ਿਲ੍ਹਾ ਸਟੇਟ ਤੱਕ ਖੇਡੇ ਆਏ ਹੈ, ਅਤੇ 40-50 ਤਾਂ ਪੁਜੀਸ਼ਨ ਫਸਟ ਆਪਣੇ ਕੋਲ ਜ਼ਿਲ੍ਹੇ 'ਚੋਂ ਹੈ,
1: ਬਹੁਤ ਅੱਛੇ,
3: ਅਤੇ 15-20 ਪੁਜੀਸ਼ਨ ਆਪਣੇ ਕੋਲ ਫਸਟ, ਸੈਕੰਡ, ਥਰਡ, ਫੋਰਥ ਵਗੈਰਾ।
1: ਇਹ ਤੁਸੀਂ ਐਥਲੈਟਿਕਸ ਦੀ ਗੱਲ ਕਰ ਰਹੇ ਹੋ?
3: ਹਾਂਜੀ, ਐਥਲੈਟਿਕਸ ਦੀ ਜੀ।
1: ਐਥਲੈਟਿਕਸ ਦੇ ਵਿੱਚ ਕਿਹੜੀ ਕਿਹੜੀ ਗੇਮਾਂ 'ਚ?
3: ਐਥਲੈਟਿਕਸ ਦੇ ਵਿੱਚ ਜੀ ਅਸੀਂ ਇੱਕ ਬੱਚੇ ਦਾ ਸਟੈਮਿਨਾ ਬਣਾਉਣੇ ਹੈ, ਸ਼ਾਰਟ ਪੁੱਟ ਹੋ ਗਿਆ, ਜੈਵਲਿੰਗ ਹੋ ਗਿਆ, ਅਤੇ ਉਸ ਤੋਂ ਬਾਅਦ ਡਿਸਕ ਥਰੋ ਹੋ ਗਿਆ, ਅਤੇ 100 ਮੀਟਰ, 200 ਮੀਟਰ, 800 ਮੀਟਰ, 5 ਕਿਲੋਮੀਟਰ, ਕ੍ਰੋਸ ਕੰਟਰੀ, 10 ਕਿਲੋਮੀਟਰ, 20 ਕਿਲੋਮੀਟਰ ਤੱਕ ਵੀ ਅਸੀਂ ਕਹਿੰਦੇ ਹਾਂ ਬੱਚੇ ਸਟੈਮਿਨਾ ਬਣਾਉਣ ਆਪ ਜੀ। ਅੱਜ ਜਿਵੇਂ ਕਿ ਆਹ ਬੱਚੇ ਤੁਸੀਂ ਦੇਖੇ ਜੀ, 5 ਕਿਲੋਮੀਟਰ ਕੱਲ 5 ਕਿਲੋਮੀਟਰ ਕ੍ਰੋਸ ਕੰਟਰੀ ਲਗਾਈ ਹੈ, ਆਹ ਛੋਟੀਆਂ ਬੱਚੀਆਂ ਜੀ, 8 ਅੰਡਰ 8 ਚ ਹੈ ਜੀ, ਤੀਸਰੀ ਕਲਾਸ ਦੀਆਂ ਬੱਚੀਆਂ, ਆ ਜੋ ਤੀਸਰੀ ਕਲਾਸ ਦੀਆਂ ਬੱਚੀਆਂ, ਤੇ ਜਿੱਥੇ ਵੀ ਟੂਰਨਾਮੈਂਟ ਜਾਂਦੀਆਂ, ਹਰਿਆਣੇ ਤੱਕ ਜਾਂਦੀਆਂ ਜੀ, ਰਾਜਸਥਾਨ ਤੱਕ।
1: ਬੱਚਿਆਂ ਦਾ ਨਾਮ ਪੁੱਛ ਲੈਣੇ, ਕੀ ਨਾਮ ਹੈ ਤੁਹਾਡਾ ਰਾਜੇ?
4: ਹਰਲੀਨ ਕਰਮਾਨ
1: ਜੀ। ਤੇ ਤੁਹਾਡਾ ਬੱਚੇ?
4: ਅਵਨੀਤ ਕੌਰ।
1: ਅਵਨੀਤ ਤੇ ਹਰਲੀਨ ਸਾਡੇ ਨਾਲ ਨੇ ਜੀ ਸਰ।
3: ਹਾਂਜੀ, ਇਹ ਹਰਲੀਨ ਕੌਰ ਮਾਨ ਪਿੰਡ ਖੈਲੀ ਵਾਲੇ ਤੋਂ, ਇਹ ਮਾਨ ਪਰਿਵਾਰ ਦਾ ਬੱਚੇ ਨੂੰ ਬਹੁਤ ਸਹਿਯੋਗ ਹੈ, ਇਹਨਾਂ ਦੇ ਦਾਦਾ ਜੀ ਖੜੇ ਹੈ, ਇਹਨਾਂ ਦੇ ਪਿਤਾ ਜੀ ਅਮਨ ਸਿੰਘ ਜੀ ਬੱਸ ਕੰਡਕਟਰ ਹੈ ਉਹ, ਤੇ ਉਹਨਾਂ ਨੂੰ ਰੁਚੀ ਇੰਨੀ ਹੈ ਕਿ ਆਪ ਮੈਨੂੰ ਵੀ ਹੱਲਾਸ਼ੇਰੀ ਦਿੰਦੇ, ਚਲੋ ਆਪਾਂ ਹਰਿਆਣੇ ਚੱਲ ਗਏ ਬੱਚੇ ਲੈ ਕੇ।
1: ਤੇ ਸਰ, ਅਸੀਂ ਤੁਹਾਡੇ ਤੋਂ ਇਹ ਵੀ ਜਾਣਨਾ ਚਾਹੁੰਦੇ ਹਾਂ, ਜਿਹੜੇ ਸਾਥੀ ਪੰਜਾਬ ਪੁਲਿਸ ਦੀ ਤਿਆਰੀ ਕਰ ਰਹੇ ਆ ਵਿਸ਼ੇਸ਼ ਤੌਰ ਤੇ, ਤੇ ਨਾਲ ਜਿਹੜੇ ਪੈਰਾਮਿਲਟਰੀ ਦੇ ਵਿੱਚ ਜਾਣਾ ਚਾਹੁੰਦੇ ਆ, ਉਹਨਾਂ ਦੀ ਤੁਸੀਂ ਕਿਵੇਂ ਮਦਦ ਕਰ ਸਕਦੇ ਹੋ ਸਾਡੇ ਚੈਨਲ ਦੇ ਮਾਧਿਅਮ ਰਾਹੀਂ? ਦੱਸੋ।
3: ਹਾਂਜੀ, ਉਹਨਾਂ ਦੀ ਅਸੀਂ ਤਾਂ ਜੀ, ਇੱਕ ਤਾਂ ਜੀ ਇਸ ਤਰ੍ਹਾਂ ਵੀ ਬੱਚਿਆਂ ਨੂੰ ਅਸੀਂ ਗਾਈਡ ਕਰਦੇ ਹਾਂ, ਜਿਹੜਾ ਆਮ ਕੀ ਹੁੰਦਾ ਹੈ, ਜਿਹੜੇ ਮਤਲਬ ਸਟੱਡੀ ਦੇ ਵਿੱਚ ਬੱਚੇ ਵਧੀਆ ਫਸਟ ਹੁੰਦੇ ਆ
1: ਜੀ,
3: ਤੇ ਉਹ ਫਿਜੀਕਲ ਦੇ ਤੌਰ ਤੇ
1: ਰਹਿ ਜਾਂਦੇ ਆ,
3: ਵੀਕ ਰਹਿ ਜਾਂਦੇ, ਕਮਜ਼ੋਰ ਰਹਿ ਜਾਂਦੇ ਆ, ਉਹਨਾਂ ਨੂੰ ਅਸੀਂ ਜਿਵੇਂ ਵੀ ਲੌਂਗ ਜੰਪ ਦੀ ਤਕਨੀਕ ਹੈ, ਹਾਈ ਜੰਪ ਦੀ ਤਕਨੀਕ ਹੈ, ਤੇ 1600 ਮੀਟਰ, 800 ਮੀਟਰ ਤਕਨੀਕ, ਉਹਨਾਂ ਦੇ ਦਮ ਵਗੈਰਾ ਸਟੈਮਿਨਾ ਬਣਾਉਣੇ ਆ, ਤੇ ਜੇ ਕੋਈ ਲੋੜਵੰਦ ਬੱਚਾ ਹੈ ਤਾਂ ਅਸੀਂ ਉਸ ਨੂੰ ਮਤਲਬ ਵੀ ਆਪਣਾ ਬੂਟ ਵਗੈਰਾ, ਲੋਅਰ ਵਗੈਰਾ, ਸੈਟ ਵਗੈਰਾ ਲੈ ਕੇ ਦਿੰਦੇ ਹਾਂ, ਤੇ ਜਿਹੜੇ ਮੇਰੇ ਬੱਚੇ ਸਟੇਟ ਚੋਂ, ਮੇਰਾ ਕਿਹਾ ਹੋਇਆ ਵੀ ਜਿਹੜੇ ਬੱਚੇ ਗੋਲਡ ਮੈਡਲ ਲੈ ਕੇ ਆਉਣਗੇ ਸਟੇਟ ਚੋਂ ਐਥਲੈਟਿਕਸ ਦੇ, ₹10,000 ਦਾਸ ਵੱਲੋਂ ਉਹਨਾਂ ਨੂੰ ਸਨਮਾਨ ਕੀਤਾ
1: ਜੀ। ਕੀ ਬਾਤ ਹੈ ਜੀ, ਜ਼ੋਰਦਾਰ ਤਾੜੀਆਂ ਬੱਚਿਓ।
3: ਤੇ ਕੁਛ ਬੱਚਿਆਂ ਨੂੰ ਅਸੀਂ ਕਿੱਟ ਦਵਾਈ ਹੈ ਜੀ, 5-5-6 ਹਜ਼ਾਰ ਦੀ ਕਿੱਟ ਦਵਾਈ ਹੈ ਬੱਚਿਆਂ ਨੂੰ ਜੀ, ਜਿਹੜੇ ਸਟੇਟ ਖੇਡ ਕੇ ਆਏ ਬੱਚੇ, ਹੋਰ ਇੱਕ ਬੱਚੇ ਨੂੰ ਕੱਲ ਸਪੈਕਸ ਵਗੈਰਾ, ਟਰੈਕ ਸੂਟ ਵਗੈਰਾ ਦਵਾਉਣੇ, ਤੇ ਜਿਹਦੇ ਵਿੱਚ NRI ਵੀਰ ਮੇਰੀ ਹੈਲਪ ਕਰਦੇ ਆ, ਇੱਥੇ ਆਪਣਾ ਨਵਜੋਤ ਸਿੰਘ ਜੀ ਬੰਟੀ ਬਰਾੜ ਹੈ, USA ਤੋਂ ਇੰਜੀਨੀਅਰ ਹੈ, ਉਹ ਖੇਡਾਂ ਦੇ ਪ੍ਰਤੀ ਬਹੁਤ ਸਹਿਯੋਗ ਕਰਦੇ ਆ, ਕਮਲਦੀਪ ਸਿੰਘ ਜੀ ਬਰਾੜ ਹੈ, ਤੇ ਆਪਣਾ ਦੂਸਰਾ ਬਬਲਾ ਬਰਾੜ ਹੈ, ਤੇ ਹੋਰ ਵੀ ਕਾਫੀ ਆਪਣੇ ਇੱਥੇ
1: ਮੋਤਬਰ ਹੋ ਗਏ ਜੀ। ਕੋਚ ਸਾਹਿਬ ਨਾਲ ਨਾਲ ਆਪਣਾ ਨੰਬਰ ਦੱਸਦੇ ਰਹੋ ਜੀ।
3: ਹਾਂਜੀ, ਸਾਡਾ ਨੰਬਰ ਹੈ ਜੀ, ਤੁਸੀਂ ਫਲੈਸ਼ 'ਤੇ ਚਲਾਓਗੇ ਜੀ ਜਦੋਂ ਆਪਣੇ ਆਊਗਾ, ਤੇ ਆਪਣਾ ਨੰਬਰ ਹੈਗਾ ਜੀ

0: 22796।
1: ਸੋ ਸਰੋਤਿਓ ਕੋਚ ਸਾਹਿਬ ਨਾਲ ਤੁਸੀਂ ਹੋਰ ਜ਼ਿਆਦਾ ਜਾਣਕਾਰੀ ਲੈਣ ਲਈ ਇਹਨਾਂ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਕੋਚ ਸਾਹਿਬ ਮੈਂ ਕੁਝ ਨੌਜਵਾਨ ਜਿਹੜੇ ਨੇ ਉਹਨਾਂ ਨਾਲ ਗੱਲ ਕਰਾਂਗਾ, ਤੁਸੀਂ ਆਪਣਾ ਚੈਨਲ ਦੱਸ ਦਿਓ।
0: ਹਾਂ, ਚੈਨਲ ਆ ਜੀ ਆਪਣਾ ਭਾਈ ਬਹਿਲੋ ਫਿਜ਼ੀਕਲ ਟ੍ਰੇਨਿੰਗ ਸੈਂਟਰ ਗੋਨਿਆਣਾ, ਇੰਸਟਾ ਤੇ, ਫੇਸਬੁੱਕ ਤੇ ਯੂਟਿਊਬ ਤੇ ਭਾਈ ਬਹਿਲੋ ਫਿਜ਼ੀਕਲ ਟ੍ਰੇਨਿੰਗ ਸੈਂਟਰ ਗੋਨਿਆਣਾ ਅਕੈਡਮੀ, ਇਸ ਤੇ ਸਰਚ ਕਰ ਸਕਦੇ
1: ਜੀ। ਸ਼ੁਕਰੀਆ ਸਾਡੇ ਨਾਲ ਗੱਲ ਕਰਨ ਲਈ। ਕੁਝ ਨੌਜਵਾਨ ਸਾਥੀ ਸਾਡੇ ਨਾਲ ਨੇ, ਕੀ ਰਾਜੇ ਤੁਹਾਡਾ?
2: ਅਸ਼ਟਿਪ ਸਿੰਘ ਜੀ।
1: ਤੁਹਾਡਾ?
2: ਲਵਦੀਪ ਸਿੰਘ ਜੀ।
1: ਤੁਸੀਂ ਕਾਹਦੀ ਤਿਆਰੀ ਕਰ ਰਹੇ ਹੋ, ਕਿਸੇ ਭਰਤੀ ਦੀ ਵੇਖ ਰਹੇ ਹੋ ਜਾਂ ਐਥਲੈਟਿਕਸ ਦੀ?
2: ਭਰਤੀ ਦੇਖ ਰਹੇ ਸੀ
1: ਜੀ। ਕਿਹੜੀ ਭਰਤੀ ਵੇਖ ਰਹੇ ਹੋ, ਕਦੋਂ ਤੋਂ ਮਿਹਨਤ ਕਰ ਰਹੇ ਹੋ ਤੇ ਹੁਣ ਭਰਤੀ ਦੀ ਕਿਹੜੀ ਸਟੇਜ ਤੇ ਖੜੇ ਹੋ?
2: ਅਸੀਂ ਆਰਮੀ ਦੀ ਭਰਤੀ ਕਰ ਰਹੇ ਹਾਂ ਜੀ, ਤੇ ਅਸੀਂ ਸਾਨੂੰ 20 ਦਿਨ ਹੋ ਗਏ ਤਿਆਰੀ ਕਰਦੇ ਨੂੰ। ਅਸੀਂ ਬਹੁਤ ਜ਼ਿਆਦਾ ਸਾਡੇ ਜਿਹੜਾ ਟਾਈਮ ਬੜਾ ਆਉਂਦਾ ਨਹੀਂ, 16 ਕਿਲੋਮੀਟਰ ਦਾ, ਅੱਗੇ ਨਾਲ ਬਹੁਤ ਜ਼ਿਆਦਾ ਵਧੀਆ ਆਉਣ ਲੱਗ ਗਿਆ ਜੀ, ਤੇ ਬਹੁਤ ਐਕਸਰਸਾਈਜ਼ ਨੂੰ ਲਾਉਂਦੇ ਆ, ਉਹਦੇ ਸਾਡੇ ਵਧੀਆ ਸਰੀਰ ਨੂੰ ਮਿਲਦੇ ਸਟੈਮਿਨਾ ਪਾਉਂਦੇ
1: ਜੀ। ਤੇ ਤੁਸੀਂ ਜੀ?
3: ਆਰਮੀ ਦੀ ਤਿਆਰੀ ਕਰਦੇ ਹਾਂ ਜੀ, ਸਾਡਾ ਪੇਪਰ ਕਲੀਅਰ ਸੀ। ਮੇਰਾ ਪਿੰਡ ਮੇਰਾ ਨਾਂ ਲਵਦੀਪ ਸਿੰਘ ਆ, ਪਿੰਡ ਮੇਰਾ ਕੋਠੇ ਮਸੂਰ ਕੇ ਆ। ਮੈਨੂੰ ਸਿਰਫ 10 ਦਿਨ ਹੋਇਆ ਤਿਆਰੀ ਕਰਦੇ ਨੂੰ। ਮੇਰਾ 7:38-7:40 ਟਾਈਮ ਆਉਂਦਾ ਸੀ, ਹੁਣ ਮੇਰਾ ਸਿਰਫ 7-8-10 ਦਿਨਾਂ ਦੇ ਵਿੱਚ 6:36 ਟਾਈਮ ਆਇਆ
1: ਜੀ।
3: ਹਾਂਜੀ ਸਰ,
1: ਕੀ ਪ੍ਰਕਿਰਿਆ ਹੁੰਦੀ ਹੈ ਜਿਹੜੀ ਭਰਤੀ ਤੁਸੀਂ ਦੇਖ ਰਹੇ ਹੋ ਉਹਦੀ? ਕਿਹੜੇ ਤੁਸੀਂ ਪੈਮਾਨੇ ਸਰ ਕਰਨੇ ਹੁੰਦੇ ਆ, ਕਿੰਨੀ ਦੌੜ ਹੁੰਦੀ ਹੈ, ਕਿੰਨੀਆਂ ਛਾਲਾਂ ਹੁੰਦੀਆਂ ਉਹ ਦੱਸ ਦਿਓ।
3: 1600 ਮੀਟਰ ਰੇਸ ਹੁੰਦੀ ਹੈ ਜੀ ਉਹਦੇ 'ਚ, ਤੇ 10 ਬੀਮ ਹੁੰਦੇ ਆ ਜੀ।
1: ਠੀਕ ਹੈ ਜੀ।
3: ਦੂਜਾ ਮੈਡੀਕਲ ਟੈਸਟ ਹੁੰਦੇ ਆ ਜੀ। ਹਾਂਜੀ,
1: ਉਹ ਸਾਰੀ ਤਿਆਰੀ ਕਰ ਰਹੇ ਹੋ?
3: ਹਾਂਜੀ ਸਰ, ਸਾਰੀ ਤਿਆਰੀ
1: ਜੀ। ਤੁਹਾਡਾ ਕੀ ਨਾਂ?
2: ਅਮ੍ਰਿਤਪਾਲ ਸਿੰਘ।
1: ਅਮ੍ਰਿਤਪਾਲ, ਤੁਸੀਂ ਐਥਲੈਟਿਕਸ ਦੀ ਕਰ ਰਹੇ ਹੋ ਜਾਂ ਭਰਤੀ ਦੀ?
2: ਆਰਮੀ।
1: ਇੰਡੀਅਨ ਆਰਮੀ ਦੀ। ਇੰਡੀਅਨ ਆਰਮੀ ਦੀ ਪਹਿਲਾਂ ਕੋਈ ਭਰਤੀ ਦੇਖੀ ਹੈ?
2: ਹਾਂਜੀ, ਪਹਿਲਾਂ ਦੇਖੀ
1: ਜੀ। ਪਹਿਲਾਂ ਵਾਲੀ 'ਚ ਤੇ ਹੁਣ ਵਾਲੀ 'ਚ ਕੀ ਫਰਕ ਆ?
2: ਪਹਿਲਾਂ ਵਾਲੀ 'ਚ ਮੈਂ ਰੇਸ ਕਲੀਅਰ ਨਹੀਂ ਹੋਈ ਸੀਗੀ, ਇਸ ਵਾਰ ਮੈਂ ਰੇਸ ਕਲੀਅਰ ਹੋਈ
1: ਜੀ।
2: 6:25 ਦਾ ਟਾਈਮ ਆ ਰਿਹਾ ਮੰਨ ਕੇ
1: ਜੀ। ਸੋ ਬਹੁਤ ਅੱਛੀ ਗੱਲ ਹੈ ਜੀ। ਇੱਕ ਹੋਰ ਸਾਥੀ, ਇਹ ਸਾਰੇ ਸਾਥੀ ਜਿਹੜੇ ਨੇ ਆਏ ਨੁੱਚੜੀ ਜਾਂਦੇ ਨੇ ਜੀ, ਮੁੜਕੋ ਮੁੜਕੀ ਹੋਏ ਕਿਉਂਕਿ ਕ੍ਰੋਸ ਕੰਟਰੀ ਲਾ ਕੇ ਆਏ ਨੇ, ਜਿਵੇਂ ਕਿ ਕੋਚ ਸਾਹਿਬ ਨੇ ਦੱਸਿਆ। ਕੀ ਨਾਂ ਤੁਹਾਡਾ?
4: ਸੁਖਪ੍ਰੀਤ ਸਿੰਘ ਜੀ, ਪਿੰਡ ਸਿਵੀਆਂ
1: ਜੀ। ਜੀ ਸੁਖਪ੍ਰੀਤ, ਤੁਸੀਂ ਕੀ ਕਰ ਰਹੇ ਹੋ ਤੇ ਕੀ ਕਹਿਣਾ ਚਾਹੋਗੇ?
4: ਮੈਂ ਆਰਮੀ ਦੀ ਤਿਆਰੀ ਕਰ ਰਿਹਾ ਜੀ, ਤੇ ਉਹ ਰੇਸ ਦੀ ਤਿਆਰੀ ਕਰ ਰਿਹਾ ਜੀ, ਮੰਨ ਕੇ 1600 ਮੀਟਰ
1: ਜੀ। ਇੱਕ ਹੋਰ ਸਾਥੀ, ਤੁਹਾਡਾ ਕੀ ਨਾਂ?
5: ਪ੍ਰਦੀਪ ਗੋਨਣਾ ਕਲਾਂ ਜੀ।
1: ਤੇ ਪ੍ਰਦੀਪ, ਕੀ ਆਖੋਗੇ ਇਸ ਗੱਲਬਾਤ, ਜਿਹੜੇ ਸਾਥੀ ਮਿਹਨਤ ਨਹੀਂ ਕਰਦੇ, ਗਰਾਊਂਡ 'ਚ ਨਹੀਂ ਆਉਂਦੇ, ਉਹ ਕੋਈ ਗੇਮ ਵੀ ਨਹੀਂ ਲੈਂਦੇ, ਉਹਨਾਂ ਨੂੰ ਕੀ ਆਖੋਗੇ?
6: ਮੈਂ ਇੱਕ ਹੀ ਗੱਲ ਕਹਿਣਾ ਚਾਹੁੰਦਾ ਜੀ, ਵੀ ਪੂਰਾ ਚਿੱਬ ਕੱਢ ਕੰਮ ਆ ਜੀ, ਆ ਕੇ ਦੇਖੋ ਇੱਕ ਵਾਰੀ
1: ਜੀ। ਨਾ ਸਿਰਫ ਇਸ ਗਰਾਊਂਡ ਦੀ ਅਸੀਂ ਊਂ ਚਾਹੁੰਦੇ ਹਾਂ, ਵੀ ਊਂ ਤੁਸੀਂ ਸਾਨੂੰ ਦੱਸੋ ਕਿ ਵੀ ਗਰਾਊਂਡ 'ਚ ਜਾਣ ਨਾਲ ਕਿਸ ਤਰ੍ਹਾਂ ਦਾ ਤਜਰਬਾ ਹੁੰਦਾ, ਤੁਹਾਡੇ ਸਰੀਰ ਨੂੰ ਕੀ ਮਹਿਸੂਸ ਹੁੰਦਾ, ਮਨ ਨੂੰ, ਦਿਲ ਦਿਮਾਗ ਨੂੰ ਕੀ ਮਹਿਸੂਸ ਹੁੰਦਾ?
6: ਗਰਾਊਂਡ 'ਚ ਆ ਕੀ ਪਤਾ ਲੱਗਦਾ ਜੀ ਵੀ ਕਿੰਨੇ ਕੁ ਪਾਣੀ 'ਚ, ਨਹੀਂ ਤਾਂ ਘਰੇ ਬੈਠੇ ਤਾਂ ਬਿੱਡਾਂ 'ਤੇ ਤਾਂ ਹਰੇਕ ਹੀ ਕਹਿ ਦਿੰਦਾ, ਇੱਥੇ ਆ ਕੀ ਪਤਾ ਲੱਗਦਾ ਵੀ ਕਿੰਨਾ ਕੁ ਲੱਤਾਂ ਬਾਹਰ ਝੱਲ ਦਿੰਦਾ।
1: ਇੱਕ ਸਾਥੀ ਜਿਹੜਾ ਹੈ ਸਾਡੇ ਨਾਲ ਖੜਾ ਹੈ, ਇੱਕ ਹੋਰ ਸਾਡੇ ਨਾਲ ਵਿਦਿਆਰਥਣ ਸੀ, ਉਸਨੇ ਗੱਲ ਕੀਤੀ ਸੀ ਕਿ ਇੱਕ ਪਿੰਡ ਦੀ ਹੀ ਕੁੜੀ, ਇੱਕ ਇੱਥੋਂ ਦੀ ਹੀ BSF 'ਚ ਭਰਤੀ ਹੋਈ ਹੈ, ਉਸ ਬੱਚੀ ਦਾ ਬ੍ਰਦਰ ਹੈ ਇਹ ਛੋਟਾ, ਉਸ ਬਾਰੇ ਦੱਸੋ, ਉਹਦੀ ਮਿਹਨਤ ਬਾਰੇ ਦੱਸੋ ਜੀ।
4: ਹਾਂਜੀ, ਪਹਿਲਾਂ ਇਹ ਉਹਦਾ ਮੰਨ ਕੇ ਪਿਆ ਪੋ ਸਾ ਪੇਪਰ ਲਿਆ ਸੀਗਾ ਜੀ, ਫਿਰ ਉਹਨਾਂ ਦਾ ਫਿਜ਼ੀਕਲ ਨਹੀਂ ਹੋਇਆ ਸੀਗਾ ਜੀ, ਰੇਸ 'ਚ ਰਹਿ ਗਈ ਸੀਗੀ, ਫਿਰ ਸਰ ਜੀ ਕੋਲ ਆਉਣ ਲੱਗੇ ਜੀ, ਫਿਰ ਮੰਨ ਕੇ ਚਲੋ ਫਿਜ਼ੀਕਲ ਵੀ ਹੋ ਗਏ, ਨਾਲ ਪਿਆ ਪੋਸ ਦਾ ਵੀ ਹੋ ਗਿਆ ਜੀ, ਨਾਲ ਕਲੀਅਰ ਜੀ, ਨਾਲੇ ਅਗਨੀ ਉਹਦੇ ਵੀ ਹੋ ਗਏ ਜੀ, BSF ਦਾ ਜੀ।
1: ਸੋ ਕਿਆ ਬਾਤ ਹੈ, ਗੱਲਾਂ ਜਿਹੜੀਆਂ ਇਹਨਾਂ ਬੱਚਿਆਂ ਦੀਆਂ ਸੁਣ ਕੇ ਸਾਨੂੰ ਪਤਾ ਲੱਗਦਾ ਹੈ, ਜੇਕਰ ਅਸੀਂ ਮਿਹਨਤ ਕਰਾਂਗੇ ਤਾਂ ਕੁਝ ਨਾ ਕੁਝ ਲੈ ਡਿੱਗਾਂਗੇ, ਜੇ ਮਿਹਨਤ ਕਰਾਂਗੇ ਹੀ ਨਹੀਂ, ਜਿਵੇਂ ਉਸ ਸਾਥੀ ਨੇ ਆਖਿਆ ਕਿ ਬੈਡਾਂ ਤੇ ਬੈਠੇ ਤਾਂ ਬਹੁਤ ਗੱਲਾਂ ਜਿਹੜੀਆਂ ਹੋ ਜਾਂਦੀਆਂ। ਕੀ ਨਾਂ ਤੁਹਾਡਾ?
7: ਸਤਵਿੰਦਰਜੀਤ
1: ਸਿੰਘ। ਸਤਵਿੰਦਰ, ਤੁਸੀਂ ਕੀ ਆਖੋ?
7: ਅਜੇ ਆਖਾਂ ਜੀ, ਮਿਹਨਤ ਕਰਨੀ ਚਾਹੀਦੀ ਜ਼ਿਆਦਾ। ਸਰ ਕੋਲ ਤਿਆਰੀ ਲਾ ਕੇ ਆ, ਮੇਰੀ ਪਹਿਲੀ ਭਰਤੀ 17.5 ਸਾਲ ਮੇਰੀ ਉਮਰ ਹੈ ਜੀ, ਐਤਕੀ ਮੈਂ ਪਹਿਲੀ ਭਰਤੀ ਕਲੀਅਰ ਕਰਨੀ ਹੈ ਜੀ। 1600 ਮੀਟਰ, 10 ਬੀਮ, ਜਿਗਜੈਕ, 9 ਫੁੱਟ ਦਾ ਜਿਹੜਾ ਖੱਡਾ ਟੱਪਣਾ ਤੇ ਮੈਡੀਕਲ ਹੈ।
1: ਬਹੁਤ ਅੱਛੇ, ਤੁਸੀਂ ਦੱਸੋ ਸਾਨੂੰ ਖੁਰਾਕ ਬਾਰੇ ਸਰ ਕਿਵੇਂ ਗਾਈਡ ਕਰਦੇ, ਕਿਸ ਤਰ੍ਹਾਂ ਦੀ ਖੁਰਾਕ ਇੱਕ ਐਥਲੈਟਿਕ ਨੂੰ ਭਰਤੀ ਦੇਖਣ ਵਾਲੇ ਨੌਜਵਾਨ ਨੂੰ ਚਾਹੀਦੀ ਹੈ?
8: ਮੇਰਾ ਨਾਂ ਜੀ ਹਰਪ੍ਰੀਤ ਸਿੰਘ ਹੈ ਜੀ, ਮੇਰਾ ਪਿੰਡ ਹਰੇਪੁਰ ਹੈ ਜੀ। ਖੁਰਾਕ ਜੀ ਕੋਈ ਬਾਹਲੀ ਕੋਈ ਜ਼ਿਆਦਾ ਉਹ ਨਹੀਂ ਹੁੰਦੀ, ਬਸ ਸਿੰਪਲ ਜਿਹਾ ਵੀ ਆਪਾਂ ਕਰੀਏ ਤਾਂ ਵੀ ਹੋ ਜਾਂਦਾ।
1: ਸ਼ੁਕਰੀਆ ਗੱਲ ਕਰਨ ਲਈ, ਧੰਨਵਾਦ, ਬੜੀ ਮਿਹਰਬਾਨੀ। ਕੋਚ ਸਾਹਿਬ ਤੁਹਾਡਾ ਤੇ ਤੁਹਾਡੇ ਵਿਦਿਆਰਥੀਆਂ ਦਾ, ਤੁਹਾਡੇ ਖਿਡਾਰੀਆਂ ਦਾ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਗੱਲ ਕਰਨ ਲਈ।
0: ਹਾਂਜੀ, ਸਭ ਤੋਂ ਪਹਿਲਾਂ ਤਾਂ ਅਸੀਂ ਵਿਸ਼ੇਸ਼ ਤਹਿ ਦਿਲਾਂ ਤੋਂ ਪਹਿਲਾਂ ਵੀ ਅਸੀਂ ਧੰਨਵਾਦ ਕੀਤਾ, ਦੁਬਾਰਾ ਫਿਰ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਆ ਸਾਹਮਣੇ ਪੋਸਟਰ ਲੱਗੇ ਦੇਖ ਰਹੇ ਹੋ ਜੀ, ਜਿੰਨੀਆਂ ਵੀ ਲੜਕੀਆਂ BSF ਦੇ ਵਿੱਚ, ਪੰਜਾਬ ਪੁਲਿਸ SS ਫੋਰਸ ਨਵੀਂ ਬਣੀ ਹੈ ਨਾ ਜਿਹੜੀ
1: ਜੀ,
0: ਸਾਡੀ ਸਿੱਖਿਆ ਫੋਰਸ, ਮੇਰੇ ਲਈ ਮਾਣ ਵਾਲੀ ਗੱਲ ਹੈ ਜੀ, ਬੱਲੂਆਣੇ ਤੋਂ ਲੈ ਕੇ ਕੋਟਕਪੂਰੇ ਤੱਕ ਆਪਣੇ ਦੋ ਸਟੂਡੈਂਟ ਹੈ ਜੀ, ਸਾਡੀ ਸਿੱਖਿਆ
1: ਫੋਰਸ ਦੇ ਵਿੱਚ
0: ਜੀ, ਦੋ ਲੜਕੀਆਂ ਬੱਲੂਆਣੇ ਤੋਂ ਲੈ ਕੇ ਜੀਦੇ ਟੋਲ ਤੱਕ, ਲਾਂਬਾ ਵਾਲੀ ਤੋਂ ਲੈ ਕੇ ਕੋਟਕਪੂਰੇ ਤੱਕ, ਲੱਖੀ ਜੰਗਲ ਤੋਂ ਲੜਕੀ ਹੈਗੀ ਆਪਣਾ ਪਰਮਜੀਤ ਕੌਰ,
1: ਤੇ ਹੁਣ ਤੁਹਾਡੇ ਇਲਾਕੇ ਦੀਆਂ ਸੜਕ ਦੀਆਂ ਸੁਰੱਖਿਆ ਤੁਹਾਡੀਆਂ ਹੀ ਵਿਦਿਆਰਥਣਾਂ ਤੁਹਾਡੀਆਂ ਹੀ ਖਿਡਾਰਨਾ ਕਰ ਰਹੀਆਂ
0: ਨੇ। ਬੱਲੂਆਣੇ ਦੇ ਹਰਸਿਮਰਤ ਕੌਰ ਹੈ ਬੱਲੂਆਣੇ ਤੋਂ, ਉਹ ਬੱਲੂਆਣੇ ਟੋਲ ਤੋਂ ਲੈ ਕੇ ਜਿੱਦਾਂ ਟੋਲ ਤੱਕ ਉਹਦੀ ਡਿਊਟੀ ਹੈ ਜੀ ਇੱਥੇ, ਤੇ ਜੇ ਕੋਈ ਮੈਨੂੰ ਇੱਕ ਹੋਰ ਮਾਣ ਮਹਿਸੂਸ ਹੁੰਦਾ ਜੀ, ਜੇ ਕੋਈ ਕਈ ਵਾਰੀ ਕੋਈ ਦੁਖੀ ਬੰਦੇ ਦਾ ਕੋਈ ਐਕਸੀਡੈਂਟ ਜਾਣ ਅਣਜਾਣ ਹੋ ਜਾਂਦਾ ਸੀ ਕਹਿੰਦੇ ਨਾ ਹੋਵੇ, ਤੇ ਉਸ ਟਾਈਮ ਅਸੀਂ ਸਪੈਸ਼ਲ ਵੀ ਫੋਨ ਲਾ ਦਿੰਦੇ ਹਾਂ ਜੀ, ਉਹ ਆਉਂਦੇ ਆ ਵੀ ਦੁਖੀ ਆ ਬੰਦਾ, ਛੇਤੀ ਆਓ ਇਹਨੂੰ, ਮਤਲਬ ਵੀ ਫਸਟ ਏਡ ਦਿਓ ਇਹਨੂੰ, ਮਤਲਬ ਵੀ।
1: ਬੜੀ

0: ਮਹਾਵੀਰ ਸਿੰਘ ਹੋਰਾਂ ਦੇ ਨਾਲ ਮੁਲਾਕਾਤੀ ਨੇ ਮਨਦੀਪ ਕੋਟਲੀ। ਆਓ ਸੁਣਦੇ ਹਾਂ ਇਹ ਮੁਲਾਕਾਤ।
1: ਹਾਂਜੀ ਨੌਜਵਾਨ ਸਰੋਤਿਓ, ਪ੍ਰੋਗਰਾਮ ਯੁਵਾਣੀ ਲੈ ਕੇ ਅਸੀਂ ਹਾਜ਼ਰ ਹਾਂ ਤੇ ਮੈਂ ਹਾਂ ਤੁਹਾਡਾ ਰੇਡੀਓ ਦੋਸਤ ਮਨਦੀਪ ਤੇ ਅੱਜ ਹੈ ਰਾਸ਼ਟਰੀ ਲਾਇਬ੍ਰੇਰੀਅਨ ਦਿਵਸ ਤੇ ਸਾਡੇ ਨਾਲ ਅੱਜ ਦੇ ਦਿਵਸ ਤੇ ਗੱਲਬਾਤ ਕਰਨ ਲਈ ਮੌਜੂਦ ਹਨ ਸਰਕਾਰੀ ਸਪੋਰਟਸ ਸੀਨੀਅਰ ਸੈਕੰਡਰੀ ਸਕੂਲ ਘੁੱਦਾ ਦੇ ਲਾਇਬ੍ਰੇਰੀਅਨ ਸਰਦਾਰ ਮਹਾਵੀਰ ਸਿੰਘ। ਸਰ, ਤੁਹਾਡਾ ਸਾਡੇ ਸਟੂਡੀਓ ਵਿੱਚ ਪਹੁੰਚਣ ਤੇ ਬਹੁਤ ਬਹੁਤ ਸਵਾਗਤ ਹੈ।
2: ਸ਼ੁਕਰੀਆ ਮਨਦੀਪ ਕੋਟਲੀ ਜੀ।
1: ਸਰ, ਅੱਜ ਜਿਵੇਂ ਅਸੀਂ ਗੱਲਬਾਤ ਕਰਨੀ ਹੈਗੀ ਲਾਇਬ੍ਰੇਰੀਅਨ ਦਿਵਸ ਨੂੰ ਮਨਾਉਣ ਬਾਰੇ, ਤੇ ਸਾਨੂੰ ਇਹ ਦੱਸੋ ਕਿ ਬਤੌਰ ਲਾਇਬ੍ਰੇਰੀਅਨ ਅੱਜ ਦੇ ਦਿਨ ਨੂੰ ਮਨਾਏ ਜਾਣ ਦਾ ਉਦੇਸ਼ ਅਤੇ ਮਹੱਤਵ ਕੀ ਹੈ?
2: ਲਾਇਬ੍ਰੇਰੀ ਮਤਲਬ ਬੱਚਿਆਂ ਦਾ, ਜੇ ਆਪਾਂ ਸਕੂਲ ਦੀ ਗੱਲ ਕਰੀਏ ਤਾਂ ਉਹਨਾਂ ਵਾਸਤੇ ਉਹ ਸਥਾਨ ਹੈ ਜਿੱਥੋਂ ਉਹ ਪਹਿਲਾਂ ਇੱਕ ਬੱਚੇ ਪੜ੍ਹਾਈ ਦਾ ਪਾਠ ਸਿੱਖਦੇ ਆ ਵੀ ਮੈਂ ਲਾਇਬ੍ਰੇਰੀ ਵਿੱਚ ਕਿਵੇਂ ਬੈਠਣਾ, ਕੀ ਪੜ੍ਹਨਾ, ਔਰ ਉਹ ਥਾਵਾਂ ਦੇ ਉੱਪਰ ਬੱਚਿਆਂ ਨੂੰ ਅਥਾਹ ਜਿਹੜਾ ਸਾਹਿਤ ਹੈ, ਅਥਾਹ ਨੌਲੇਜ ਹੈ, ਅਥਾਹ ਜਾਣਕਾਰੀ ਹੈ, ਉਹ ਪਈ ਹੁੰਦੀ ਹੈ ਤੇ ਬੱਚੇ ਉਸ ਜਾਣਕਾਰੀ ਨੂੰ ਗ੍ਰਹਿਣ ਕਰਨਾ ਸਿੱਖਦੇ ਨੇ ਵੀ ਉਹਨਾਂ ਨੇ ਆਪਣੀ ਕਿਸ ਤਰ੍ਹਾਂ ਦੀ ਜਿਹੜੀ ਜਾਣਕਾਰੀ ਹੈ ਉਹ ਗ੍ਰਹਿਣ ਕਰਨੀ ਹੈ
1: ਜੀ।
2: ਤੇ ਇੱਥੇ ਜਿਹੜਾ ਲਾਇਬ੍ਰੇਰੀਅਨ ਆ ਜਾਂਦਾ ਫਿਰ ਉਸ ਤੋਂ ਬਾਅਦ ਉਹਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਹੋਰ ਵੀ ਵੱਧ ਜਾਂਦੀ ਹੈ, ਕਿਉਂਕਿ ਜਿਹੜਾ ਉਹਦੇ ਕੋਲੇ ਪਾਠਕ ਆ ਰਿਹਾ ਤਾਂ ਜਿਹੜਾ ਪਾਠਕ ਹੁੰਦਾ ਹੈ ਉਹਦੀ ਜਿਹੜੀ ਜਾਣਕਾਰੀ ਹੈ ਉਹਨੂੰ ਪੂਰਾ ਕਰਨਾ ਉਸ ਲਾਇਬ੍ਰੇਰੀਅਨ ਦਾ ਜਿਹੜਾ ਉਹ ਮੁੱਖ ਕਰਤਵ ਬਣ ਜਾਂਦਾ, ਉਹਦੀ ਜ਼ਿੰਮੇਵਾਰੀ ਬਣ ਜਾਂਦੀ। ਤੇ ਜਿਹੜਾ ਲਾਇਬ੍ਰੇਰੀ ਦਿਵਸ ਹੈ ਸਾਡਾ, ਰਾਸ਼ਟਰੀ ਲਾਇਬ੍ਰੇਰੀ ਦਿਵਸ ਮਨਾਇਆ ਜਾਂਦਾ, ਇਹ ਸਾਡੇ ਦੇਸ਼ ਦੇ ਇੱਕ ਬਹੁਤ ਵੱਡੇ ਜਿਹੜੇ ਲਾਇਬ੍ਰੇਰੀ ਸਾਇੰਸ ਦੇ ਖੋਜਾਰਥੀ ਹੋਏ ਨੇ ਡਾਕਟਰ ਐਸ ਆਰ ਰੰਗਾਨਾਥਨ, ਉਹਨਾਂ ਦੇ ਜਨਮ ਦਿਨ ਨੂੰ ਸਮਰਪਿਤ ਹੈ ਇਹ ਦਿਨ। ਉਹਨਾਂ ਦਾ ਜਨਮ 12 ਅਗਸਤ ਨੂੰ ਤਾਮਿਲਨਾਡੂ ਦੇ ਸ਼ਿਆਲੀ ਇੱਕ ਇਲਾਕਾ ਉੱਥੋਂ ਦਾ ਉਸ ਇਲਾਕੇ ਦੇ ਵਿੱਚ ਹੋਇਆ ਸੀ। ਤਾਂ ਉਹਨਾਂ ਦਾ ਸਾਡੀ ਜਿਹੜੀ ਲਾਇਬ੍ਰੇਰੀ ਸਾਇੰਸ ਹੈ ਉਹਨੂੰ ਬਹੁਤ ਵੱਡੀ ਦੇਣ ਇਹ ਰਹੀ ਸੀ ਕਿ ਉਹਨਾਂ ਨੇ ਇੱਕ ਕਲਾਸੀਫਿਕੇਸ਼ਨ ਸਕੀਮ ਲੈ ਕੇ ਆਏ ਸੀ ਜਿਹੜੀ ਵਰਲਡ ਦੀਆਂ ਕਲਾਸੀਫਿਕੇਸ਼ਨ ਸਕੀਮਾਂ ਨੂੰ ਮਾਤ ਪਾਈ ਸੀ
1: ਜੀ।
2: ਉਹ ਖੁਦ ਬਲਕਿ ਇੱਕ ਗਣਿਤ ਦੇ ਅਧਿਆਪਕ ਹੋ ਕੇ ਉਹਨਾਂ ਨੇ ਲਾਇਬ੍ਰੇਰੀ ਸਾਇੰਸ ਦੇ ਵਿੱਚ ਇੰਨੀ ਵੱਡੀ ਖੋਜ ਕੀਤੀ ਸੀ ਤਾਂ ਉਹਨਾਂ ਨੂੰ ਅੰਤਰਰਾਸ਼ਟਰੀ ਪੱਧਰ ਤੇ ਵੀ ਸਨਮਾਨਿਆ ਗਿਆ ਸੀ ਔਰ ਜਿਹੜੀ ਉਹਨਾਂ ਦੀ ਸਕੀਮ ਸੀ ਉਹ ਅੰਤਰਰਾਸ਼ਟਰੀ ਪੱਧਰ ਤੇ ਲਾਗੂ ਹੋਈ ਹੈ
1: ਜੀ।
2: ਤਾਂ ਇਸ ਕਰਕੇ ਉਹਨਾਂ ਦੇ ਜਿਹੜੇ ਜਨਮ ਦਿਨ ਨੂੰ ਸਮਰਪਿਤ ਜਿਹੜਾ ਰਾਸ਼ਟਰੀ ਲਾਇਬ੍ਰੇਰੀ ਦਿਵਸ ਸਾਡੇ ਦੇਸ਼ ਦੇ ਵਿੱਚ ਮਨਾਇਆ ਜਾਂਦਾ
1: ਜੀ। ਤੁਸੀਂ ਇਸ ਨੂੰ ਵਿਸਥਾਰ ਦੇ ਵਿੱਚ ਦੱਸਿਆ ਤੇ ਸਾਡੇ ਨੌਜਵਾਨ ਸਰੋਤਾ ਸਾਨੂੰ ਸੁਣ ਰਹੇ ਨੇ ਤੇ ਸਾਨੂੰ ਇਹ ਦੱਸੋ ਵੀ ਜੇ ਕੋਈ ਲਾਇਬ੍ਰੇਰੀਅਨ ਬਣਨਾ ਚਾਹੁੰਦਾ ਹੈ ਤਾਂ ਇਸ ਲਈ ਕਿਸ ਤਰ੍ਹਾਂ ਦੀ ਪੜ੍ਹਾਈ, ਕਿਸ ਤਰ੍ਹਾਂ ਦੇ ਕੋਰਸ ਸਾਨੂੰ ਕਰਨੇ ਪੈਣਗੇ?
2: ਹਾਂਜੀ ਮਨਦੀਪ ਜੀ, ਬਹੁਤ ਅੱਛਾ ਸਵਾਲ ਕੀਤਾ ਤੁਸੀਂ। ਜਦੋਂ ਗੱਲ ਚੱਲਦੀ ਹੈ ਲਾਇਬ੍ਰੇਰੀਅਨ ਦੀ ਤਾਂ ਉਸ ਦੇ ਵਿੱਚ ਕੁਛ ਕੋਰਸਿਸ ਜਿਹੜੇ ਹੁੰਦੇ ਆ ਉਹ ਡਿਪਲੋਮਾ ਲੈਵਲ ਦੇ ਹੁੰਦੇ ਆ, ਜਿਹੜੇ ਆਫਟਰ ਪਲੱਸ ਟੂ ਜਾਂ 10ਵੀਂ ਪਿੱਛੋਂ ਜਾਂ 12ਵੀਂ ਪਿੱਛੋਂ ਜਿਹੜੇ ਕੋਰਸਿਸ ਨੇ ਇਹ ਹੁੰਦੇ ਨੇ। ਜਿਹੜੇ ਡਿਪਲੋਮਾ ਕੋਰਸਿਸ ਹੈ ਉਹਨਾਂ ਦੇ ਜਿਵੇਂ ਇੱਕ ਸਰਕਾਰੀ ਵਿਮੈਨ ਕਾਲਜ ਹੈ ਜਲੰਧਰ, ਉੱਥੇ ਡਿਪਲੋਮਾ ਕਰਵਾਇਆ ਜਾਂਦਾ ਆਫਟਰ ਪਲੱਸ ਟੂ, ਅਤੇ ਜਿਸ ਤਰ੍ਹਾਂ ਪੰਜਾਬੀ ਯੂਨੀਵਰਸਿਟੀ ਹੈ, ਪੰਜਾਬ ਯੂਨੀਵਰਸਿਟੀ ਹੈ, ਹੁਣ ਤਾਂ ਆਪਣੇ ਬਹੁਤ ਪ੍ਰਾਈਵੇਟ ਯੂਨੀਵਰਸਿਟੀਜ਼ ਪੰਜਾਬ ਦੇ ਵਿੱਚ ਹੋਰ ਵੀ ਨੇ, ਉਹਨਾਂ ਕੋਲੇ 12ਵੀਂ ਤੋਂ ਬਾਅਦ ਡਿਪਲੋਮਾ ਹੈ ਜਿਹਨੂੰ ਡਿਪਲੋਮਾ ਇਨ ਲਾਇਬ੍ਰੇਰੀ ਸਾਇੰਸ ਦਾ ਨਾਮ ਦਿੱਤਾ ਗਿਆ
1: ਜੀ।
2: ਅਤੇ ਉਸ ਤੋਂ ਅਗਲਾ ਕੋਰਸ ਇਸ ਦਾ ਹੁੰਦਾ ਬੈਚੁਲਰ ਆਫ ਲਾਇਬ੍ਰੇਰੀ ਸਾਇੰਸ, ਜੋ ਆਫਟਰ ਗ੍ਰੈਜੂਏਸ਼ਨ ਤੁਹਾਡੀ ਕਿਸੇ ਵੀ ਸਟਰੀਮ ਦੇ ਵਿੱਚ ਹੋਵੇ ਤਾਂ ਤੁਸੀਂ ਉਸ ਤੋਂ ਬਾਅਦ ਬੈਚੁਲਰ ਆਫ ਲਾਇਬ੍ਰੇਰੀ ਸਾਇੰਸ ਕਰ ਸਕਦੇ ਹੋ। ਤੇ ਉਸ ਤੋਂ ਬਾਅਦ ਇਸ ਦੀ ਹੁੰਦੀ ਮਾਸਟਰ ਆਫ ਲਾਇਬ੍ਰੇਰੀ ਸਾਇੰਸ। ਮਾਸਟਰ ਆਫ ਲਾਇਬ੍ਰੇਰੀ ਸਾਇੰਸ ਦੇ ਵਾਸਤੇ ਤੁਹਾਨੂੰ ਬੈਚੁਲਰ ਆਫ ਜਿਹੜੀ ਲਾਇਬ੍ਰੇਰੀ ਸਾਇੰਸ ਹੈ ਉਹਦਾ ਕੋਰਸ ਤੁਹਾਡਾ 1 ਸਾਲ ਦਾ ਕੀਤਾ ਹੋਣਾ ਜ਼ਰੂਰੀ ਹੈ। ਤਾਂ 1 ਸਾਲ ਦਾ ਕੋਰਸ ਅੱਗੇ ਮਾਸਟਰ ਆਫ ਲਾਇਬ੍ਰੇਰੀ ਸਾਇੰਸ ਦਾ ਹੁੰਦਾ। ਮਾਸਟਰ ਆਫ ਲਾਇਬ੍ਰੇਰੀ ਸਾਇੰਸ ਤੋਂ ਬਾਅਦ ਤੁਹਾਡਾ UGC ਨੈਟ ਦੂਸਰੇ ਵਿਸ਼ਿਆਂ ਦਾ ਹੁੰਦਾ। ਉਸੇ ਤਰ੍ਹਾਂ ਹੀ ਲਾਇਬ੍ਰੇਰੀ ਸਾਇੰਸ ਦਾ ਵੀ UGC ਨੈਟ ਦਾ ਇੱਕ UGC ਨੈਟ ਦਾ ਟੈਸਟ ਹੁੰਦਾ, ਜਿਹਨੂੰ ਆਪਾਂ ਨੈਟ ਦਾ ਟੈਸਟ ਕਹਿੰਦੇ ਹਾਂ, ਨੈਸ਼ਨਲ ਐਲੀਜੀਬਿਲਟੀ ਟੈਸਟ। ਤੇ ਉਸ ਟੈਸਟ ਤੋਂ ਬਾਅਦ ਤੁਸੀਂ ਜਿਹੜੀ ਯੂਨੀਵਰਸਿਟੀਜ਼ ਦੇ ਵਿੱਚ ਜਿਵੇਂ ਖੋਜਾਰਥੀ ਮਤਲਬ PhD ਵਾਸਤੇ ਐਨਰੋਲ ਹੋ ਸਕਦੇ ਹੋ। ਸਾਡੀਆਂ ਬਹੁਤ ਸਾਰੀਆਂ ਯੂਨੀਵਰਸਿਟੀਜ਼ PhD ਵੀ ਕਰਵਾ ਰਹੀਆਂ ਅਤੇ ਪੰਜਾਬ ਦੇ ਵਿੱਚ ਵੀ ਬਹੁਤ ਸਾਰੀਆਂ ਯੂਨੀਵਰਸਿਟੀਜ਼, ਸਾਡੀਆਂ ਪ੍ਰਾਈਵੇਟ ਯੂਨੀਵਰਸਿਟੀ ਵੀ, ਸਰਕਾਰੀ ਯੂਨੀਵਰਸਿਟੀਜ਼ ਵੀ
1: ਕਰਵਾ ਰਹੀਆਂ,
2: ਸਾਰੀਆਂ ਇਸਦੀ PhD ਕਰਵਾ ਰਹੀਆਂ
1: ਜੀ। ਜਿਵੇਂ ਪੋਸਟਾਂ ਆਉਂਦੀਆਂ ਨੇਗੀਆਂ ਵੱਖ ਵੱਖ ਅਦਾਰਿਆਂ ਦੇ ਵਿੱਚ ਲਾਇਬ੍ਰੇਰੀਅਨ ਰੱਖੇ ਜਾਂਦੇ ਨੇਗੇ, ਉਹਨਾਂ ਲਈ ਘੱਟੋ ਘੱਟ ਜਿਹੜੀ ਯੋਗਤਾ ਹੈਗੀ ਉਹ ਕੀ ਰੱਖੀ ਜਾਂਦੀ ਹੈਗੀ?
2: ਮਨਦੀਪ ਜੀ, ਜਿਹੜੀ ਯੋਗਤਾ ਹੈ ਉਹ ਹਰ ਇੱਕ ਸੰਸਥਾ ਵਾਸਤੇ ਅਲੱਗ ਅਲੱਗ ਤੈਅ ਕੀਤੀ ਹੋਈ ਹੈ। ਜੇਕਰ ਆਪਾਂ ਸਕੂਲਾਂ ਦੀ ਲੈ ਲਈਏ ਗੱਲ ਤਾਂ ਸਕੂਲ ਵਾਸਤੇ ਪਹਿਲਾਂ ਪਿਛਲੇ ਟਾਈਮ ਦੇ ਵਿੱਚ ਇੱਕ ਲਾਇਬ੍ਰੇਰੀ ਸਾਇੰਸ ਦਾ ਜਿਹੜਾ ਡਿਪਲੋਮਾ ਮੈਂ ਤੁਹਾਡੇ ਨਾਲ ਗੱਲ ਕੀਤੀ ਹੈ ਉਹ ਪੰਜਾਬ ਦੇ ਵਿੱਚ ਇੱਕੋ ਸੰਸਥਾ ਹੀ ਹੈ ਜਿਹੜੀ ਵਿਮਨ ਦੀਆਂ 30 ਸੀਟਾਂ ਨੇ ਉੱਥੇ ਜਲੰਧਰ ਦੇ ਵਿੱਚ, ਤਾਂ ਉਹੀ ਸਾਡਾ ਸੰਸਥਾਨ ਸੀ। ਉਹ 10th ਬੇਸਡ ਸੀ ਪਹਿਲਾਂ ਤੇ ਹੁਣ ਉਹ ਪਲੱਸ ਟੂ ਬੇਸਡ ਹੈ। ਉਹ ਉਹਦੀਆਂ ਜਿਹੜਾ ਹੁੰਦਾ ਸਕੂਲ ਜਿਹੜਾ ਲਾਇਬ੍ਰੇਰੀ ਵਾਸਤੇ ਸੀ ਉਹਦੀ ਐਲੀਜੀਬਿਲਟੀ ਮੰਨੀ ਜਾਂਦੀ ਸੀ, ਉਹ ਪੋਲੀਟੈਕਨਿਕ ਕਾਲਜ ਦੇ ਵਿੱਚ ਕੋਰਸ ਕਰਵਾਇਆ ਜਾਂਦਾ ਸੀ। ਉਸ ਤੋਂ ਬਾਅਦ ਜਿਹੜੇ ਹੁਣ ਸਕੂਲ ਲਾਇਬ੍ਰੇਰੀਅਨ ਵਾਸਤੇ ਜਿਹੜੇ ਪਿਛਲੇ ਸਮੇਂ ਦੇ ਵਿੱਚ ਪੋਸਟਾਂ ਆ ਰਹੀਆਂ ਉਹਨਾਂ ਵਾਸਤੇ ਜਿਹੜੀ ਬੈਚੁਲਰ ਡਿਗਰੀ ਹੈ, ਬੈਚੁਲਰ ਆਫ ਲਾਇਬ੍ਰੇਰੀ ਸਾਇੰਸ, ਇਹ ਮਤਲਬ ਮਿਨੀਮਮ ਕੁਆਲੀਫਿਕੇਸ਼ਨ ਮੰਗੀ ਜਾਂਦੀ ਹੈ ਇਹਦੇ ਬਿਹਾਫ ਤੇ, ਇਹਦੇ ਆਧਾਰ ਤੇ ਜਿਹੜੀ ਇਹ ਭਰਤੀ ਸਕੂਲਾਂ ਦੇ ਵਿੱਚ ਕੀਤੀ। ਉਸ ਤੋਂ ਬਾਅਦ ਸਾਡੇ ਕੋਲ ਆ ਜਾਂਦੇ ਆ ਕਾਲਜ। ਜੇ ਕਾਲਜਿਸ ਦੇ ਵਿੱਚ ਅਸੀਂ ਗੱਲ ਕਰਦੇ ਹਾਂ ਤਾਂ ਕਾਲਜ ਦੇ ਵਿੱਚ ਦੇਖੋ ਲਾਇਬ੍ਰੇਰੀ ਜਿਹੜਾ ਲਾਇਬ੍ਰੇਰੀ ਦੀਆਂ ਪੋਸਟਾਂ ਨੀਚੇ ਤੋਂ ਸ਼ੁਰੂ ਹੋ ਜਾਂਦੀਆਂ, ਜਿਸ ਤਰ੍ਹਾਂ ਲਾਇਬ੍ਰੇਰੀ ਅਸਿਸਟੈਂਟ ਲਾਇਬ੍ਰੇਰੀਅਨ, ਲਾਇਬ੍ਰੇਰੀ ਅਸਿਸਟੈਂਟ, ਅਸਿਸਟੈਂਟ ਲਾਇਬ੍ਰੇਰੀਅਨ ਤੇ ਲਾਇਬ੍ਰੇਰੀਅਨ, ਉੱਥੇ ਇਸ ਜਿਹੜੀਆਂ ਪੋਸਟਾਂ ਹੁੰਦੀਆਂ ਇਹਨਾਂ ਨੂੰ 3 ਜਗ੍ਹਾ ਤੇ ਕੈਟਾਗਰਾਈਜ਼ ਕੀਤਾ ਗਿਆ। ਤਾਂ ਉਹਨਾਂ ਵਾਸਤੇ ਜਿਹੜੀ ਕੁਆਲੀਫਿਕੇਸ਼ਨ ਹੈ ਉਹਨਾਂ ਵਾਸਤੇ ਤੁਹਾਡਾ ਨੈਸ਼ਨਲ

0: ਐਲੀਜੀਬਿਲਟੀ ਜਿਹੜਾ ਟੈਸਟ ਹੈ, ਮੈਂ ਹੁਣੇ ਦੱਸਿਆ UGC ਲੈਂਦੀ ਹੈ, ਨੈਸ਼ਨਲ ਐਲੀਜੀਬਿਲਟੀ ਟੈਸਟ ਹੈ ਨੈਟ, ਉਹ ਕਲੀਅਰ ਹੋਣਾ ਚਾਹੀਦਾ ਹੁੰਦਾ। ਤੇ ਅੱਗੇ ਜਿਵੇਂ ਸਾਡੇ ਕੋਲ ਯੂਨੀਵਰਸਿਟੀ ਲਾਇਬ੍ਰੇਰੀਅਨ ਵਾਸਤੇ ਪੋਸਟ ਆਉਂਦੀ ਹੈ, ਯੂਨੀਵਰਸਿਟੀ ਲਾਇਬ੍ਰੇਰੀਅਨ ਵਾਸਤੇ ਸਾਡੇ ਕੋਲ ਇੱਕ ਲੰਬਾ ਤਜਰਬਾ ਚਾਹੀਦਾ ਹੁੰਦਾ ਹੈ ਇਸ ਫੀਲਡ ਲਾਇਬ੍ਰੇਰੀ ਇਸ ਫੀਲਡ ਦਾ ਸਾਡੇ ਦਾ, ਤਾਂ ਉਸ ਤੋਂ ਬਾਅਦ ਅਸੀਂ ਉਸ ਪੋਸਟ ਵਾਸਤੇ ਐਲੀਜੀਬਲ ਹੁੰਦੇ ਹਾਂ। ਸੋ ਇਸ ਤਰ੍ਹਾਂ ਕਰਕੇ ਵੱਖ ਵੱਖ ਅਦਾਰਿਆਂ ਦੇ ਵਿੱਚ ਇਹ ਸਾਡੀਆਂ ਜਿਹੜੀਆਂ ਕਿੱਤਾ ਮੁਖੀ ਕੋਰਸ ਦੀਆਂ ਕੁਆਲੀਫਿਕੇਸ਼ਨ ਅਲੱਗ ਅਲੱਗ।
1: ਨੈਟ ਦਾ ਪੇਪਰ ਦੇਣ ਲਈ ਵੀ ਤੁਹਾਨੂੰ ਇੱਕ ਜਿਹੜਾ ਕ੍ਰਾਈਟੇਰੀਆ ਹੈਗਾ ਪੂਰਾ ਕਰਨਾ ਪੈਂਦਾ ਹੈਗਾ, ਉਹਦੇ ਵਿੱਚੋਂ ਤੁਸੀਂ MA ਦੇ ਵਿੱਚੋਂ ਕਿੰਨੇ ਨੰਬਰ ਪ੍ਰਾਪਤ ਕੀਤੇ, ਉਹਦੀਆਂ ਜਿਹੜੀਆਂ ਸ਼ਰਤਾਂ ਹੁੰਦੀਆਂ ਨੇਗੀਆਂ ਉਹ ਨੈਟ ਦੇ ਪੇਪਰ ਤੋਂ ਪਹਿਲਾਂ ਹੀ ਦੱਸੀਆਂ ਜਾਂਦੀਆਂ ਨੇ, ਤਾਂ ਤੁਸੀਂ ਦੱਸੋ ਇਸ ਬਾਰੇ।
0: ਹਾਂ ਬਿਲਕੁਲ ਸਰ, ਬਿਲਕੁਲ ਮਨਦੀਪ ਜੀ, ਤੁਹਾਡਾ ਬਹੁਤ ਵਾਜਿਬ ਸਵਾਲ ਹੈ। ਜਿਹੜਾ ਨੈਟ ਵਾਸਤੇ UGC ਵਾਸਤੇ ਇਹਦੇ ਵਿੱਚ ਮਿਨੀਮਮ ਕੰਡੀਸ਼ਨਸ ਜਿਹੜੀਆਂ ਸਾਡੀਆਂ ਹੈਗੀਆਂ ਨੇ ਉਹ 55% ਮਾਰਕਸ ਨੇ ਆਫ ਯੂਅਰ ਮਾਸਟਰ ਡਿਗਰੀ। ਮਤਲਬ ਸਾਡੇ ਜੇ ਇਸ ਕੋਰਸ ਦੀ ਗੱਲ ਕਰੀਏ ਤਾਂ ਜਿਹੜਾ ਮਾਸਟਰ ਆਫ ਲਾਇਬ੍ਰੇਰੀ ਸਾਇੰਸ ਹੈ ਇਸ ਦੇ ਵਿੱਚ ਤੁਹਾਡੇ ਘੱਟੋ ਘੱਟ 55% ਜਿਹੜੇ ਨੰਬਰ ਨੇ ਉਹ ਹੋਣੇ ਚਾਹੀਦੇ ਨੇ, ਤੁਸੀਂ ਉਸ ਦੇ ਵਾਸਤੇ ਫੇਰ ਹੀ ਐਲੀਜੀਬਲ ਹੋ ਤੁਸੀਂ UGC ਨੈਟ ਵਾਸਤੇ।
1: ਜੀ ਤੁਸੀਂ ਬਹੁਤ ਵਿਸਥਾਰ ਦੇ ਵਿੱਚ ਸਾਡੇ ਸਰੋਤਿਆਂ ਨੂੰ ਇਸ ਦੀ ਜਾਣਕਾਰੀ ਦੇ ਰਹੇ ਹੋ ਸਰ, ਤੇ ਅੱਜ ਦੇ ਸਮੇਂ ਨੂੰ ਦੇਖਦੇ ਹੋਏ ਤੇ ਬੱਚਿਆਂ ਦੇ ਰੁਝਾਨ ਨੂੰ ਦੇਖਦੇ ਹੋਏ ਤੁਸੀਂ ਬਤੌਰ ਲਾਇਬ੍ਰੇਰੀਅਨ ਇਸ ਦਾ ਦਾਇਰਾ ਤੇ ਇਸ ਦਾ ਸਕੋਪ ਆਉਣ ਵਾਲੇ ਸਮੇਂ ਵਿੱਚ ਕਿੰਨਾ ਕੁ ਮੰਨਦੇ ਹੋ?
0: ਦੇਖੋ ਮਨਦੀਪ ਜੀ, ਅੱਜ ਹੀ ਅਖਬਾਰਾਂ ਦੇ ਵਿੱਚ ਲੱਗਿਆ ਹੋਇਆ, ਜਿਵੇਂ ਸਾਡੀ ਕੱਲ ਸੰਸਦ ਦੇ ਵਿੱਚ ਉਹਨਾਂ ਨੇ ਸਵਾਲ ਕੀਤਾ ਸੀ ਵੀ ਲਾਇਬ੍ਰੇਰੀ ਦੀਆਂ ਕਿੰਨੀਆਂ ਪੋਸਟਾਂ ਖਾਲੀ ਪਈਆਂ, ਤਾਂ ਸਾਡੇ ਸਿੱਖਿਆ ਮੰਤਰੀ ਆ ਜਿਹੜੇ ਉਹਨਾਂ ਨੇ ਸਵਾਲ ਦਾ ਜਵਾਬ ਦਿੱਤਾ ਸੀ ਵੀ 42% ਸਾਡੇ ਕੋਲ ਜਿਹੜੀਆਂ ਇਹ ਅਸਾਮੀਆਂ ਨੇ ਇਹ ਖਾਲੀ ਨੇ। ਸੋ ਪੰਜਾਬ ਦੇ ਵਿੱਚ ਸਾਡੇ ਸਕੂਲਾਂ ਦੇ ਵਿੱਚ ਪਿਛਲੇ ਕਾਫੀ ਲੰਬੇ ਸਮੇਂ ਤੋਂ ਬਹੁਤ ਟਾਈਮ ਦੇ ਵਿੱਚ ਇਹ ਪੋਸਟਾਂ ਨਹੀਂ ਆਈਆਂ ਸੀਗੀਆਂ
1: ਜੀ,
0: ਪਰ ਹੁਣ ਪਿਛਲੇ 5-7 ਸਾਲਾਂ ਤੋਂ ਲਾਇਬ੍ਰੇਰੀ ਦੀਆਂ ਪੋਸਟਾਂ ਨੇ ਜਿਹੜੀਆਂ ਉਹ ਸਰਕਾਰ ਵੱਖ ਵੱਖ ਸਮੇਂ ਤੇ ਵੱਖ ਵੱਖ ਟਾਈਮ ਦੇ ਉੱਪਰ ਦੇ ਰਹੀ ਹੈ। ਹੁਣ ਹਰਜੋਤ ਬੈਂਸ ਜੀ ਦੇ ਮਤਲਬ ਜਿਸ ਤਰ੍ਹਾਂ ਕੱਲ੍ਹ ਉਹਨਾਂ ਨੇ ਜਵਾਬ ਦਿੱਤਾ ਉੱਥੇ ਸੰਸਦ ਦੇ ਵਿੱਚ, ਉਸ ਤੋਂ ਇਹ ਲੱਗ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਜਲਦੀ ਹੀ ਸਰਕਾਰ ਜਿਹੜੀਆਂ ਇਹਦੀਆਂ ਪੋਸਟਾਂ ਨੇ 42% ਜਿਹੜੀਆਂ ਪੋਸਟਾਂ ਨੇ ਉਹ ਕਹਿੰਦੇ ਵੀ ਅਸੀਂ ਭਰਾਂਗੇ ਅਸਾਮੀਆਂ, ਤਾਂ ਉਹ ਪਬਲਿਸ਼ ਕਰਕੇ ਐਡਵਰਟਾਈਜ਼ ਕਰਕੇ ਤੇ ਸਾਡੇ ਜਿਹੜੇ ਨੌਜਵਾਨ ਸਰੋਤੇ ਨੇ ਉਹ ਇਹਨਾਂ ਪੋਸਟਾਂ ਦਾ ਲਾਭ ਲੈ ਸਕਦੇ ਆ ਜਿਨ੍ਹਾਂ ਨੇ ਲਾਇਬ੍ਰੇਰੀ ਨਾਲ ਸੰਬੰਧਿਤ ਕੋਈ ਕੋਰਸ ਕੀਤੇ ਹੋਏ ਨੇ।
1: ਜੀ ਮਹਾਂਵੀਰ ਸਿੰਘ ਜੀ, ਤੁਸੀਂ ਸਾਡੇ ਸਰੋਤਿਆਂ ਨੂੰ ਬਹੁਤ ਵਿਸਥਾਰ ਦੇ ਵਿੱਚ ਲਾਇਬ੍ਰੇਰੀਅਨ ਦੇ ਕੋਰਸ ਬਾਰੇ ਜਾਣਕਾਰੀ ਦੇ ਰਹੇ ਹੋ, ਤੇ ਬਤੌਰ ਤੁਸੀਂ ਲਾਇਬ੍ਰੇਰੀਅਨ ਜਿਹੜੇ ਸਾਡੇ ਨੌਜਵਾਨ ਸਰੋਤਾਂ ਨੇ ਸਾਡੇ ਪਾਠਕ ਨੇ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ?
0: ਦੇਖੋ ਮਨਦੀਪ ਜੀ, ਸੁਨੇਹਾ ਤਾਂ ਇਹ ਹੈਗਾ ਵੀ ਜਦੋਂ ਪਹਿਲਾਂ ਸਾਡੇ ਸਮਾਜ ਦੇ ਵਿੱਚ ਕਹਿ ਲਓ ਜਾਂ ਸਾਡੀਆਂ ਵਿਦਿਅਕ ਸੰਸਥਾਵਾਂ ਦੇ ਵਿੱਚ ਕਹਿ ਲਓ ਕਿ ਲਾਇਬ੍ਰੇਰੀਆਂ ਨੂੰ ਇਹ ਸਮਝਿਆ ਜਾਂਦਾ ਵੀ ਇਹ ਤਾਂ ਯਾਰ ਵਿਹਲੇ ਹੈ, ਪਰ ਅਸਲ ਦੇ ਵਿੱਚ ਮਨਦੀਪ ਜੀ ਇਹ ਗੱਲ, ਕਿਉਂਕਿ ਉਹਨਾਂ ਦਾ ਮਕਸਦ ਸਿਰਫ ਇੱਥੋਂ ਹੀ ਹੁੰਦਾ ਵੀ ਇੱਕ ਕਿਤਾਬ ਨੂੰ ਇਸ਼ੂ ਕਰਨਾ ਤੇ ਰਿਟਰਨ ਕਰਨਾ, ਇਹਨਾਂ ਦਾ ਕੰਮ ਇੱਥੋਂ ਤੱਕ ਹੀ ਹੁੰਦਾ। ਪਰ ਮੈਂ ਮਨਦੀਪ ਜੀ ਇੱਥੇ ਇਹ ਦੱਸਣਾ ਚਾਹੁੰਦਾ ਕਿ ਹੁਣ ਜਿਹੜਾ ਸਮਾਂ ਉਹ ਕਿਤਾਬ ਇਸ਼ੂ ਰਿਟਰਨ ਕਰਨ ਵਾਲੇ ਸਮੇਂ ਨਹੀਂ ਰਹਿ ਗਏ। ਅੱਜ ਦੇ ਸਮੇਂ ਦੇ ਵਿੱਚ ਜਿਹੜੀ ਲਾਇਬ੍ਰੇਰੀ ਹੈ ਇਹਦਾ ਜਿਹੜਾ ਸਿਨਾਰੀਓ ਹੈ ਜਿਹੜਾ ਸਮਾਂ ਹੈ ਟੋਟਲੀ ਬਦਲ ਚੁੱਕਿਆ ਪੁਰਾਣੇ ਸਮੇਂ ਨਾਲੋਂ। ਅੱਜ ਦੇ ਸਮੇਂ ਦੇ ਵਿੱਚ ਜਿਹੜਾ ਸਾਡੇ ਕੋਲੇ ਡਿਜੀਟਲਾਈਜੇਸ਼ਨ ਹੋਣ ਕਰਕੇ ਸਾਡੇ ਕੋਲੇ ਵੱਖ ਵੱਖ ਤਰ੍ਹਾਂ ਦੇ ਜਿਹੜੇ ਜਰਨਲਸ ਹੈ, ਮੈਗਜ਼ੀਨਸ ਹੈ, ਜਰਨਲਸ ਜਿਹੜੇ ਹੈਗੇ ਆ, ਇਹਨਾਂ ਦੀ ਜਿਹੜੀ ਜਾਣਕਾਰੀ ਹੈ ਵੱਖ ਵੱਖ ਸਾਡੇ ਜਿਵੇਂ ਮੈਗਜ਼ੀਨ ਹੈ, ਪੱਤਰਿਕਾਵਾਂ ਨੇ, ਉਹਨਾਂ ਦੀਆਂ ਸਬਸਕ੍ਰਿਪਸ਼ਨਸ ਹੈ। ਸੋ ਇਸ ਤਰ੍ਹਾਂ ਲਾਇਬ੍ਰੇਰੀਅਨ ਦੇ ਕੰਮ ਨੇ ਜਿਹੜੇ ਉਹ ਬਹੁਤ ਜ਼ਿਆਦਾ ਵਾਸਟ ਨੇ, ਬਹੁਤ ਜ਼ਿਆਦਾ ਕੰਮ ਹੈਗੇ ਨੇ। ਉਹਨਾਂ ਦਾ ਕੰਮ ਇਕੱਲਾ ਇਸ਼ੂ ਰਿਟਰਨ ਤੱਕ ਹੀ ਨਹੀਂ ਹੈਗਾ, ਲਾਇਬ੍ਰੇਰੀ ਦੇ ਵਿੱਚ ਜਿੰਨੀਆਂ ਕਿਤਾਬਾਂ ਹੁੰਦੀਆਂ ਨੇ ਉਹਨਾਂ ਨੂੰ ਇੱਕ ਤਰਤੀਬ ਵਾਰ ਜਿਹਨੂੰ ਅਸੀਂ ਕਲਾਸੀਫਿਕੇਸ਼ਨ ਕਹਿੰਦੇ ਹਾਂ, ਕਲਾਸੀਫਿਕੇਸ਼ਨ ਕਰਕੇ ਰੱਖਣਾ, ਉਹ ਇੱਕ ਬਹੁਤ ਵੱਡਾ ਕਾਰਜ ਹੁੰਦਾ। ਇਸੇ ਕਾਰਜ ਨੂੰ ਹੀ ਜਿਹੜੇ ਅੱਜ ਅਸੀਂ ਦਿਨ ਮਨਾ ਰਹੇ ਹਾਂ, ਡਾਕਟਰ SR ਰੰਗਾਨਾਥਨ, ਉਹਨਾਂ ਨੇ ਇਸੇ ਕਾਰ ਜਿਹੜਾ ਕਾਰਜ ਸੀ ਇਹਦੇ ਵਾਸਤੇ ਜਿਹੜੀ ਕੁਲਨ ਕਲਾਸੀਫਿਕੇਸ਼ਨ ਸਕੀਮ ਸੀ ਉਹ ਬਣਾਈ ਸੀ। ਉਸ ਸਕੀਮ ਦੇ ਅਨੁਸਾਰ ਅਸੀਂ ਕਿਤਾਬਾਂ ਨੂੰ ਕਲਾਸੀਫਾਈ ਕਰਨਾ ਹੁੰਦਾ, ਉਸ ਤੋਂ ਬਾਅਦ ਉਹਨਾਂ ਦੀ ਸ਼ੈਲਫਿੰਗ ਕਰਨੀ ਹੁੰਦੀ ਹੈ, ਉਹਨਾਂ ਦੇ ਨੰਬਰ ਦੇਣੇ ਹੁੰਦੇ ਨੇ, ਉਹਨਾਂ ਦੇ ਰਜਿਸਟਰ ਦੇ ਉੱਪਰ ਐਂਟਰੀਆਂ ਰੱਖਣੀਆਂ ਹੁੰਦੀਆਂ ਨੇ, ਹਰ ਇੱਕ ਕਿਤਾਬ ਦਾ ਰਿਕਾਰਡ ਹੁੰਦਾ ਵੀ ਉਹਨੂੰ ਰੀਡਰ ਕਿੰਨਾ ਪੜ੍ਹ ਰਿਹਾ, ਕਿਹੜੀ ਕਿਤਾਬ ਨੂੰ ਜਿਹੜਾ ਸਾਡਾ ਪਾਠਕ ਉਹ ਪੜ੍ਹ ਹੀ ਨਹੀਂ ਰਿਹਾ, ਕਿਹੜੀ ਕਿਤਾਬ ਨੂੰ ਸਾਡਾ ਪਾਠਕ ਹੈ ਜਿਹੜਾ ਉਹ ਵਾਰ ਵਾਰ ਪੜ੍ਹ ਰਿਹਾ। ਤਾਂ ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖਦੇ ਸਾਡੇ ਜਿਹੜੇ ਇੱਕ ਲਾਇਬ੍ਰੇਰੀਅਨ ਦੇ ਕੰਮ ਨੇ ਉਹ ਬਹੁਤ ਜ਼ਿਆਦਾ ਵੱਧ ਜਾਂਦੇ ਨੇ। ਪਰ ਜ਼ਿਆਦਾਤਰ ਸੰਸਥਾਵਾਂ ਦੇ ਵਿੱਚ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਸਾਨੂੰ ਇਹੀ ਗਿਣਿਆ ਜਾਂਦਾ ਵੀ ਹਾਂ ਇਹਦੇ ਕੋਲ ਤਾਂ ਕੋਈ ਕੰਮ ਨਹੀਂ ਹੈਗਾ, ਇਹ ਵਿਹਲੇ ਨੇ, ਇਹਨਾਂ ਨੂੰ ਸਕੂਲ ਦੇ ਜਾਂ ਕੋਈ ਕਾਲਜ ਦੇ ਜਾਂ ਕਿਸੇ ਹੋਰ ਸੰਸਥਾ ਦੇ ਜਿਹੜੇ ਵਾਧੂ ਕੰਮ ਹੁੰਦੇ ਨੇ ਉਹ ਵੀ ਨਾਲ ਚਮੇੜ ਦਿੱਤੇ ਜਾਂਦੇ ਵੀ ਚਲੋ ਇਹਨਾਂ ਨੂੰ ਉਹ ਕੰਮ ਦਿੱਤੇ ਜਾਣ।
1: ਜੀ ਅੱਜ ਦੀ ਗੱਲਬਾਤ ਤੋਂ ਸਾਡੇ ਸਰੋਤਿਆਂ ਨੇ ਬਹੁਤ ਕੁਝ ਸਿੱਖਿਆ ਹੋਣਾ ਅਸੀਂ ਉਮੀਦ ਕਰਦੇ ਹਾਂ, ਤੇ ਅੱਜ ਦੇ ਸਮੇਂ ਨੂੰ ਦੇਖਦੇ ਹੋਏ ਲਾਇਬ੍ਰੇਰੀਅਨ ਦੀ ਜ਼ਿੰਮੇਵਾਰੀ ਬਹੁਤ ਵੱਧ ਗਈ ਹੈ, ਤੇ ਸਾਡੇ ਸਰੋਤਿਆਂ ਨੂੰ ਇਸ ਗੱਲ ਦੀ ਖੁਸ਼ੀ ਹੋਣੀ ਚਾਹੀਦੀ ਹੈ ਕਿ ਜਿਹੜੇ ਸਾਡੇ ਲਾਇਬ੍ਰੇਰੀਅਨ ਨੇ ਉਹ ਤੁਹਾਡੇ ਤੱਕ ਬਹੁਤ ਵਧੀਆ ਜਿਹੜੀਆਂ ਕਿਤਾਬਾਂ ਨੇਗੀਆਂ ਉਹ ਲੈ ਕੇ ਆ ਰਹੇ ਨੇ। ਤੇ ਅੱਜ ਦੇ ਯੁਵਾਣੀ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜੇ ਸਨ ਸਰਕਾਰੀ ਸਪੋਰਟਸ ਸੀਨੀਅਰ ਸੈਕੰਡਰੀ ਸਕੂਲ ਘੁੱਦਾ ਦੇ ਲਾਇਬ੍ਰੇਰੀਅਨ ਸਰਦਾਰ ਮਹਾਂਵੀਰ ਸਿੰਘ। ਤੁਸੀਂ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਸਾਡੇ ਸਟੂਡੀਓ ਵਿੱਚ ਪਹੁੰਚੇ, ਇਸ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਧੰਨਵਾਦ ਸਰ।
0: ਧੰਨਵਾਦ।
2: ਤੇ ਦੋਸਤੋ, ਪ੍ਰੋਗਰਾਮ ਦਾ ਵੇਲਾ ਇੱਥੇ ਹੀ ਸਮਾਪਤ ਹੁੰਦਾ ਹੈ। ਮੈਨੂੰ ਯਾਨੀ ਕਿ ਨਿਸ਼ਾਂਤ ਕੁਮਾਰ ਨੂੰ ਦਿਓ ਆਗਿਆ। ਜੈ

ਨੈਕ ਤੋਂ ਦੂਜੀ ਵਾਰ ਏ ਗ੍ਰੇਡ ਅਤੇ UGC ਤੋਂ ਆਟੋਨੋਮਸ ਸਟੇਟਸ ਦਾ ਦਰਜਾ ਹਾਸਲ ਕਰਨ ਵਾਲੀ ਸ਼ਹਿਰ ਦੀ ਇੱਕ ਲੌਤੀ ਨਾਮਵਰ ਸੰਸਥਾ SST ਗਰਲਜ਼ ਕਾਲਜ ਬਠਿੰਡਾ ਵਿੱਚ ਚੱਲ ਰਹੇ ਕੋਰਸਿਸ BA, BCOM, BSc ਮੈਡੀਕਲ, ਨਾਨ ਮੈਡੀਕਲ, CSM, BCA, BBA, BLib, PGDCA, PGD ਇਨ ਯੋਗਾ, PGD ਇਨ ਬੈਂਕਿੰਗ ਅਤੇ ਇੰਸ਼ੋਰੈਂਸ, PGD ਇਨ ਵੈਬ ਡਿਜ਼ਾਈਨ, MA ਇੰਗਲਿਸ਼, ਹਿੰਦੀ ਅਤੇ ਪੰਜਾਬੀ, MCOM, MSc ਮੈਥਸ, MSc IT, MBA, MCA, MSc ਫੈਸ਼ਨ ਡਿਜ਼ਾਈਨਿੰਗ ਅਤੇ 4 ਸਾਲਾ BA BEd ITF ਵਿੱਚ ਦਾਖਲਾ ਸ਼ੁਰੂ ਹੈ। ਆਧੁਨਿਕ ਸਹੂਲਤਾ ਵਾਲਾ ਹੋਸਟਲ, ਕੰਪੀਟੀਸ਼ਨ ਸੈੱਲ, NEP ਅਨੁਸਾਰ 3 ਅਤੇ 4 ਸਾਲਾ UG ਪ੍ਰੋਗਰਾਮਸ, ਹਰ ਵਰਗ ਲਈ ਸਕਾਲਰਸ਼ਿਪ ਸਕੀਮਸ। ਵਧੇਰੀ ਜਾਣਕਾਰੀ ਲਈ SST ਗਰਲਜ਼ ਕਾਲਜ ਅਮਰੀਕ ਸਿੰਘ ਰੋਡ ਬਠਿੰਡਾ ਵਿਖੇ ਵਿਜ਼ਿਟ ਕਰੋ। ਕੰਟੈਕਟ ਨੰਬਰ 94171-59121, 94175-57848 ਅਤੇ 98720-65150।

ਸਰੋਤੇ ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਯੁਵਾਣੀ FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਹੈ ਜੀ 7:49 ਤੇ ਸਮਾਂ ਹੋ ਰਿਹਾ ਜੀ ਪ੍ਰੋਗਰਾਮ ਸ਼ਾਮ ਸੁਹਾਨੀ ਦਾ।

ਸਰੋਤਿਆਂ ਦੀ ਪਸੰਦ ਦੇ ਗੀਤ ਦਾ ਪ੍ਰੋਗਰਾਮ ਸ਼ਾਮ ਸੁਹਾਨੀ ਲੈ ਕੇ ਹਾਜ਼ਰ ਹਾਂ ਜੀ। ਮੈਂ ਜਸਵਿੰਦਰ ਕੌਰ। ਅੱਜ ਦੀ ਸ਼ਾਮ ਨੂੰ ਹੋਰ ਵੀ ਖੂਬਸੂਰਤ ਬਣਾਉਣ ਦੇ ਲਈ ਸਾਡੇ ਨਾਲ ਲਾਈਵ ਜੁੜੋ। ਡਾਇਲ ਕਰੋ 0164-22-40-331 ਅਤੇ ਦੱਸੋ ਆਪਣੀ ਪਸੰਦ ਦੀ ਆਵਾਜ਼ ਅਤੇ ਸੁਣੋ ਉਸ ਆਵਾਜ਼ ਦੇ ਸੁਰਾਂ ਵਿੱਚ ਪਰੋਇਆ ਹੋਇਆ ਗੀਤ। ਤਾਂ ਫਿਰ ਮਿਲਾਉਂਦੇ ਨੇ ਸਾਡੇ ਸਰੋਤੇ ਫੋਨ, ਜਦ ਤੱਕ ਸੁਣਦੇ ਹਾਂ ਇੱਕ ਪੰਜਾਬੀ ਗੀਤ, ਤਦ ਤੱਕ।

0: ਹਾਂਜੀ ਸਰੋਤਿਓ, ਰਣਜੀਤ ਕੌਰ ਦੇ ਇਸ ਗੀਤ ਨੂੰ ਸੁਣਨ ਤੋਂ ਬਾਅਦ ਸਾਡੇ ਨਾਲ ਹੋਰ ਇੱਕ ਸਰੋਤਾ ਜੁੜ ਚੁੱਕੇ ਨੇਗੇ। ਗੱਲ ਕਰਦੇ ਹਾਂ ਉਹਨਾਂ ਦੇ ਨਾਲ ਤੇ ਜਾਣਦੇ ਹਾਂ ਉਹਨਾਂ ਦੀ ਪਸੰਦ। ਹੈਲੋ,
1: ਸਤਿ ਸ੍ਰੀ ਅਕਾਲ ਭੈਣ ਜੀ।
0: ਸਤਿ ਸ੍ਰੀ ਅਕਾਲ ਵੀਰ ਜੀ, ਕੌਣ ਬੋਲ ਰਹੇ ਹੋ ਜੀ?
1: ਮੈਂ ਜੀ ਲੱਖਾ ਸਿੰਘ ਬੋਲਦਾ, ਪਿੰਡ ਭੁੱਚੁਕਲਾ ਜੀ। ਸਾਰੇ ਸਰੋਤਿਆਂ ਨੂੰ, ਸਾਰੇ ਐਫਐਮ ਦੇ ਸਟਾਫ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਤੇ ਤੁਹਾਡਾ ਨਾਲ ਨਾਲ ਸਵਾਗਤ ਹੈ ਅੱਜ ਦੇ ਪ੍ਰੋਗਰਾਮ ਸ਼ਾਮ ਸੁਹਾਨੀ ਵਿੱਚ। ਫੋਨ ਕਿਵੇਂ ਵੀਰ ਜੀ, ਪਹਿਲੀ ਵਾਰ ਚ ਲੱਗਿਆ ਜਾਂ ਕਈ ਦਿਨਾਂ ਬਾਅਦ ਲੱਗਿਆ?
1: ਬਾਬਾ ਮਹੀਨੇ 2 ਮਹੀਨਿਆਂ ਤੋਂ ਲੱਗਿਆ ਜੀ ਇਤਕੀ।
0: ਅੱਛਾ, 2 ਮਹੀਨਿਆਂ ਤੋਂ ਲੱਗਿਆ, ਮਤਲਬ ਕਿ ਹੁਣ ਤੁਸੀਂ 2 ਮਹੀਨਿਆਂ ਤੋਂ ਬਾਅਦ ਸੁਣੋਗੇ ਆਪਣੀ ਪਸੰਦ ਦਾ ਗੀਤ, ਉਹ ਵੀ ਰੇਡੀਓ ਤੇ।
1: ਹਾਂਜੀ,
0: ਤਾਂ ਗੀਤ ਦੱਸ ਦਿਓ ਜੀ, ਕਿਹੜਾ ਤੁਹਾਡਾ?
1: ਗੀਤ ਹੈਗਾ ਜੀ ਕੁਲਦੀਪ ਮਾਨ ਦਾ, ਹੋਇਆ ਕੀ ਜੇ ਧੀ ਜੰਮੋ ਪੀ ਪਰ ਕੁੱਖ ਤਾਂ ਸੁਲੱਕਣੀ ਹੋਈ।
0: ਬਹੁਤ ਹੀ ਖੂਬਸੂਰਤ ਗੀਤ ਹੈ
1: ਦਾ
0: ਜੀ।
1: ਰੱਬ ਦੀ ਪੈੜੀ ਦੁਨੀਆ ਜਾਂਦੀ ਹੈ ਮੇਰੇ, ਹੋਇਆ ਕੀ ਜੇ ਧੀ ਜੰਮੋ ਪੀ।
0: ਠੀਕ ਹੈ ਜੀ, ਤੁਹਾਡੀ ਆਵਾਜ਼, ਤੁਸੀਂ ਹੁਣ ਜਿਹੜੀ ਆਵਾਜ਼ ਦੇ ਵਿੱਚ ਤੁਸੀਂ ਗੀਤ ਗਾ ਰਹੇ ਹੋ, ਇਹ ਆਵਾਜ਼ ਹੁਣ ਤੁਸੀਂ ਉਸ ਆਵਾਜ਼ ਦੇ ਨਾਲ ਨਾਲ ਗਾਓ ਜਿਨ੍ਹਾਂ ਦੀ ਤੁਸੀਂ ਫਰਮਾਇਸ਼ ਕੀਤੀ ਹੈ। ਸੁਣਦੇ ਹਾਂ ਤੁਹਾਡੀ ਪਸੰਦ ਦਾ ਗੀਤ।
1: ਧੰਨਵਾਦ ਭੈਣ ਜੀ।

0: ਹਾਂਜੀ, ਕਹਿੰਦੇ ਜੇ ਸ਼ਾਮ ਨੂੰ ਕੁਝ ਆਪਣੀ ਪਸੰਦ ਦਾ ਸੁਣਨ ਨੂੰ ਮਿਲ ਜਾਵੇ ਤਾਂ ਤਨਹਾਈ ਵੀ ਮਹਿਫਿਲ ਲੱਗਦੀ ਹੈ। ਲਓ ਜੀ, ਤੁਹਾਡੀ ਤਨਹਾਈ ਨੂੰ ਮਹਿਫਿਲ ਬਣਾਉਣ ਦੇ ਲਈ ਸਾਡੇ ਨਾਲ ਇੱਕ ਹੋਰ ਸਾਡੇ ਜਿਹੜੇ ਕਾਲਰ ਨੇ ਉਹ ਜੁੜ ਚੁੱਕੇ ਆ, ਸੁਣਦੇ ਆ ਉਹਨਾਂ ਦੀ ਪਸੰਦ। ਹੈਲੋ
1: ਹੈਲੋ ਭੈਣ, ਸਤਿ ਸ਼੍ਰੀ ਅਕਾਲ।
0: ਹੈਲੋ
1: ਹੈਲੋ ਹੈਲੋ ਭੈਣ, ਆਵਾਜ਼ ਨਹੀਂ ਆਉਂਦੀ ਤੁਹਾਡੀ।

0: ਇਸ ਦੇ ਨਾਲ ਹੀ ਸਾਡੇ ਨਾਲ ਇੱਕ ਹੋਰ ਸਾਡੇ ਸਰੋਤਾ ਹੈਗੇ ਜਿਹੜੇ ਉਹ ਜੁੜ ਚੁੱਕੇ ਹੈਗੇ। ਗੱਲ ਕਰਦੇ ਹਾਂ ਉਹਨਾਂ ਦੇ ਨਾਲ ਤੇ ਸੁਣਦੇ ਹਾਂ ਉਹਨਾਂ ਦੀ ਪਸੰਦ। ਹੈਲੋ,
1: ਹੈਲੋ ਹੈਲੋ।
0: ਹਾਂਜੀ, ਕੌਣ ਗੱਲ ਕਰ ਰਿਹਾ ਹੈ?
1: ਹਾਂਜੀ, ਸ਼ੇਖਪੁਰੇ ਤੋਂ ਮੈਡਮ ਰਾਜ ਸਿੰਘ ਗੱਲ ਕਰ ਰਿਹਾ ਜੀ।
0: ਕਿਹੜੇ ਪਿੰਡ ਤੋਂ ਬੋਲ ਰਹੇ ਹੋ ਜੀ?
1: ਹਾਂਜੀ, ਸ਼ੇਖਪੁਰਾ ਪਿੰਡ ਜੀ, ਨੇੜੇ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਜੀ।
0: ਸ਼ੇਰਪੁਰਾ ਪਿੰਡ ਤਖਤ
1: ਜੀ ਜੀ
0: ਦਮਦਮਾ ਸਾਹਿਬ ਤੋਂ,
1: ਹਾਂਜੀ
0: ਠੀਕ ਹੈ
1: ਮੈਡਮ।
0: ਜੀ। ਤੇ ਵੀਰ ਜੀ, ਕਿਹੜਾ ਗਾਣਾ ਸੁਣਿਆ ਤੁਸੀਂ?
1: ਹਾਂ ਮੈਡਮ, ਗਾਣੇ ਦਾ ਨਾਮ ਆ ਪੱਗ ਜੀ, ਕੰਠ ਕਲੇਰ ਦਾ ਜੀ।
0: ਕੰਠ ਕਲੇਰ ਦਾ ਗਾਣਾ ਪੱਗ। ਤੇ
1: ਜੀ
0: ਤੁਹਾਡਾ ਪਸੰਦੀਦਾ ਸਿੰਗਰ ਹੈ ਜੀ ਇਹ ਗਾਇਕ ਹੈ?
1: ਨਹੀਂ ਮੈਡਮ, ਮੈਂ ਨਾ ਦੋ ਮੇਰੇ ਬੇਟੀਆਂ ਧੀ ਰਾਣੀਆਂ ਜੀ, ਉਹਨਾਂ ਨੂੰ ਸਮਰਪਿਤ ਹੈ ਜੀ।
0: ਅੱਛਾ, ਉਹਨਾਂ ਨੂੰ ਸਮਰਪਿਤ ਹੈਗਾ।
1: ਜੀ
0: ਬਹੁਤ
1: ਜੀ
0: ਹੀ ਖੂਬਸੂਰਤ ਗੀਤ ਹੈ ਤੇ ਸੁਣਦੇ ਹਾਂ ਤੁਹਾਡੀ ਪਸੰਦ ਦਾ ਇਹ ਗੀਤ।
1: ਸ਼ੁਕਰੀਆ ਜੀ।

0: ਲਓ ਜੀ, ਸਾਡੇ ਨਾਲ ਅਗਲੇ ਸਰੋਤੇ ਸਾਡੇ ਜੁੜ ਚੁੱਕੇ ਆ, ਗੱਲ ਕਰਦੇ ਆ ਉਹਨਾਂ ਦੇ ਨਾਲ ਤੇ ਸੁਣਦੇ ਆ ਉਹਨਾਂ ਦੀ ਪਸੰਦ। ਹੈਲੋ,
1: ਹੈਲੋ,
0: ਹਾਂਜੀ, ਕੌਣ ਗੱਲ ਕਰ ਰਿਹਾ?
1: ਸਤਿ ਸ਼੍ਰੀ ਅਕਾਲ ਭੈਣ ਜੀ।
0: ਸਤਿ ਸ਼੍ਰੀ ਅਕਾਲ।
1: ਹਾਂਜੀ, ਮੈਂ
0: ਅਸੀਂ ਵੀਰ ਜੀ ਤੁਹਾਡੇ ਨਾਲ ਰਾਬਤਾ ਕਾਇਮ ਕਰ ਦਿਆਂਗੇ
1: ਹਾਂਜੀ ਹਾਂਜੀ
0: ਕੁਛ ਦੇਰ ਬਾਅਦ। ਹੁਣ ਸਮਾਂ ਹੋ ਰਿਹਾ ਹੈਗਾ ਜੀ ਖਬਰਾਂ ਦਾ,
1: ਠੀਕ ਹੈ ਜੀ,
0: ਤੇ ਖਬਰਾਂ ਤੋਂ ਬਾਅਦ ਤੁਹਾਡੀ ਪਸੰਦ ਦਾ ਅਸੀਂ ਗੀਤ ਚਲਾਉਂਦੇ ਹਾਂ।
1: ਠੀਕ ਹੈ। ਗੁਰਦਾਸ ਮਾਨ ਦਾ ਸੁਣਾ ਦਿਓ ਜੀ।
0: ਹਾਂਜੀ, ਜ਼ਰੂਰ ਜੀ, ਜ਼ਰੂਰ ਗੁਰਦਾਸ ਮਾਨ ਦਾ। ਹਾਂਜੀ ਸਰੋਤੇ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸ਼ਾਮ ਸੁਹਾਨੀ, ਵੇਲਾ ਹੋ ਰਿਹਾ ਜੀ। ਪੰਜਾਬੀ ਵਿੱਚ ਖਬਰਾਂ ਦਾ ਆਓ ਸੁਣਦੇ ਹਾਂ ਪੰਜਾਬੀ ਵਿੱਚ ਖਬਰਾਂ।
2: ਨਮਸਕਾਰ, ਇਹ ਆਕਾਸ਼ਵਾਣੀ ਹੈ।

ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਸੰਸਦ ਦੀਆਂ ਦੋਵਾਂ ਸਭਾਵਾਂ ਨੇ ਅੱਜ ਵਿਦੇਸ਼ੀ ਯੋਗਦਾਨ ਨੇਮ ਸੋਧ ਬਿੱਲ 2026 ਨੂੰ ਹੋਰ ਜਾਂਚ ਲਈ ਸਾਂਝੀ ਸੰਸਦੀ ਕਮੇਟੀ ਨੂੰ ਭੇਜਣ ਲਈ ਆਪਣੀ ਪ੍ਰਵਾਨਗੀ ਦੇ ਦਿੱਤੀ ਏ। ਸੰਸਦ ਵੱਲੋਂ ਰਾਸ਼ਟਰੀ ਸਹਿਕਾਰੀ ਵਿਕਾਸ ਨਿਗਮ ਸੋਧ ਬਿੱਲ 2026 ਵੀ ਪਾਸ। ਲੋਕ ਸਭਾ ਵੱਲੋਂ ਖਾਣਾ ਤੇ ਖਣਿਜ ਵਿਕਾਸ ਦੇ ਨੇਮ ਸੰਬੰਧੀ ਸੋਧ ਬਿੱਲ 2026 ਨੂੰ ਮਨਜ਼ੂਰੀ ਮਿਲੀ। ਸੂਚਨਾ ਤੇ ਪ੍ਰਸਾਰਣ ਰਾਜ ਮੰਤਰੀ ਡਾ. ਐਲ ਮੁਰਗਨ ਨੇ ਕਿਹਾ ਕਿ ਜਾਲੀ ਖਬਰਾਂ ਦਾ ਮੁਕਾਬਲਾ ਕਰਨ ਲਈ ਪ੍ਰੈਸ ਸੂਚਨਾ ਬਿਊਰੋ ਦੀ ਤੱਤ ਜਾਂਚ ਇਕਾਈ ਕਾਇਮ ਕੀਤੀ ਗਈ ਏ। ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜੀਜੂ ਨੇ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਪੱਤਰ ਲਿਖ ਕੇ ਨੀਟ ਪ੍ਰੀਖਿਆ ਪੇਪਰ ਲੀਕ ਨੂੰ ਲੈ ਕੇ ਹੋਏ ਵਿਰੋਧ ਮੁਜ਼ਾਹਰੇ ਦੌਰਾਨ ਵਾਪਰੀਆਂ ਵੱਖ ਵੱਖ ਘਟਨਾਵਾਂ ਤੇ ਵਿਸਥਾਰਪੂਰਨ ਚਰਚਾ ਲਈ ਤਿਆਰ ਹੋਣ ਨੂੰ ਦੁਹਰਾਇਆ। ਕੇਂਦਰੀ ਸੈਕੰਡਰੀ ਸਿੱਖਿਆ ਬੋਰਡ CBSE ਨੇ ਅੱਜ 12ਵੀਂ ਜਮਾਤ ਦੀ ਪੂਰਕ ਪ੍ਰੀਖਿਆ 2026 ਦੇ ਨਤੀਜੇ ਐਲਾਨ ਦਿੱਤੇ ਨੇ ਤੇ ਭਾਰਤੀ ਤਲਵਾਰਬਾਜ਼ੀ ਟੀਮ ਨੇ ਅੱਜ ਰਾਸ਼ਟਰਮੰਡਲ ਚੈਂਪੀਅਨਸ਼ਿਪ ਦੇ ਤੀਜੇ ਦਿਨ ਵੱਖ ਵੱਖ ਸੀਨੀਅਰ ਵਿਅਕਤੀਗਤ ਮੁਕਾਬਲਿਆਂ ਵਿਚ ਸੋਨੇ ਤੇ 3 ਚਾਂਦੀ ਅਤੇ ਕਾਂਸੀ ਦਾ 1-1 ਤਮਗਾ ਜਿੱਤਿਆ ਹੈ। ਹੁਣ ਖਬਰਾਂ ਵਿਸਥਾਰ ਨਾਲ। ਸੰਸਦ ਦੀਆਂ ਦੋਵਾਂ ਸਭਾਵਾਂ ਨੇ ਅੱਜ ਵਿਦੇਸ਼ੀ ਯੋਗਦਾਨ ਨੇਮ ਸੋਧ ਬਿੱਲ 2026 ਨੂੰ ਹੋਰ ਜਾਂਚ ਲਈ ਸਾਂਝੀ ਸੰਸਦੀ ਕਮੇਟੀ ਨੂੰ ਭੇਜਣ ਲਈ ਆਪਣੀ ਪ੍ਰਵਾਨਗੀ ਦੇ ਦਿੱਤੀ ਏ। ਇਸ ਬਿੱਲ ਦਾ ਉਦੇਸ਼ ਵਿਦੇਸ਼ੀ ਯੋਗਦਾਨ ਨੇਮ ਕਾਨੂੰਨ 2010 ਵਿਚ ਹੋਰ ਸੋਧ ਕਰਨਾ ਹੈ। ਬਿੱਲ ਦਾ ਉਦੇਸ਼ ਵਿਦੇਸ਼ੀ ਯੋਗਦਾਨਾਂ ਦੀ ਵਰਤੋਂ ਨੂੰ ਵਧੇਰੇ ਪਾਰਦਰਸ਼ੀ ਅਤੇ ਜਵਾਬਦੇਹ ਬਣਾਉਣਾ ਹੈ। ਸੰਸਦ ਨੇ ਰਾਸ਼ਟਰੀ ਸਹਿਕਾਰੀ ਵਿਕਾਸ ਨਿਗਮ ਸੋਧ ਬਿੱਲ 2026 ਨੂੰ ਪਾਸ ਕਰ ਦਿੱਤਾ ਹੈ। ਰਾਜ ਸਭਾ ਨੇ ਅੱਜ ਇਸ ਨੂੰ ਮਨਜ਼ੂਰੀ ਦੇ ਦਿੱਤੀ। ਲੋਕ ਸਭਾ ਪਹਿਲਾਂ ਹੀ ਇਸ ਬਿੱਲ ਨੂੰ ਪਾਸ ਕਰ ਚੁੱਕੀ ਏ। ਇਹ ਬਿੱਲ ਰਾਜ ਸਰਕਾਰਾਂ ਨੂੰ ਸਹਿਕਾਰੀ ਵਿਕਾਸ ਵਿਚ ਲੱਗੇ ਕਿਸੇ ਵੀ ਸੰਸਥਾ ਨੂੰ ਨਿਗਮ ਤੋਂ ਫੰਡ ਪ੍ਰਦਾਨ ਕਰਨ ਲਈ ਆਗਿਆ ਵੀ ਦਿੰਦਾ ਹੈ। ਨਿਗਮ ਸਹਿਕਾਰੀ ਵਿਕਾਸ ਵਿਚ ਲੱਗੀ ਕਿਸੇ ਵੀ ਸਹਿਕਾਰੀ ਸੁਸਾਇਟੀ ਜਾਂ ਸੰਸਥਾ ਨੂੰ ਸਿੱਧੇ ਕਰਜ਼ੇ ਅਤੇ ਗ੍ਰਾਂਟਾਂ ਵੀ ਪ੍ਰਦਾਨ ਕਰ ਸਕਦਾ ਹੈ। ਸਹਿਕਾਰਿਤਾ ਰਾਜ ਮੰਤਰੀ ਸ੍ਰੀ ਮੁਰਲੀਧਰ ਮੋਹਨ ਨੇ ਕਿਹਾ ਕਿ ਇਹ ਬਿੱਲ ਦੇਸ਼ ਭਰ ਦੇ ਕਰੋੜਾਂ ਕਿਸਾਨਾਂ ਦੀ ਭਲਾਈ ਅਤੇ ਆਰਥਿਕ ਸ਼ਕਤੀਕਰਨ ਨੂੰ ਮਜ਼ਬੂਤ ਕਰੇਗਾ। ਉਨ੍ਹਾਂ ਕਿਹਾ ਕਿ ਰਾਸ਼ਟਰੀ ਸਹਿਕਾਰੀ ਵਿਕਾਸ ਨਿਗਮ ਦੀ ਸਥਾਪਨਾ ਦੇਸ਼ ਵਿਚ ਸਹਿਕਾਰੀ ਖੇਤਰ ਦੇ ਸੰਗਠਿਤ ਅਤੇ ਨਿਰੰਤਰ ਰਹਿਣਯੋਗ ਵਿਕਾਸ ਲਈ ਮਾਲੀ ਸਹਾਇਤਾ ਪ੍ਰਦਾਨ ਕਰਨ ਦੇ ਉਦੇਸ਼ ਨਾਲ ਕੀਤੀ ਗਈ ਸੀ। ਲੋਕ ਸਭਾ ਨੇ ਖਾਣਾ ਅਤੇ ਖਣਿਜ ਵਿਕਾਸ ਅਤੇ ਨੇਮਬੰਦੀ ਸੋਧ ਬਿੱਲ 2026 ਨੂੰ ਪਾਸ ਕਰ ਦਿੱਤਾ ਹੈ। ਜਦੋਂ ਸਭਾ ਦੂਜੀ ਵਾਰ ਮੁਲਤਵੀ ਹੋਣ ਤੋਂ ਬਾਅਦ ਦੁਪਹਿਰ ਬਾਅਦ 3 ਵਜੇ ਦੁਬਾਰਾ ਜੁੜੀ ਤਾਂ ਕੇਂਦਰੀ ਕੋਲਾ ਅਤੇ ਖਾਣ ਮੰਤਰੀ ਜੀ ਕਿਸ਼ਨ ਰੈੱਡੀ ਨੇ ਖਾਣਾ ਅਤੇ ਖਣਿਜ ਵਿਕਾਸ ਦੇ ਨੇਮਬੰਦੀ ਕਾਨੂੰਨ ਤੋਂ 1975 ਵਿਚ ਹੋਰ ਸੋਧ ਕਰਨ ਲਈ ਬਿੱਲ ਪੇਸ਼ ਕੀਤਾ। ਇਸ ਬਿੱਲ ਦਾ ਉਦੇਸ਼ ਭਾਰਤ ਦੇ ਖਣਨ ਖੇਤਰ ਨੂੰ ਵਧੇਰੇ ਕੁਸ਼ਲ, ਪੂੰਜੀਕਾਰੀ ਪ੍ਰਤੀ ਸੁਖਾਵਾਂ ਅਤੇ ਦੇਸ਼ ਵਿਚ ਅਹਿਮ ਖਣਿਜਾਂ ਦੀ ਵਧਦੀ ਮੰਗ ਨੂੰ ਪੂਰਾ ਕਰਨ ਲਈ ਵਧੇਰੇ ਕੁਸ਼ਲ ਬਣਾਉਣਾ ਹੈ। ਵਿਰੋਧੀ ਧਿਰ ਦੇ ਹੰਗਾਮੇ ਦੌਰਾਨ ਬਿੱਲ ਬਿਨਾਂ ਕਿਸੇ ਚਰਚਾ ਦੇ ਪਾਸ ਕਰ ਦਿੱਤਾ ਗਿਆ। ਬਿੱਲ ਪਾਸ ਹੋਣ ਤੋਂ ਬਾਅਦ ਸਭਾ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਕਰ ਦਿੱਤੀ ਗਈ। ਸੂਚਨਾ ਤੇ ਪ੍ਰਸਾਰਣ ਰਾਜ ਮੰਤਰੀ ਡਾ. ਐਲ ਮੁਰਗਨ ਨੇ ਅੱਜ ਕਿਹਾ ਕਿ ਸਰਕਾਰ ਨੇ ਜਾਲੀ ਖਬਰਾਂ ਦਾ ਮੁਕਾਬਲਾ ਕਰਨ ਲਈ ਪ੍ਰੈਸ ਸੂਚਨਾ ਬਿਊਰੋ PIB ਵਿਚ ਇਕ ਤੱਤ ਜਾਂਚ ਇਕਾਈ ਸਥਾਪਿਤ ਕੀਤੀ ਏ। ਲੋਕ ਸਭਾ ਵਿਚ ਇਕ ਲਿਖਤੀ ਜਵਾਬ ਵਿਚ ਡਾ. ਮੁਰਗਨ ਨੇ ਕਿਹਾ ਕਿ ਤੱਤ ਜਾਂਚ ਇਕਾਈ ਸਰਕਾਰੀ ਮੰਤਰਾਲਿਆਂ, ਵਿਭਾਗਾਂ, ਜਨਤਕ ਖੇਤਰ ਦੇ ਅਦਾਰਿਆਂ ਤੇ ਹੋਰ ਕੇਂਦਰੀ ਸਰਕਾਰੀ ਸੰਗਠਨਾਂ ਨਾਲ ਸੰਬੰਧਿਤ ਦਾਅਵਿਆਂ ਦੀ ਪੁਸ਼ਟੀ ਇਕ ਸੁਚੱਜੇ ਢੰਗ ਨਾਲ ਸੰਗਠਿਤ ਤੱਤ ਜਾਂਚ ਪ੍ਰਕਿਰਿਆ ਰਾਹੀਂ ਕਰਦੀ ਏ। ਇਹ ਵੱਖ ਵੱਖ ਪਲੇਟਫਾਰਮਾਂ ਰਾਹੀਂ ਪ੍ਰਮਾਣਿਤ ਜਾਣਕਾਰੀ ਪ੍ਰਸਾਰਿਤ ਕਰਦੀ ਏ। ਰਾਜ ਮੰਤਰੀ ਨੇ ਕਿਹਾ ਕਿ PIB ਦੀ ਤੱਥ ਜਾਂਚ ਇਕਾਈ ਵੱਲੋਂ ਪ੍ਰਮਾਣਿਤ ਸਮੱਗਰੀ ਨਿਯਮਿਤ ਤੌਰ ਤੇ ਦੂਰਦਰਸ਼ਨ ਅਤੇ ਆਕਾਸ਼ਵਾਣੀ ਦੇ ਖਬਰਾਂ ਤੇ ਬੁਲੇਟਿਨਾਂ, ਪ੍ਰੋਗਰਾਮਾਂ ਅਤੇ ਡਿਜੀਟਲ ਪਲੇਟਫਾਰਮਾਂ ਵਿਚ ਪ੍ਰਸਾਰਿਤ ਕੀਤੀ ਜਾਂਦੀ ਏ ਤਾਂ ਜੋ ਗਲਤ ਜਾਣਕਾਰੀ ਤੇ ਜਾਲੀ ਖਬਰਾਂ ਦਾ ਮੁਕਾਬਲਾ ਕੀਤਾ ਜਾ ਸਕੇ। ਸਰਕਾਰ ਨੇ ਅੱਜ ਕਿਹਾ ਕਿ ਮੌਸਮ ਵਿਭਾਗ IMD ਨੇ 18 ਤੋਂ 20 ਜੁਲਾਈ ਤੱਕ ਹੋਣ ਵਾਲੇ ਭਾਰੀ ਮੀਂਹ ਤੋਂ ਪਹਿਲਾਂ ਅਤੇ ਇਸ ਦੌਰਾਨ ਉੱਪਰੀ ਅਸਾਮ ਦੇ ਸਾਰੇ ਜ਼ਿਲ੍ਹਿਆਂ ਲਈ ਜ਼ਿਲ੍ਹਾ ਪੱਧਰੀ ਬਾਰਿਸ਼ ਦੀ ਪੇਸ਼ੀਨਗੋਈ ਤੇ ਚੇਤਾਵਨੀਆਂ ਜਾਰੀ ਕੀਤੀਆਂ ਨੇ। ਲੋਕ ਸਭਾ ਵਿਚ ਇਕ ਲਿਖਤੀ ਜਵਾਬ ਵਿਚ ਧਰਤੀ ਵਿਗਿਆਨ ਮੰਤਰੀ ਡਾ. ਜਤਿੰਦਰ ਸਿੰਘ ਨੇ ਕਿਹਾ ਕਿ IMD ਨੇ ਰਾਜ ਲਈ ਆਪਣੇ ਅਗਾਊਂ ਅਨੁਮਾਨਾਂ ਵਿਚ 7 ਦਿਨ ਪਹਿਲਾਂ ਹੀ ਭਾਰੀ ਮੀਂਹ ਦੀ ਪੇਸ਼ੀਨਗੋਈ ਕੀਤੀ ਸੀ ਅਤੇ ਅਗਲੇ 7 ਦਿਨਾਂ ਲਈ ਰੋਜ਼ਾਨਾ ਚੇਤਾਵਨੀਆਂ ਜਾਰੀ ਕੀਤੀਆਂ ਸਨ। IMD ਦਿਸ਼ਾ ਨਿਰਦੇਸ਼ਾਂ ਮੁਤਾਬਕ ਮਿਆਰੀ ਬਾਰਿਸ਼ ਵਰਗੀਕਰਨ ਦੀ ਪਾਲਣਾ ਕੀਤੀ ਗਈ। ਕੇਂਦਰੀ ਮੰਤਰੀ ਨੇ ਵੀ ਕਿਹਾ ਕਿ IMD ਨਿਯਮਿਤ ਤੌਰ ਤੇ ਅਸਾਮ ਦੇ ਸਾਰੇ ਖੇਤਰਾਂ ਲਈ ਆਪਣੇ ਮੀਂਹ ਦੀ ਪੇਸ਼ੀਨਗੋਈ ਅਤੇ ਚੇਤਾਵਨੀਆਂ ਦੀ ਕਾਰਗੁਜ਼ਾਰੀ, ਸਟੀਕਤਾ ਅਤੇ ਸਮੇਂ ਸਿਰ ਮੁਲਾਂਕਣ ਕਰਦਾ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ @AIR ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜੀਜੂ ਨੇ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਪੱਤਰ ਲਿਖ ਕੇ ਨੀਟ ਪ੍ਰੀਖਿਆ ਪੇਪਰ ਲੀਕ ਨੂੰ ਲੈ ਕੇ ਹੋਏ ਵਿਵਾਦ ਤੇ ਵਿਰੋਧ ਮੁਜ਼ਾਹਰਿਆਂ ਦੌਰਾਨ ਵਾਪਰੀਆਂ ਵੱਖ ਵੱਖ ਘਟਨਾਵਾਂ ਤੇ ਵਿਸਥਾਰਪੂਰਨ ਚਰਚਾ ਲਈ ਤਿਆਰ ਹੋਣ ਨੂੰ ਦੁਹਰਾਇਆ ਏ। ਸੰਸਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਰਿਜੀਜੂ ਨੇ ਕਿਹਾ ਕਿ ਸਰਕਾਰ ਖੁਦ ਕਹਿ ਰਹੀ ਏ ਕਿ ਉਹ ਚਰਚਾ ਲਈ ਤਿਆਰ ਏ ਪਰ

0: ਅਤੇ ਦੇ ਸਕਦੇ ਨੇ ਜਾਣਕਾਰੀ ਉਹਨਾਂ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਿਹਤ ਸਹੂਲਤਾਂ ਬਾਰੇ। ਆਕਾਸ਼ਵਾਣੀ FM ਬਠਿੰਡਾ ਦੇ ਕਮਰਸ਼ੀਅਲ ਵਿਭਾਗ ਦਾ ਨੰਬਰ ਹੈ 78-379-63-306 ਤੇ ਈਮੇਲ ID ਹੈ AIRFM.BTI@gmail.com। ਮੋਬਾਈਲ ਨੰਬਰ ਇੱਕ ਵਾਰ ਫਿਰ ਨੋਟ ਕਰ ਲੋ 78-379-63-306।
1: ਵਈ ਮੋਨੂ, ਤੂੰ ਅੱਜ ਕੱਲ ਸੋਸ਼ਲ ਮੀਡੀਆ ਤੇ ਬਹੁਤ ਸਟੋਰੀਆਂ, ਸਟੇਟਸ ਤੇ ਗਿਆਨ ਵੰਡਦਾ।
2: ਓ ਮੈਂ ਤਾਂ ਸਮਝਦਾਰੀ ਬਹੁਤ ਆ, ਬਸ ਕਦੇ ਮਾਨ ਜਾ ਨਹੀਂ ਕੀਤਾ।
1: ਅੱਛਾ, ਫਿਰ ਇੱਕ ਗੱਲ ਦਾ ਜਵਾਬ ਦੇ, HIV ਕਿਵੇਂ ਫੈਲਦਾ ਹੈ?
2: HIV
1: ਨਹੀਂ ਪਤਾ ਨਾ, ਸਮਝਦਾਰ ਵੀਰੇ ਤਾਂ ਸੁਣ। HIV ਕਿਵੇਂ ਸੰਕ੍ਰਮਿਤ ਸੂਈ ਸਰਿੰਜ ਸਾਂਝਾ ਕਰਨ ਨਾਲ, ਸੰਕ੍ਰਮਿਤ ਵਿਅਕਤੀ ਦੇ ਨਾਲ ਅਸੁਰਕਸ਼ਿਤ ਯੌਨ ਸੰਬੰਧ ਬਣਾਉਣ ਨਾਲ, ਸੰਕ੍ਰਮਿਤ ਖੂਨ ਜਾਂ ਖੂਨ ਦੇ ਉਤਪਾਦਾਂ ਦੀ ਵਰਤੋਂ ਨਾਲ, ਸੰਕ੍ਰਮਿਤ ਗਰਭਵਤੀ ਮਾਂ ਤੋਂ ਉਸ ਦੇ ਹੋਣ ਵਾਲੇ ਬੱਚੇ ਨੂੰ HIV ਦੀ ਬਿਮਾਰੀ ਹੋ ਸਕਦੀ ਹੈ।
3: ਵਧੇਰੇ ਜਾਣਕਾਰੀ ਲਈ ਟੋਲ ਫ੍ਰੀ ਏਡਜ਼ ਹੈਲਪਲਾਈਨ ਨੰਬਰ 1097 ਤੇ ਕਾਲ ਕਰੋ। ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੁਆਰਾ ਜਨਹਿਤ ਵਿੱਚ ਜਾਰੀ।
4: ਹਾਂਜੀ ਸਰੋਤਿਓ, ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ, ਤੇ ਉਸ ਤੋਂ ਬਾਅਦ ਤੁਸੀਂ ਕੁਝ ਸੰਦੇਸ਼ ਸੁਣੇ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਹੈ ਜੀ 7:41। ਮੈਂ ਜਸਵਿੰਦਰ ਕੌਰ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਤੁਹਾਡੀ ਪਸੰਦ ਦਾ ਪ੍ਰੋਗਰਾਮ ਲੈ ਕੇ। ਸ਼ਾਮ ਸੁਹਾਨੀ, ਡਾਇਲ ਕਰੋ 0164-22-40-331, ਦੱਸੋ ਆਪਣੀ ਪਸੰਦ ਦੀ ਆਵਾਜ਼ ਤੇ ਮਾਣੋ ਆਨੰਦ ਆਪਣੇ ਦਿਲ ਦੇ ਕਰੀਬ ਗੀਤਾਂ ਦਾ। ਹਾਂਜੀ, ਖਬਰਾਂ ਤੋਂ ਪਹਿਲਾਂ ਸਾਡੇ ਨਾਲ ਇੱਕ ਸਾਡੇ ਸਰੋਤਾ ਜੁੜੇ ਸੀ ਸੋਨੂੰ। ਉਹਨਾਂ ਨੇ ਆਪਣੀ ਪਸੰਦ ਦਾ ਇੱਕ ਗੀਤ ਦੱਸਿਆ ਸੀ, ਰੋਟੀ। ਗੁਰਦਾਸ ਮਾਨ ਜੀ ਵੱਲੋਂ ਗਾਏ ਇਸ ਗੀਤ ਨੂੰ ਸੁਣਦੇ ਹਾਂ।

0: ਹਾਂਜੀ, ਗੁਰਦਾਸ ਮਾਨ ਦੇ ਗਾਏ ਇਸ ਪਿਆਰੇ ਜਿਹੇ ਗੀਤ ਦੇ ਨਾਲ ਹੀ ਸਾਡੇ ਨਾਲ ਇੱਕ ਸਰੋਤਾ ਹੋਰ ਜੁੜ ਚੁੱਕੇ ਨੇ। ਕਰਦੇ ਆ ਉਹਨਾਂ ਦੇ ਨਾਲ ਗੱਲ ਤੇ ਸੁਣਦੇ ਆ ਉਹਨਾਂ ਦੀ ਪਸੰਦ। ਹੈਲੋ,
1: ਕਹਿੰਦਾ ਖੇਚਰਾਂ
0: ਹੈਲੋ,
1: ਕਰਕੇ
0: ਹਾਂਜੀ,
1: ਕੱਖ
0: ਸਤਿ ਸ਼੍ਰੀ
1: ਨਹੀਂ
0: ਅਕਾਲ ਜੀ,
1: ਹੁੰਦਾ।
0: ਕੌਣ ਬੋਲ ਰਹੇ ਹੋ?
1: ਹੈਲੋ,
0: ਹੈਲੋ,
1: ਖੇਚਰਾਂ ਕਰਕੇ ਕੱਖ ਨਹੀਂ ਹੁੰਦਾ, ਬਿਨਾਂ ਹੱਕ ਤੋਂ ਸ਼ੱਕ ਨਹੀਂ ਹੁੰਦਾ, ਯਾਰ ਸਮੁੰਦਰੋਂ ਪਾਰ ਦੀ ਹੋਵੇ, ਦਿਲ ਦੇ ਵਿੱਚੋਂ ਵੱਖ ਨਹੀਂ ਹੁੰਦਾ, ਦਿਲ ਦੇ ਵਿੱਚੋਂ ਵੱਖ ਨਹੀਂ ਹੁੰਦਾ।
0: ਕਲੇਰ ਕੰਠ ਦਾ ਗੀਤ ਸੁਣਨਾ ਤੁਸੀਂ?
1: ਹਾਂਜੀ, ਕਲੇਰ ਕੰਠ ਦਾ ਸੁਣਾ ਦੋ ਜੀ, ਬਹੁਤ ਪਿਆਰਾ ਸੌਂਗ ਆ ਜੀ। ਖੱਤਾਂ ਦੇ ਟੁਕੜੇ ਦੋ ਕਰਕੇ, ਮੇਰੇ ਦਿਲ ਦੇ ਟੁਕੜੇ 100 ਕਰਕੇ, ਗੁਰਲਾਲ ਬੋਲਦਾ ਜੀ, ਪਿੰਡ ਮਾਹੀ ਨੰਗਲ ਤੋਂ।
0: ਗੁਰਲਾਲ ਜੀ, ਹਾਂਜੀ, ਤੁਹਾਡੀ ਪਸੰਦ ਦਾ ਗੀਤ ਜਰੂਰ ਸੁਣਾਵਾਂਗੇ ਜੀ। ਤੇ ਕੰਮ ਕਾਜ ਕੀ ਕਰਦੇ ਹੋਗੇ ਬਾਈ ਜੀ?
1: ਕੰਮ ਪਣ ਆਪਣਾ ਰਾਜ ਮਿਸਤਰੀ ਦਾ, ਚਿਨਾਈ ਦਾ ਕੰਮ ਆ ਜੀ।
0: ਅੱਛਾ ਅੱਛਾ ਜੀ, ਵਧੀਆ ਚੱਲ ਰਿਹਾ ਕੰਮ?
1: ਹਾਂਜੀ, ਕੰਮ ਕਾਰ ਬਹੁਤ ਵਧੀਆ ਚੱਲ ਰਿਹਾ ਜੀ। ਮੈਂ ਦੋ ਕੁ ਲੈਣਾ ਬੋਲੀਆਂ ਸੀਗੀਆਂ ਜੀ, ਆ ਗਈਆਂ ਸੀ ਸਮਝ ਜੀ?
0: ਨਹੀਂ ਆਈਆਂ ਜੀ ਮੈਨੂੰ।
1: ਦੁਬਾਰੇ ਸੁਣਾ ਦਿੰਦੇ ਜੀ।
0: ਹਾਂਜੀ ਜਰੂਰ ਸੁਣਾਓ ਜੀ।
1: ਕਹਿੰਦਾ ਫਿਕਰਾਂ ਕਰਕੇ ਕੱਖ ਨਹੀਂ ਹੁੰਦਾ, ਬਿਨਾਂ ਹੱਕ ਤੋਂ ਸ਼ੱਕ ਨਹੀਂ ਹੁੰਦਾ, ਯਾਰ ਸਮੁੰਦਰੋਂ ਪਾਰ ਵੀ ਹੋਵੇ, ਦਿਲ ਦੇ ਵਿੱਚੋਂ ਵੱਖ ਨਹੀਂ ਹੁੰਦਾ, ਦਿਲ ਦੇ ਵਿੱਚੋਂ ਵੱਖ ਨਹੀਂ ਹੁੰਦਾ।
0: ਬਿਲਕੁਲ ਸਹੀ ਗਿਆ ਜੀ। ਤੇ ਸਾਡਾ ਇਹ ਸ਼ਾਮ ਸੁਹਾਨੀ ਪ੍ਰੋਗਰਾਮ ਵੀ ਇਦਾਂ ਦੀ ਹੈ, ਜਿੰਨੀ ਵੀ ਦੂਰ ਤੁਸੀਂ ਬੈਠੇ ਹੋ ਤੇ ਸਾਡਾ ਇਹ ਸ਼ਾਮ ਸੁਹਾਨੀ ਪ੍ਰੋਗਰਾਮ ਤੁਹਾਨੂੰ ਸਾਡੇ ਨਾਲ ਜੋੜ ਕੇ ਰੱਖਦਾ। ਤੇ ਸੁਣਦੇ ਆ ਫਿਰ ਤੁਹਾਡੀ ਪਸੰਦ ਦਾ ਗੀਤ ਕਲੇਰ ਕੰਠ ਦੀ ਆਵਾਜ਼ ਦੇ ਵਿੱਚ।
1: ਹਾਂਜੀ, ਮੇਰਾ 6ਵੇਂ ਮਹੀਨੇ ਦੀ 29 ਤਰੀਕ ਦਾ ਫੋਨ ਲੱਗਿਆ ਜੀ।
0: ਅੱਛਾ ਜੀ, ਫਿਰ ਤਾਂ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ।
1: ਹਾਂਜੀ ਹਾਂਜੀ,
0: ਠੀਕ ਹੈ, ਧੰਨਵਾਦ ਵੀਰ ਜੀ,
1: ਨਮਸਕਾਰ ਜੀ,
0: ਸੁਣਦੇ ਆ ਤੁਹਾਡੀ ਪਸੰਦ ਦਾ ਗੀਤ ਵੀਰ ਜੀ।
1: ਓਕੇ ਜੀ, ਓਕੇ, ਸਤਿ ਸ਼੍ਰੀ ਅਕਾਲ ਜੀ।
0: ਹਾਂਜੀ।

0: ਹਾਂਜੀ ਸਰੋਤਿਓ, ਦਿਨ ਭਰ ਦੀ ਥਕਾਨ ਤੋਂ ਬਾਅਦ ਜੇ ਸਾਡੇ ਪ੍ਰੋਗਰਾਮ ਦੇ ਵਿੱਚ ਪਲ ਦੋ ਪਲ ਸਕੂਨ ਦੇ ਮਿਲ ਜਾਣ ਤਾਂ ਸਮਝੋ ਸਾਡਾ ਸਾਰਾ ਪ੍ਰੋਗਰਾਮ ਸਫਲ ਹੋ ਗਿਆ। ਅਤੇ ਸਾਡੇ ਨਾਲ ਇੱਕ ਹੋਰ ਸਰੋਤਾ ਜੁੜ ਚੁੱਕੀ ਹੈ ਜੀ, ਗੱਲ ਕਰਦੇ ਹਾਂ ਸਾਡੇ ਸਰੋਤਾ ਨਾਲ ਅਤੇ ਪੁੱਛਦੇ ਹਾਂ ਉਹਨਾਂ ਦੀ ਪਸੰਦ। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ।
0: ਸਤਿ ਸ਼੍ਰੀ ਅਕਾਲ ਵੀਰ ਜੀ, ਕੌਣ ਗੱਲ ਕਰ ਰਿਹਾ?
1: ਦਰੋਗਾ ਸਿੰਘ, ਮਿਸਤਰੀ, ਪਿੰਡ ਆਦਣੀਆਂ ਤੋਂ ਜੀ।
0: ਦਰੋਗਾ ਸਿੰਘ ਜੀ, ਹੋਰ ਕੀ ਕੰਮ ਕਾਜ ਕਰਦੇ ਵੀਰ ਜੀ?
1: ਮੈਂ ਜੀ ਲੱਕੜ ਦਾ ਕੰਮ ਕਰਦਾ, ਟੁੱਟ ਭੱਜ ਦਾ ਜੀ।
0: ਲੱਕੜ ਦਾ ਟੁੱਟ ਭੱਜ ਦਾ ਕੰਮ? ਤੇ ਗੀਤ ਕਿਹੜਾ ਸੁਣਨਾ ਜੀ?
1: ਸਰਦੂਰ ਸਿਕੰਦਰ ਦਾ ਸੁਣਾ ਦਿਓ ਜੀ, ਗੁੱਡੀਆਂ ਪਟੋਲੇ।
0: ਸਰਦੂਰ ਸਿਕੰਦਰ ਦਾ ਗੁੱਡੀਆਂ ਪਟੋਲੇ, ਕਿਵੇਂ ਇਹ ਗੀਤ ਜ਼ਿਆਦਾ ਦਿਲ ਦੇ ਕਰੀਬ ਹੈ ਜਾਂ ਅੱਜ ਵੈਸੇ ਹੀ ਮਨ ਹੋਇਆ ਕਿ ਅੱਜ ਗੀਤ ਸੁਣਿਆ ਜਾਵੇ ਗੁੱਡੀਆਂ ਪਟੋਲੇ? ਸੁਣੋ ਜੀ, ਤੁਸੀਂ ਆਪਣੀ ਪਸੰਦ ਦਾ ਗੀਤ।

ਅੱਜ ਦੇ ਪ੍ਰੋਗਰਾਮ ਸ਼ਾਮ ਸੁਹਾਨੀ ਵਿੱਚ ਸਰਦੂਰ ਸਿਕੰਦਰ ਦੇ ਗਾਏ ਇਸ ਗੀਤ ਦੇ ਨਾਲ ਹੀ ਮੈਨੂੰ ਦਿਓ ਆਗਿਆ ਜਸਵਿੰਦਰ ਕੌਰ ਨੂੰ ਪ੍ਰੋਗਰਾਮ ਸਮਾਪਤ ਕਰਨ ਦੀ। ਖੁਸ਼ ਰਹੋ, ਤੰਦਰੁਸਤ ਰਹੋ ਅਤੇ ਸੁਣਦੇ ਰਹੋ FM ਆਕਾਸ਼ਵਾਣੀ ਬਠਿੰਡਾ ਦੇ ਪ੍ਰਸਾਰਣ।

ਹੈ ਜੀ 77173 73 146। ਸਾਡੇ ਸਰੋਤਿਆਂ ਦੇ ਖਤ ਸਾਡੇ ਤੱਕ ਪਹਿਲਾਂ ਹੀ ਪਹੁੰਚ ਚੁੱਕੇ ਹਨ, ਜਿਨ੍ਹਾਂ ਦੇ ਵਿੱਚ ਅਸੀਂ ਨਾਮ ਲਵਾਂਗੇ ਜੀ, ਬਿੱਟੂ ਜੈਨ, ਮੱਟੂ ਜੈਨ, ਦੀਪਕ ਜੈਨ, ਗੌਤਮ ਜੈਨ, ਰਾਜੇਸ਼ ਜੈਨ, ਅਰੁਣਾ ਜੈਨ, ਸੰਜੀਵ ਜੈਨ, ਸਾਰਿਕਾ ਜੈਨ, ਅਰਿਹੰਤ ਜੈਨ, ਸੁਰਭੀ ਜੈਨ, ਗੋਪਾਲ ਸ਼ਰਮਾ, ਪਿੰਡ ਮੁੱਲਾਪੁਰ ਦਾਖਾਂ ਤੋਂ। ਇਹਦੇ ਨਾਲ ਜੀ ਮਖੂ ਪਿੰਡ ਫਿਰੋਜ਼ਪੁਰ ਤੋਂ ਬਿੱਲਾ ਬਜਾਜ, ਹੈਪੀ ਫਿਰੋਜ਼ਪੁਰੀਆਂ ਮੁਨੀਸ਼ ਬਜਾਜ, ਅਤੇ ਇੱਕ ਸਾਡੇ ਹੋਰ ਜਿਹੜਾ ਖਾਤੇ ਨਾਲ ਜੁੜਿਆ ਜੀ, ਪਿੰਡ ਢਿੱਲਵਾਂ ਤੋਂ ਬਲਵੀਰ ਸਿੰਘ ਗਿੱਲ, ਪਿੰਡ ਬਜੀਦਪੁਰ ਤੋਂ ਬਲਜੀਤ ਸਿੰਘ, ਸੰਤਪੁਰਾ ਤੋਂ ਟੇਕ ਸਿੰਘ ਅਤੇ ਵੜਿੰਗ ਖੇੜਾ ਤੋਂ ਭੋਲਾ ਸਿੰਘ। ਸੁਣਦੇ ਹਾਂ ਇਹਨਾਂ ਦੀ ਪਸੰਦ ਦਾ ਇਹ ਗੀਤ।

ਹਾਂਜੀ, ਅਗਲਾ ਗੀਤ ਸੁਣਨ ਤੋਂ ਪਹਿਲਾਂ ਸੁਣਦੇ ਹਾਂ ਉਸ ਗੀਤ ਨੂੰ। ਗੀਤ ਦੀ ਫਰਮਾਇਸ਼ ਕਰਨ ਵਾਲੇ ਸਾਡੇ ਵਟਸਐਪ ਰਾਹੀਂ ਜਿਹੜਾ ਸੁਨੇਹ ਭੇਜੇ ਨੇ ਸਾਡੇ ਸਰੋਤਿਆਂ ਨੇ, ਲਾਲ ਸਿੰਘ ਨਗਰ ਬਠਿੰਡਾ, ਸੁਖਪਾਲ ਸਿੰਘ ਰਤਨ, ਜਸਵਿੰਦਰ ਕੌਰ, ਲਵਲੀ ਰਤਨ, ਵਿੱਕੀ ਰਤਨ, ਸੁਖਪਾਲ ਟੇਲਰ, ਸਿਰਕੀ ਬਾਜ਼ਾਰ ਬਠਿੰਡਾ ਤੋਂ। ਇਹਦੇ ਨਾਲ ਹੀ ਲਾਲ ਬਾਈ ਸਾਹਿਬ, ਨਛੱਤਰ ਸਿੰਘ, ਅਜੀਤ ਕੌਰ, ਅਸ਼ਮਨ ਕੌਰ, ਜਗਮੀਤ ਕੌਰ, ਰਾਜਵੀਰ ਕੌਰ, ਸੁਮਨ ਕੌਰ, ਸੁਖਚੈਨ ਸਿੰਘ ਪਿੰਡ ਕਿੱਲੀ ਨਿਹਾਲ ਸਿੰਘ ਵਾਲਾ ਤੋਂ, ਹਾਂਜੀ ਸੰਦੋਹਾ ਨੇੜੇ ਮੌੜ ਮੰਡੀ ਤੋਂ ਜਗਰਾਜ ਸਿੰਘ, ਕਣਕ ਵਾਲੀਆ, ਗੰਗਾ ਰਾਮ, ਭੁੱਚੋ ਮੰਡੀ, ਬੂਟਾ ਸਿੰਘ ਰਾਜਾ, ਨਾਜਰ ਸਿੰਘ, ਜਮੇਰ, ਗੁਰਤੇਜ ਸਿੰਘ, ਗਿੱਦੜਵਾ ਤੋਂ ਮਨਜੀਤ ਤਨੇਜਾ, ਰਾਮ ਗੋਪਾਲ ਤਨੇਜਾ, ਪ੍ਰਵੀਨ ਤਨੇਜਾ, ਮਨੋਜ ਤਨੇਜਾ, ਸੀਮਾ ਤਨੇਜਾ ਅਤੇ ਪਿੰਡ ਢੱਡੇ ਤੋਂ ਗਿਆਨ ਸਿੰਘ, ਅਮਰਿੰਦਰ ਸਿੰਘ, ਜਸਗੁਣ ਕੌਰ, ਉਪਕਾਰ ਸਿੰਘ, ਜਸਵੀਰ ਕੌਰ ਭਾਗੂ ਤੋਂ ਹਰਬੰਸ। ਇਹਦੇ ਨਾਲ ਹੀ ਹਰਦੀਪ ਸਿੰਘ ਜੋਗਾ ਤੋਂ, ਕੁਲਦੀਪ ਸਿੰਘ ਬਾਘਾ ਪੁਰਾਣਾ, ਨਮਨਦੀਪ ਕੌਰ ਪਿੰਡ ਢੱਡੇ, ਰਣਜੀਤ ਸਿੰਘ ਬੰਦਨੀ ਕਲਾਂ ਤੋਂ, ਗੁਰਦੇਵ ਸਿੰਘ ਪੱਖੋ ਕਲਾਂ ਤੋਂ, ਹਰਮਿਲਾਪ ਸਿੰਘ ਅਤੇ ਬਰਨਾਲਾ ਤੋਂ, ਅਤੇ ਗੁਰਦਿਆਲ ਸਿੰਘ ਭਾਈ ਭਗਤਾਂ ਤੋਂ। ਸੁਣਦੇ ਹਾਂ ਇਹਨਾਂ ਸਾਰਿਆਂ ਦੀ ਰਲੀ ਮਿਲੀ ਪਸੰਦ ਆਏ ਗੀਤ।

ਇਸ ਗੀਤ ਦੀ ਫਰਮਾਇਸ਼ ਕੀਤੀ ਹੈ ਜੀ ਪਿੰਡ ਨਥਾਣਾ ਤੋਂ ਹਰਜਿੰਦਰ ਸਿੰਘ ਦਾ, ਜਸਵੀਰ ਜੱਸੀ, ਸੁਖਪਾਲ ਸਿੰਘ ਨੈਸ਼ਨਲ ਕਲੋਨੀ ਬਠਿੰਡਾ, ਬਲਜਿੰਦਰ ਸਿੰਘ ਟੇਲਰ ਪਿੰਡ ਕਿੱਲੀ, ਨਿਹਾਲ ਸਿੰਘ ਵਾਲਾ ਤੋਂ ਤੇ ਜਤਿੰਦਰ ਮਾਣਕ, ਵਿੱਕੀ ਬਾਂਸਲ, ਵੀਨੂ ਬਾਂਸਲ, ਆਰਵ ਬਾਂਸਲ, ਅਗਮ ਬਾਂਸਲ, ਦਰਸ਼ਨਾ ਦੇਵੀ,

ਇਸੇ ਗੀਤ ਨੂੰ ਪਸੰਦ ਕੀਤਾ ਹੈ ਗੁਰਲਾਲ ਸਿੰਘ, ਰਬਾਬ ਸਿੰਘ, ਸੁਖਦੇਵ ਸਿੰਘ, ਮਹੰਤ ਭੂਰਾ ਸਿੰਘ ਪਿੰਡ ਮਾਹੀ ਨੰਗਲ ਤੋਂ, ਗੁਰਦਾਸ ਸਿੱਧੂ, ਕੁਲਬਾਗ ਸਿੱਧੂ, ਹਰਨਾਲ ਸਿੱਧੂ, ਸੋਨੀ ਸਿੱਧੂ, ਰਮੀ ਸਿੱਧੂ, ਨਵਜਿੰਦ ਕੌਰ ਪਿੰਡ ਗੰਗਾ ਤਹਿਸੀਲ ਨਥਾਣਾ ਤੋਂ।

0: ਹਾਂਜੀ ਸਰੋਤਿਓ, ਯੁਵਰਾਜ ਹੰਸ ਦੇ ਗਾਏ ਇਸ ਗੀਤ ਦੇ ਨਾਲ ਹੀ ਮੈਨੂੰ ਜਸਵਿੰਦਰ ਕੌਰ ਨੂੰ ਦਿਓ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ ਸਮਾਪਤ ਕਰਨ ਦੀ ਆਗਿਆ। ਨਮਸਕਾਰ।
1: ਪੰਜ ਪਾਣੀਆਂ ਦੇ ਗੀਤ।
0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ। FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਹੈ ਜੀ 8:44। ਠੀਕ 8:45 ਤੇ ਅਸੀਂ ਸੁਣਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ। ਇਸ ਤੋਂ ਤੁਰੰਤ ਬਾਅਦ 9 ਵਜੇ ਤੁਸੀਂ ਸੁਣੋਗੇ ਨਿਊਜ਼ ਐਟ ਨਾਈਟ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ।
2: क्या आप परेशानियों से घिरे हैं? मन भारी है और कोई रास्ता नजर नहीं आ रहा? याद रखें, समाधान आपके पास है। टेलीमानस के निशुल्क नंबर 14416 पर कॉल करें। कहीं से भी कभी भी 24 घंटे यह सुविधा उपलब्ध है। यहाँ आपकी बात सुनी जाती है, समझी जाती है और आपको सही दिशा दी जाती है। आप अकेले नहीं है, मदद बस एक कॉल दूर है।
3: नमस्कार, आकाशवाणी से समाचार संध्या के साथ मैं जागृति शर्मा। संसद ने सहकारी क्षेत्र के वित्त पोषण और विकास को बढ़ावा देने वाला विधेयक पारित किया। केरल का नाम बदलकर केरलम करने वाले विधेयक को भी मंजूरी। लोकसभा ने विदेशी अंशदान विनियमन संशोधन विधेयक 2026 को आगे की जांच के लिए संयुक्त संसदीय समिति को भेजा।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਟੂਡੀਓ ਦੀ ਘੜੀ ਤੇ ਰਾਤ ਦੇ 11 ਵੱਜ ਚੁੱਕੇ ਹਨ। ਇਸ ਦੇ ਨਾਲ ਹੀ ਅੱਜ ਦੀ ਪ੍ਰਸਾਰਣ ਸਭਾ ਇੱਥੇ ਹੀ ਸਮਾਪਤ ਹੁੰਦੀ ਹੈ। ਕੱਲ੍ਹ ਸਵੇਰੇ 5:55 ਤੇ ਕੱਲ੍ਹ ਦੀ ਪ੍ਰਸਾਰਣ ਸਭਾ ਦੇ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਵਿੱਚ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਆਗਿਆ, ਜੈ ਹਿੰਦ।